ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਦਾਰ ਰਾਗ ਆਸਾ ਮਹੱਲਾ ਪਹਿਲਾ।

ਕਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ

ਪਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ

ਪ੍ਰਤੀ ਮੈਲਾ ਸੁਰਤ ਕਮਾਈ, ਸਭ ਕੀਮਤ ਮੈਲਾ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ।

ਚੱਲੀਐ ਲੋਕ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਲ ਵਡਿਆਈ।

बड़ बड़ की जाने जा विद करख करा कर तारा प्रजा तरत तब देह अपारा।

अब रक्षा मेरी तुम करो, सिख उभारिया सिख संगरो, दोष जिते उठ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹੇ ਅਰਦਾਸ, ਜੀਓ ਪਿੰਡ ਸਭ ਤੇਰੀ ਲਾਸ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਈ ਮੰਦਰ ਸਹਾਈ ਕਥਾ ਪਾਠ ਸਿੰਘ ਆਤਮ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਸ੍ਰੀ ਦਾਸ ਦਾ ਜੰਤਰ ਤੇ

ਚੌਂਕੀਆਂ ਝੰਡੇ ਦੂਰ ਬੈਠੇ

ਜਿਹਨਾਂ ਨੂੰ ਕੰਮ ਨੂੰ ਛੋੜਿਆ ਗਿਆ ਜਿਹਨਾਂ ਵਿੱਚ ਵੀ ਵਿਅਕਤੀ ਦੇ ਰਾਜ ਦਾ ਸੁਭਾਅ ਦਾ ਜਾਣਕਾਰੀ ਖਾਲਸਾ ਜੀ ਮੋਸਟ ਜੀ ਮੰਨ ਸਕਦੇ ਨੇਤਾੜਾ ਦੇ ਨਾਮ ਸਤਿਗੁਰੂ ਨਿਰਦਨ ਰੂਪ ਦੇ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਦੇਵ ਜੀ ਸੋਹਣੇ ਪਾਵਨ ਕਰਨਾ ਪੈਣਾ ਕਿ ਕਰਦਾਰ ਜੋ ਵੀ ਹੈ ਮਹਾਨ ਕਿਰਪਾ ਸਤਿਕਾਰ ਕਹਿੰਦਾ ਹੁਣ

ਆ ਗਿਆ ਸਹੀ ਅਕਾਲ ਕੇ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੋਂ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਹੋਏ ਵਿਚਾਰ। ਸਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੂ ਤੁਮ ਗਾਵੋ ਮਿਰ ਮਿਰ ਭਉ ਕਾ ਸੋਹਿਲਾ ਹੋਂ ਵਾਰੀ ਜਰ ਸੋਹਿਲਾ ਸਦਾ ਸੁਰ ਸੋਇ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖਾ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੀ ਕਵਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ ਸਦੇ ਨਿਤ ਪਵਾਨੋ ਸਦਨ ਹਾਰਾ ਸਿਮਰੀਏ ਨਾ।

ਕਰ ਰਾਖ ਵਡਾਈ ਤੋਏ ਰਹਾਉ, ਬਿਸ ਜਸਿਆਂ ਕੜੀਆਂ ਪੈਰਾਂ ਥਿੱਤੀ ਵਾਰੀ ਮਾਵਾ। ਸੂਰਜ ਕੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆ ਨਲੋ ਪਵਨ ਟਵਰੋ ਕਰੇ, ਸਗਲ ਬਨ ਰਾਏ ਫੁਲਾਂਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ। ਸਹਿਸ ਪਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਪਵ ਗੰਧ ਇਵ ਚਲ ਤਮੋਹੀ,

ਜਿਨ੍ਹਾਂ ਮੇਰਾ ਨਾਮ ਦਿੱਤਾ ਹੋਇਆ ਨਾਮ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Ghodi Mahalla Panjwa, Joe Samare Soi Sura, Joe Samare Soi Pura. Hazur Pasha Das De Hai Ke Dubda, Dubda Ki Raag Te Dvesh, ਦੋ ਤਰ੍ਹਾਂ ਦੀ ਦੋ ਵਿਧੀ ਜਿਹੜੀ ਵਰਤੀ ਹੈ, ਦਵੈਸ਼ ਭਾਵਨਾ, ਦਵੈਤ ਭਾਵਨਾ ਕਹਿੰਦੇ। ਕਿਸੇ ਨਾਲ ਤਾਂ ਪ੍ਰੇਮ ਕਰਨਾ, ਕਿਸੇ ਨੇ ਈਰਖਾ ਬੈਰ ਨਫ਼ਰਤ ਧਰਨਾ ਕਰਨੀ, ਇਹ ਦਵੈਸ਼ ਵਰਤੀ ਹੈ। ਕਹਿੰਦੇ ਦੁਬਦਾ ਜਿਹੜੀ ਹੈ ਇਹ ਸਾਰਿਆਂ ਨੂੰ ਮਾਰਨ ਵਾਲੀ ਹੈ, ਸਾਰਿਆਂ ਨੂੰ ਖਰਾਬ ਕਰਨ ਵਾਲੀ ਹੈ। ਇਹਦੇ ਬਾਰੇ ਦੱਸਦੇ ਹਾਂ, ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਜਿਹੜਾ ਪੁਰਸ਼ ਇਸ ਦੁਬਦਾ ਨੂੰ ਮਾਰ ਲਵੇ, ਸੂਰਮ ਨੇ, ਉਹੀ ਸੂਰਮਾ ਹੈ। ਜੋ ਇਸ ਮਾਰੇ ਸੋਈ ਪੂਰਾ, ਜਿਹੜਾ ਵਿਅਕਤੀ ਦੁਬਦਾ ਨੂੰ ਮਾਰ ਦਿੰਦਾ ਹੈ ਉਹ ਪੁਰਸ਼ ਪੂਰਾ ਹੈ। ਜੋ ਇਸ ਮਾਰੇ ਅਤੇ ਸਹਿ ਵਡਿਆਈ, ਜਿਹੜਾ ਇਸ ਦੁਬਦਾ ਨੂੰ ਮਾਰ ਲੈਂਦਾ ਹੈ ਉਹਦੀ ਵਡਿਆਈ ਹੁੰਦੀ ਹੈ। ਕਿਉਂਕਿ ਜਿਹੜਾ ਈਰਖਾਲੂ ਬੰਦਾ ਨਫ਼ਰਤ ਵਾਲਾ, ਉਹ ਹਰਮਨ ਪਿਆਰਾ ਨਹੀਂ ਨਾ ਹੁੰਦਾ। ਕਿਸੇ ਨੇ ਬੈਰ ਕਰੀ ਜਾਣਾ, ਕਿਸੇ ਨੇ ਮਿੱਤਰਤਾ ਕਰਨੀ। ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਜਿਹੜਾ ਇਹ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ ਹੈ ਉਹਦੇ ਦੁੱਖ ਮਿਟ ਜਾਂਦੇ। ਜਦੋਂ ਕਿਸੇ ਨੇ ਬੈਰ ਵਿਰੋਧੇ ਨਹੀਂ ਫਿਰ ਦੁੱਖ ਕਾਹਦਾ ਹੋਣਾ। ਐਸਾ ਕੋਈ ਜੇ ਦੁਬਦਾ ਮਾਰ ਗਵਾ, ਕਹਿੰਦੇ ਐਸਾ ਕੋਈ ਪੁਰਸ਼ ਹੈ ਜਿਹੜਾ ਦੁਬਦਾ ਨੂੰ ਮਾਰ ਕੇ ਖਤਮ ਕਰ ਦੇਵੇ, ਇਸ ਹੈ ਮਾਰ ਰਾਜਯੋਗ ਕਮਾਵੇ ਰਹਾਂ। ਜਿਹੜਾ ਇਸ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ, ਉਹ ਰਾਜਯੋਗ ਮੈਨੇ ਭਗਤੀ ਜੋ ਕਹਿ ਦਿਓ, ਗਿਆਨ ਜੋ ਕਹਿ ਦਿਓ, ਉਹਨੂੰ ਘੁਮਾਉਂਦਾ ਹੈ, ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੋ ਇਸ ਮਾਰੇ ਤਿਸ ਕੋ ਭਉ ਨਾ ਹੈ, ਜਿਹੜਾ ਇਹ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ ਹੈ ਉਹਦੇ ਮਨ 'ਚ ਕੋਈ ਡਰ ਹੀ ਨਹੀਂ ਰਹਿੰਦਾ। ਜਿਹਦੇ 'ਚ ਏਕਤਾ ਵਿਅਕਤੀ ਆ ਜਾਂਦੀ ਹੈ, ਉਹ ਮਹਾਂਪੁਰਖਾਂ ਕੋਲ ਜਾਨਵਰ ਵੀ ਵੈਰ ਭਾਵ ਦੇ ਆ ਦਿੰਦੇ ਹੈ। ਜੋ ਇਸ ਮਾਰੇ ਸੋ ਨਾਮ ਸਮਾਨ, ਜਿਹੜਾ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ ਉਹ ਨਾਮੀ ਕੌਣ ਹੈ, ਪਰਮਾਤਮਾ ਉਹਦੇ ਸਮਾ ਜਾਂਦਾ। ਉਹ ਕੁਦਰਤੀ ਦੇਖਿਆ ਵੀ ਉਹ ਖੇਤੀਬਤੀ ਹੁੰਦੇ, ਸੋ ਸਾਡੇ ਪਿਤਾ ਜੀ ਹੁੰਦੇ ਸੀਗੇ, ਸੁਖਮਣੀ ਪੜ੍ਹਨੇ ਹਰ ਦਿਨ ਬਾਣੇ, ਸੋ ਜਿਹੜੇ ਉਹ ਖੇਤਾਂ 'ਚ ਕੰਮ ਕਰਨਾ ਤਾਂ ਜਾਨਵਰ ਦੁਆਰੇ ਘੁੰਮਦੇ ਨੇ, ਬੈਰ ਭਾਵ ਤਿਆਗ ਬਾਣੀ ਦਾ ਬੜਾ ਪ੍ਰਭਾਵ ਪੈਂਦਾ। ਜਿਹੜਾ ਇਸ ਨੂੰ ਮਾਰ ਲੈਂਦਾ ਉਹ ਪਰਮਾਤਮਾ ਸਮਾਹੇ ਮੈਨੇ ਸਮਾ ਜਾਂਦਾ। ਜੋ ਇਸ ਮਾਰੇ ਤੇ ਸਕੀਤਰੇ ਸੁਨਾ ਬੁੱਝਿਆ, ਜਿਹੜਾ ਦੁਬਦਾ ਵਿਰਤੀ ਨੂੰ ਮਾਰ ਲੈਂਦਾ, ਖਤਮ ਕਰ ਦਿੰਦਾ, ਉਹਦੇ ਅੰਦਰੋਂ ਇਹ ਪਦਾਰਥਾਂ ਦੀ ਮਾਇਆ ਦੀ ਤ੍ਰਿਸ਼ਨਾ ਦੀ ਜਿਹੜੀ ਅੱਗ ਬੁੱਝ ਜਾਂਦੀ ਹੈ। ਜੋ ਇਸ ਮਾਰੇ ਸੋ ਦਰਗਾਹ ਸਿੱਧੀ, ਜਿਹੜਾ ਇਸ ਦੁਬਦਾ ਨੂੰ ਮਾਰ ਲੈਂਦਾ ਉਹ ਪਰਲੋਕ ਦਰਗਾਹ ਦੇ ਵਿੱਚ ਭੇਜਿਆ ਮੈਨੇ ਜੀਵਨ ਦੀ ਬਾਜੀ ਜਿੱਤ ਲੈਂਦਾ, ਕਲਿਆਣ ਨੂੰ ਪ੍ਰਾਪਤ ਕਰ ਲੈਂਦਾ। ਇਸ ਵਾਸਤੇ ਦੁਬਦਾ ਦਾ ਸਾਰਾ ਪੁਆੜਾ ਦੇਸਾਂ, ਕੌਮਾਂ, ਰਾਜਾਂ, ਸਮਾਜਾਂ, ਧਰਮਾਂ ਦੇ ਜਿੰਨੇ ਝਗੜੇ ਦੁਬਦਾ ਕਰਕੇ ਹੈ। ਕਿਸੇ ਨੂੰ ਪਿਆਰ ਕਰਦਾ, ਕਿਸੇ ਦੀ ਨਿੰਦਿਆ ਕਰਦਾ, ਕਿਸੇ ਦੀ ਈਰਖਾ ਕਰਦਾ, ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦਾ, ਹਾਂਜੀ, ਉਹ ਹੀ ਸਾਧੂ ਬਣ ਜਾਂਦਾ, ਮਹਾਤਮਾ ਬਣ ਜਾਂਦਾ। ਹੁਣ ਗੁਰੂ ਮਹਾਰਾਜ ਗਏ, ਉਹਦੇ ਤੋਂ ਪੀਰ ਫਕੀਰ ਰਿਧੀਆਂ ਸੀਗੀਆਂ, ਕਿਹਦੇ ਨਾਲ ਸੁਣੀਆਂ ਸੀਗੀਆਂ, ਪਰ ਮਨ 'ਚ ਦਵੈਸ਼ ਹਾਲ ਨਹੀਂ ਸੀ। ਅਤੇ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਇਹ ਦੁਬਦਾ ਵਿਰਤੀ ਕੱਢੀ ਕਿ ਤੁਸੀਂ ਤਾਂ ਇੱਥੇ ਹੀ ਅਟਕ ਕੇ ਬਹਿ ਗਏ। ਜੋ ਇਸ ਮਾਰੇ ਸੋਚਣ ਵਾਂਤਾ, ਜਿਹੜਾ ਦੁਬਦਾ ਵਾਲੇ ਭਾਵ ਨੂੰ ਮਾਰ ਦਿੰਦਾ ਹਾਂ। ਉਹ ਧਨਵੰਤਾਂ ਦਿੰਦੇ ਹਾਂ, ਅਸਲੀ ਧਨਵਾਨ ਹਾਂ, ਭਾਵ ਨੂੰ ਆਤਮ ਗਿਆਨ ਰੂਪੀ ਧਨ ਪ੍ਰਾਪਤ ਹੋ ਜਾਂਦਾ। ਜੋ ਇਸ ਮਾਰੇ ਸੋਪਤਵੰਤਾ ਜਿਹੜਾ ਦੁਬਦਾ ਰਾਗ ਦਵੈਸ਼ ਵਾਲੀ ਵਿਅਕਤੀ ਨੂੰ ਮਾਰ ਦਿੰਦਾ, ਉਹ ਪਤਵੰਤਾ ਇੱਜ਼ਤ ਵਾਲਾ ਹੁੰਦਾ। ਜੋ ਇਸ ਮਾਰੇ ਸੋਈ ਜਤੀ ਜਿਹੜਾ ਦੁਬਦਾ ਦਵੈਸ਼ ਨੂੰ ਮਾਰ ਲੈਂਦਾ, ਅਸਲੀ ਜਤੀ ਹੋ ਰਹੀ ਹੈ ਅਤੇ ਉਹਦੇ 'ਚ ਇਸਤਰੀ ਪੁਰਖ ਦਾ ਭਾਵ ਨਹੀਂ ਰਹਿੰਦਾ। ਉਹ ਸਾਰਿਆਂ ਜਾਤ ਨੂੰ ਹੀ ਦੇਖਦਾ, ਮਨ 'ਚ ਕਿਸੇ ਲਈ ਕੋਈ ਭੈੜਾ ਸੰਕਲਪ ਰਹਿ ਨਹੀਂ ਜਾਂਦਾ। ਜੋ ਇਸ ਮਾਰੇ 'ਤੇ ਸੋ ਹੋਵੇ ਗਤੀ, ਜਿਹੜਾ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ, ਉਹਦੀ ਗਤੀ ਹੋ ਜਾਂਦੀ ਹੈ, ਕਲਿਆਣ ਹੋ ਜਾਂਦੀ, ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜੋ ਇਸ ਮਾਰੇ ਤਿਸਕਾ ਆਇਆ ਬਣੀ, ਜਿਹੜਾ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ, ਉਹਦਾ ਆਇਆ ਸੰਸਾਰ 'ਤੇ ਸਫਲ ਗਣੀ ਮੈਨੇ ਗਿਣਿਆ ਜਾਂਦਾ ਹੈ। ਜੋ ਇਸ ਮਾਰੇ ਸੋ ਨਿਸ਼ਚਲ ਧਨੀ, ਜਿਹੜਾ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ, ਉਹ ਨਿਸ਼ਚਲ ਧਨੀ, ਨਿਸ਼ਚਲ ਸਦਾ ਰਹਿਣ ਵਾਲਾ ਧਨੀ ਮਾਲਕ ਹੋਣ ਪਰਮੇਸ਼ਰ ਆ, ਉਹਨੂੰ ਪਾ ਕੇ ਨਿਸ਼ਚਲ ਮੈਨੇ ਅਚਲ ਹੋ ਜਾਂਦਾ ਹੈ। ਜੋ ਇਸ ਮਾਰੇ ਸੋ ਵੱਡ ਭਾਗਾ, ਜਿਹੜਾ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ, ਉਹ ਪੁਰਖ ਵੱਡਿਆਂ ਕਰਮਾਂ ਵਾਲਾ ਹੈ। ਜੋ ਇਸ ਮਾਰੇ ਸੋ ਅੰਦਨ ਜਾਗਾ, ਜਿਹੜਾ ਇਸ ਦੁਬਦਾ ਨੂੰ ਖਤਮ ਕਰ ਲੈਂਦਾ, ਉਹ ਫਿਰ ਦਿਨ ਰਾਤ ਨਾਮ ਸਿਮਰਨ ਭਜਨ ਦੇ ਵਿੱਚ ਜਾਗਦਾ ਰਹਿੰਦਾ। ਜੋ ਇਸ ਮਾਰੇ ਸੋ ਜੀਵਨ ਮੁਕਤ, ਜਿਹੜਾ ਦੁਬਦਾ ਵਿਅਕਤੀ ਨੂੰ ਮਾਰ ਲੈਂਦਾ, ਉਹ ਪੁਰਖ ਫਿਰ ਜਿੰਦਾ ਹੀ ਮੁਕਤ ਹੋ ਜਾਂਦਾ। ਜੋ ਇਸ ਮਾਰੇ ਤੇ ਸਕੀ ਨਿਰਮਲ ਜੋਤ ਆ, ਜਿਹੜਾ ਇਹ ਦੁਬਦਾ ਰਾਗ ਦਵੈਸ਼ ਨੂੰ ਮਾਰ ਲੈਂਦਾ, ਉਹਦੀ ਜੁਗਤ, ਉਹਦੇ ਢੰਗ ਤਰੀਕੇ ਸਾਰੇ ਬੜੇ ਨਿਰਮਲ ਆ, ਪਵਿੱਤਰ ਆ। ਜੋ ਇਸ ਮਾਰੇ ਸੋਈ ਸੋ ਗਿਆਨੀ, ਜਿਹੜਾ ਦੁਬਦਾ ਰਾਗ ਦਵੈਸ਼ ਵਿਅਕਤੀ ਨੂੰ ਮਾਰ ਲੈਂਦਾ, ਸੋ ਮੈਨੇ ਵਿਸ਼ੇਸ਼ ਕਰਕੇ ਅਸਲੀ ਉਹ ਸ੍ਰੇਸ਼ਟ ਬ੍ਰਹਮ ਗਿਆਨੀ ਹੈ। ਜੋ ਇਸ ਮਾਰੇ ਸੋ ਸਹਿਜਿਆਂ ਨੇ, ਜਿਹੜਾ ਦੁਬਦਾ ਵਿਅਕਤੀ ਨੂੰ ਖਤਮ ਕਰ ਦਿੰਦਾ, ਉਹ ਸਹਿਜ ਸ਼ਾਂਤੀ ਸਰੂਪ ਕੌਣ ਪਰਮੇਸ਼ਰ, ਉਹਦੇ ਧਿਆਨ ਕਰਨ ਵਾਲਾ ਬਣ ਜਾਂਦਾ। ਕਿਉਂਕਿ ਜੇ ਮਨ 'ਚ ਕਿਸੇ ਨੂੰ ਮੋਹ ਆ ਕੇ ਵੀ ਵਿਅਕਤੀ ਨਹੀਂ ਲੱਗਦੀ, ਉਹ ਮੁਰਿਆ ਜੋ ਜੇ ਕਿਸੇ ਨਾਲ ਬਹਿ ਰਿਹਾ, ਉਹ ਆ ਜਾਏਗਾ। ਇਹ ਵਿਅਕਤੀ ਚੀਜ਼ਾਂ ਰੋਕ ਪਾਉਂਦੀਆਂ। ਜੋ ਇਸ ਮਾਰੇ ਤੋਂ ਸਹਿਜ ਧਿਆਨ, ਉਹ ਵੀ ਕੁਦਰਤੀ ਸਹਿਜ ਸ਼ਾਂਤੀ ਨੂੰ ਪਾ ਕੇ ਸਰੂਪ ਵਿੱਚ ਧਿਆਨ ਜੋੜਨ ਵਾਲਾ ਬਣ ਜਾਂਦਾ। ਇਸ ਮਾਰੀ ਬਿਨ ਥਾਏ ਨਾ ਪਰ ਇਹ ਦੁਬਦਾ ਨੂੰ ਮਾਰੇ ਬਿਨਾ ਇਹ ਜੀਵ ਜਿੰਨੇ ਵੀ ਕਰਮ ਕਰਦਾ, ਸਾਧਨ ਕਰਦਾ, ਇਹਦੇ ਥਾਂ ਨਹੀਂ ਪੈਂਦੇ, ਕਬੂਲ ਨਹੀਂ ਹੁੰਦੇ। ਔਰ ਕੋਟ ਕਰਮ ਜਾਪ ਤਪ ਕਰ, ਭਾਵੇਂ ਕਹਿੰਦੇ ਕਰੋੜਾਂ ਜਪ ਕਰ ਲੈ, ਤਪ ਕਰ ਲੈ, ਹਾਂਜੀ ਜਿੰਨੇ ਵੀ ਕਰਮ ਤੁਹਾਨੂੰ ਕਰ ਲੈ, ਉਹ ਥਾਂ ਨਹੀਂ ਪੈਂਦੇ ਹਨ। ਇਸ ਮਾਰੀ ਬਿਨ ਜਨਮ ਇਹ ਦੁਬਦਾ ਰਾਗ ਦਵੈਸ਼ ਮਿਰਤੀ ਬਿਰਤੀ ਨੂੰ ਮਾਰੇ ਤੋਂ ਬਿਨਾਂ ਜੰਮਣ ਮਰਨ ਦਾ ਚੱਕਰ ਜਿਹੜਾ ਉਹ ਵੀ ਨਹੀਂ ਮਿਟਦਾ ਹੈ। ਇਸ ਮਾਰੀ ਬਿਨ ਜੰਮ ਤੇ ਨਹੀਂ ਛੁੱਟ, ਇਹ ਦੁਬਦਾ ਬਿਰਤੀ ਨੂੰ ਰਾਗ ਦਵੈਸ਼ ਨੂੰ ਮਾਰੇ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਜੰਮਾਂ ਤੋਂ ਵੀ ਛੁਟਕਾਰਾ ਨਹੀਂ ਹੁੰਦਾ। ਇਸ ਮਾਰੀ ਬਿਨ ਗਿਆਨ ਨੂੰ, ਇਹ ਦੁਬਦਾ ਬਿਰਤੀ ਰਾਗ ਦਵੈਸ਼ ਬਿਰਤੀ ਜਿਹੜੀ ਨੂੰ ਮਾਰੇ ਤੋਂ ਬਿਨਾਂ ਇਹਨੂੰ ਆਪਣੇ ਆਤਮ ਸਰੂਪ ਦਾ ਗਿਆਨ ਵੀ ਨਹੀਂ ਹੁੰਦਾ। ਇਸ ਮਾਰੀ ਬਿਨ ਝੂਠ ਨਾ ਤੋਈ, ਇਹ ਦੁਬਦਾ ਜਿਹੜੀ ਰਾਗ ਦਵੈਸ਼ ਵਾਲੀ ਵਿਅਕਤੀ ਇਹਨੂੰ ਮਾਰੇ ਤੋਂ ਬਿਨਾਂ ਝੂਠ ਹੁੰਦਾ ਹੈ, ਅਪਵਿੱਤਰਤਾ ਜਿਹੜੀ ਮੈਲ ਆ, ਹਾਂਜੀ ਇਹ ਵੀ ਨਹੀਂ ਧੋਤੀ ਜਾਂਦੀ। ਇਸ ਮਾਰੀ ਬਿਨ ਸਭ ਕੁਛ ਮੈਲ ਆ। ਇਹ ਜਿਹੜੀ ਦੁਬਦਾ ਰਾਗ ਦਵੈਸ਼ ਵਿਅਕਤੀ ਹੈ, ਹਾਂਜੀ ਅਤੇ ਇਹਦੇ ਮਾਰੇ ਤੋਂ ਬਿਨਾਂ ਇਹਦਾ ਕੀਤਾ ਹੋਇਆ ਜਿੰਨੇ ਵੀ ਕਰਮ ਕਰਦਾ ਆ, ਭਾਵੇਂ ਕਿੰਨੇ ਕਰਮ ਕਾਂਡ ਕਰੇ, ਉਹ ਸਾਰੇ ਮੈਲੇ ਹੀ ਮੈਲੇ ਆ। ਇਸ ਮਾਰੀ ਬਿਨ ਸਭ ਕੁਛ ਜੋਲ ਆ। ਪਾਤਸ਼ਾਹ ਕਹਿੰਦੇ ਦੁਬਦਾ ਦੇ ਮਾਰੇ ਤੋਂ ਬਿਨਾਂ ਅਤੇ ਰਾਗ ਦਵੈਸ਼ ਵਿਅਕਤੀ ਨੂੰ ਖਤਮ ਕੀਤੇ ਬਿਨਾਂ ਜਿੰਨੀਆਂ ਵੀ ਵਸਤੂਆਂ ਦਾ ਮਾਲਕ ਹੈ, ਹਾਂਜੀ ਜਿਹੜਾ ਪਰਮਾਤਮਾ ਉਹਤੋਂ ਜੋਲਾ ਮੈਨੇ ਉਹ ਜੁਦਾ ਹੀ ਰਹਿੰਦਾ ਹੈ। ਜਿੰਨੇ ਵੀ ਗੁਣ ਆ ਉਹਨਾਂ ਤੋਂ ਫਿਰ ਉਹ ਜੋਲਾ ਮੈਨੇ, ਹਾਂਜੀ ਅਸੰਗ ਰਹਿੰਦਾ, ਕਿਉਂਕਿ ਇਹਦੇ ਮਾਰੇ ਤੋਂ ਬਿਨਾਂ ਉਹ ਦੋ ਗੁਣ ਜਿਹੜੇ ਅੰਦਰ ਠਹਿਰਦੇ ਹੀ ਨਹੀਂ। ਉਹ ਜਿਸ ਤਰ੍ਹਾਂ ਕੋਈ ਮਹਾਂਪੁਰਖ ਦੇ ਉਹ ਜਾਂਦੇ ਸੀ, ਉਹ ਕਹਿੰਦੇ ਵੀ ਜਲ ਲਿਆਓ, ਉਹ ਲਿਆਉਣ ਲੱਗੇ, ਉਹ ਡੋਲ ਜਾ ਕੇ ਬੰਨਿਆ ਹੁੰਦਾ ਸੀ ਆਪਣੇ ਢੀਂਗਲੀ ਦੇ ਨਾਲ। ਉਹ ਹੁਣ ਜਿਹੜੇ ਭਰੇ ਕੁਝ ਮੋਰੀਆਂ ਸੀ ਪਾਣੀ, ਉੱਤੇ ਆਉਣ ਤੋਂ ਪਹਿਲਾਂ ਹੀ ਨਿਕਲ ਜਾਏ। ਉਹ ਸੰਤਾਂ ਨੂੰ ਕਹਿੰਦਾ ਮੈਨੂੰ ਕੋਈ ਉਪਦੇਸ਼ ਦਿਓ। ਉਹ ਸੰਤਾਂ ਨੇ ਢੰਗ ਹੀ ਕੀਤਾ ਸੀ ਵਿਸ਼ਰਾਮ, ਹਾਂਜੀ ਕਹਿੰਦੇ ਜਿਵੇਂ ਹੁਣ ਡੋਲ ਵਿੱਚ ਪਾਣੀ ਤਾਂ ਆਉਂਦਾ ਆ, ਮੋਰੀਆਂ ਕਰਕੇ ਉੱਤੇ ਨਹੀਂ ਆਉਂਦਾ, ਵਿੱਚੇ ਨਿਕਲ ਜਾਂਦਾ। ਕਹਿੰਦੇ ਇਸ ਤਰ੍ਹਾਂ ਜਿੰਨਾ ਚਿਰ ਬੰਦੇ ਦੇ ਮਨ 'ਚ ਕਮਜ਼ੋਰੀਆਂ ਆ, ਜਿੰਨਾ ਮਰਜ਼ੀ ਉਪਦੇਸ਼ ਲਿਓ ਅੰਦਰ ਰਹਿੰਦੀਆਂ, ਸਾਰੇ ਖਤਮ ਹੋ ਜਾਂਦੇ। ਇਸ ਵਾਸਤੇ ਫਿਰ ਮਾਲਕ ਤੋਂ ਜੁਦਾ ਹੀ ਰਹਿੰਦਾ, ਕਿਉਂਕਿ ਉਹ ਦਵੈਸ਼ ਜਿਹਦੇ ਮਨ 'ਚ ਉਹ ਮਾਲਕ ਨਾਲ ਮਿਲਾਪ ਕਿਵੇਂ ਹੋਏਗਾ, ਨਹੀਂ ਮਿਲਾਪ ਹੋਏਗਾ। ਜਾਗੋ ਪੈ ਕਿਰਪਾਲ ਕਿਰਪਾ ਨਿਧ, ਜਿਹਨਾਂ ਦੇ ਕਿਰਪਾ ਦੇ ਨਿਧੀ ਖਜ਼ਾਨਾ ਰੂਪੀ ਪਰਮੇਸ਼ਰ ਕਿਰਪਾਲੂ ਹੋ ਜਾਂਦੇ ਹਨ। ਇਸ ਭਈ ਖਲਾਸੀ ਹੋਈ ਸਗਲ ਸਰ, ਉਹ ਫਿਰ ਜਿਹੜੀ ਦੋਵਧਾ ਰਾਗ ਦਵੈਸ਼ ਵਾਲੀ ਵਿਅਕਤੀ ਤੋਂ ਖਲਾਸੀ, ਇਹ ਦੋਵਧਾ ਛੁਟਕਾਰਾ ਹੋ ਜਾਂਦਾ। ਉਹਨੂੰ ਫਿਰ ਸਾਰੀਆਂ ਰਿਧੀਆਂ ਸਿੱਧੀਆਂ ਬਰਕਤਾਂ ਜੋ ਵੀ ਹੈ ਪ੍ਰਾਪਤ ਹੋ ਜਾਂਦੇ ਆ, ਉਹਦੇ ਜਿੰਨੇ ਵੀ ਕਾਰਜ ਆ ਉਹ ਸਾਰੇ ਸਿੱਧ ਹੋ ਜਾਂਦੇ ਆ। ਗੁਰ ਦੁਬਧਾ ਜਾ ਕੇ ਹੈ ਮਾਰੀ, ਸੱਚੇ ਪਾਤਸ਼ਾਹ ਕਹਿੰਦੇ ਦੁਬਧਾ ਨੂੰ ਮਾਰਨਾ ਸੌਖਾ ਨਹੀਂ ਹੈ, ਬੜਾ ਕਠਿਨ ਆ। ਜੇ ਤਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਜਿਹੜੀ ਦਵੈਸ਼ ਵਾਲੀ ਭਾਵਨਾ ਉਹ ਗੁਰੂ ਮਹਾਰਾਜ ਨੇ ਮਾਰ ਦਿੱਤੀ, ਖਤਮ ਕਰ ਦਿੱਤੀ। ਕਹ ਨਾਨਕ ਸੋ ਬ੍ਰਹਮ ਵਿਚਾਰੀ, ਪਾਤਸ਼ਾਹ ਕਹਿੰਦੇ ਉਹ ਜਿਹੜਾ ਪੁਰਸ਼ ਹੈ ਜਿਹਦੇ ਅੰਦਰ ਕਿਸੇ ਨਾਲ ਬੋਹ ਨਹੀਂ, ਕਿਸੇ ਨਾਲ ਬੈਰ ਨਹੀਂ, ਕਿਸੇ ਨਾਲ ਨਫ਼ਰਤ ਨਹੀਂ, ਘਿਰਣਾ ਨਹੀਂ, ਐਸਾ ਜਿਹੜਾ ਸਮਦ੍ਰਿਸ਼ਟੀ ਵਾਲਾ ਪੁਰਸ਼ ਆ, ਉਹ ਬ੍ਰਹਮ ਦੀ ਵਿਚਾਰ ਦੀ ਪ੍ਰਾਪਤੀ ਵਾਲਾ ਬਣਦਾ ਹੈ। ਨਹੀਂ ਤਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਫਿਰ ਹੁੰਦੀ। ਗੌੜੀ ਮਹਲਾ ਪੰਜਵਾਂ, ਹਰ ਸੋ ਜੁਰੈ ਤਾਂ ਸਭ ਕੋ ਮੀਤ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ, ਜਿਹਦਾ ਮਨ ਪਰਮਾਤਮਾ ਨਾਲ ਜੁੜ ਜਾਏ ਉਹਦੇ ਸਾਰੇ ਮਿੱਤਰ ਹੋ ਜਾਂਦੇ। ਹਰ ਸੋ ਜੁਰੈ ਤਾਂ ਨੇਸਲ ਸੀ, ਜਿਹਦਾ ਮਨ ਪਰਮਾਤਮਾ ਨਾਲ ਜੁੜ ਜਾਏ ਉਹਦਾ ਜਿਹੜਾ ਮਨ ਹੈ ਉਹ ਵੀ ਟਿਕ ਜਾਂਦਾ, ਨਿਸ਼ਚਲ ਹੋ ਜਾਂਦਾ। ਹਰ ਸੋ ਜੁਰੈ ਨਾ ਵਿਆਪੈ ਕਾੜਾ, ਜਿਹਨਾਂ ਦਾ ਮਨ ਪਰਮਾਤਮਾ ਨਾਲ ਜੁੜ ਜਾਏ ਉਹਨਾਂ ਨੂੰ ਕਾੜਾ ਥੋੜ੍ਹਾ ਭਾਰਾ ਬਣਨ, ਕਿਸ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਝੋਰ ਆਇਆ, ਦੁੱਖ ਆਇਆ, ਸੰਤਾਪ ਉਹ ਨਹੀਂ ਵਿਆਪਦਾ। ਹਰ ਸੋ ਜੁਰੈ ਤਾਂ ਹੋਏ ਨਿਸਤਾਰਾ, ਜਿਹਨਾਂ ਦਾ ਮਨ ਪਰਮੇਸ਼ਵਰ ਨਾਲ ਜੁੜ ਗਿਆ ਉਹਨਾਂ ਜੀਵਾਂ ਦਾ ਸੰਸਾਰ ਸਾਗਰ ਤੋਂ ਪਾਰ ਅਤਾਰਾ ਹੋ ਜਾਂਦਾ, ਉਹ ਸੰਸਾਰ ਤੋਂ ਤਰ ਜਾਂਦੇ। ਮੇਰੇ ਮਨ ਮੇਰੇ ਤੋਂ ਹਰ ਸਿਰ ਜੋੜ, ਸੰਬੋਧਨ ਕਰ ਕਹਿੰਦੇ ਇਹ ਮਨਾਂ ਜੁੜੇ ਬਿਨਾਂ ਕੋਈ ਰਹਿ ਤਾਂ ਸਕਦਾ ਹੀ ਨਹੀਂ। ਕੋਈ ਕਿਸੇ ਨਾਲ ਮਨ ਜੋੜੀ ਬੈਠਾ, ਕੋਈ ਕਿਸੇ ਨਾਲ ਜੋੜੀ ਬੈਠਾ, ਉਹਨਾਂ 'ਚੋਂ ਪੂਰਾ ਉਤਰਨ ਵਾਲਾ ਕੋਈ ਨਹੀਂ, ਬਾਅਦ 'ਚ ਧੋਖਾ ਹੋ ਜਾਂਦਾ। ਕਹਿੰਦੇ ਜੇ ਤੂੰ ਧੋਖਿਆਂ ਤੋਂ ਬਚਣਾ ਤਾਂ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਨਾਲ ਆਪਣਾ ਮਨ ਜੋੜ, ਕਾਜ ਤੁਹਾਰਾ ਨਾ ਹੀ ਹੋਰ ਰਹੋ, ਕਿਉਂਕਿ ਤੈਨੂੰ ਹੁਣ ਮਨੁੱਖੀਆਂ ਨੂੰ ਮਿਲਿਆ ਆ, ਇਸ ਕਾਰਜ ਵਾਸਤੇ ਮਨੁੱਖ ਤੇ ਮਿਲੀ ਹੈ। ਪਰਮਾਤਮਾ ਦੇ ਭਜਨ ਤੋਂ ਬਿਨਾਂ ਹੋਰ ਜਿੰਨੇ ਵੀ ਤੂੰ ਕੰਮ ਕਰਦਾ ਉਹ ਤੇਰੇ ਕਿਸੇ ਵੀ ਲੇਖੇ ਵਿੱਚ ਨਹੀਂ ਹੈਗੇ। ਰਾਓ ਵਿਸਰਾਮ ਦੇ ਵੀ ਕਿਰਪਾ ਕਰਦੇ ਹਨ। ਵੱਡੇ ਵੱਡੇ ਜੋ ਦੁਨੀਆਂਦਾਰ, ਕਾਹੂ ਕਾਜ ਨਾਹੀਂ ਗਾਵਾਰ, ਜਿਹੜੇ ਦੁਨੀਆਂ ਦੇ ਬੜੇ ਬੜੇ ਮਾਇਆ ਧਾਰੀ ਵਿਅਕਤੀ ਹੈ, ਹਾਂਜੀ, ਜੇ ਉਹ ਨਾਮ ਨਹੀਂ ਜਪਦੇ ਪਾਤਸ਼ਾਹ ਕਹਿੰਦੇ ਕਾਹੂ ਕਾਜ ਨਾਹੀਂ ਗਵਾ, ਉਹ ਮੂਰਖ ਕਹਿੰਦੇ ਕਿਸੇ ਕੰਮ ਕਾਣੀ ਕੌਡੀ ਦੇ ਨਹੀਂ ਹੈਗੇ। ਸੱਚੇ ਦਰਗਾਹ 'ਚ ਉਹਨਾਂ ਦਾ ਕਾਣੀ ਕੌਡੀ ਮੁੱਲ ਨਹੀਂ। ਹਰ ਕਾ ਦਾਸ ਨੀਚ ਕੁੱਲ ਸੁਣ ਹੈ, ਜੇ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਪੁਰਖ ਨੀਚ, ਹਾਂਜੀ, ਜਾਤੀ 'ਚ ਵੀ, ਹਾਂਜੀ, ਹੈਗਾ, ਪਰਮਾਤਮਾ ਦਾ ਨਾਮ ਸੁਣ ਲਵੇ, ਉਹ ਭਾਵੇਂ ਨੀਚ ਕੁੱਲ ਵਿੱਚ ਜੰਮੇ ਪਰਮਾਤਮਾ ਦਾ ਨਾਮ ਸੁਣ ਲੈ, ਇਸ ਕਹਿ ਸੰਗ ਖਿਨ ਮੈਂ ਉਧਰ। ਕਹਿੰਦੇ ਉਹ ਭਾਵੇਂ ਨੀਚ ਜਾਤੀ ਜਿਹਾ ਜੀ ਉਹ ਸਿਮਰਨ ਕਰਨ ਵਾਲਾ, ਉਹ ਤੋਂ ਪਰਮੇਸ਼ਰ ਦਾ ਜਾਪ ਸੁਣ ਲੈ, ਅਤੇ ਕਹਿੰਦੇ ਉਹਦੇ ਨਾਲ ਮਿਲਣੇ ਨਾ, ਉਹਦੀ ਸੰਗਤ ਕਰਨੇ ਨਾ, ਖਿਨ ਵਿੱਚ ਹੀ ਉਹਨਾਂ ਜੀਵਾਂ ਦਾ ਵੀ ਆਧਾਰ ਹੋ ਜਾਂਦਾ, ਕਿਉਂਕਿ ਉਹਨਾਂ ਦੀ ਸੰਗਤ ਇੱਕ ਖਿਨ ਵਿੱਚ ਆਧਾਰ ਕਰ ਦਿੰਦੀ। ਕੋਟ ਮੱਝਣ ਜਾ ਕੇ ਸੁਣ ਨਾਮ, ਕਹਿੰਦੇ ਪਰਮੇਸ਼ਰ ਦਾ ਨਾਮ ਸੁਣਨੇ ਨਾ ਕੋੜੋ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਕੋਟ ਪੂਜਾ ਜਾ ਕੇ ਹੈ ਸਨ, ਕਹਿੰਦੇ ਕਰੋੜਾਂ ਪ੍ਰਕਾਰ ਦੀ ਜਿਹੜੀ ਪੂਜਾ ਭਾਵੇਂ ਕਰ ਲਵੇ ਅਤੇ ਜੇ ਸਿਮਰਨ ਕਰ ਲੈ, ਉਹ ਸਾਰੀਆਂ ਜਿਹੜੀਆਂ ਪੂਜਾ ਆ ਸਿਮਰਨ ਦੇ ਵਿੱਚ ਹੀ ਆ ਜਾਂਦੀਆਂ। ਕੋਟ ਪੁੰਨ ਸੁਣ ਹਰ ਕੀ ਬਾਣੀ, ਕਹਿੰਦੇ ਪਰਮਾਤਮਾ ਦੀ ਬਾਣੀ ਸੁਣੀਏ ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਟ ਫਲਾ ਗੁਰ ਕੇ ਵਿਧ ਜਾਣੀ, ਕਹਿੰਦੇ ਜੇ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਧੀ ਜਿਹੜੀ ਹੈ ਉਹ ਸਤਿਗੁਰਾਂ ਤੋਂ ਜਿਹਨੇ ਜਾਣ ਲਈ ਹੈ, ਉਹਨਾਂ ਨੂੰ ਫਿਰ ਕਰੋੜਾਂ ਫਲ ਦੇਣ ਵਾਲੀ ਹੈ ਪਰਮੇਸ਼ਰ ਦੀ ਪ੍ਰਾਪਤੀ। ਮਨ ਆਪਣੇ ਮੈਂ ਹੈ ਫਿਰ ਫਿਰ ਚੇਤ, ਕਹਿੰਦੇ ਹੈ ਗੁਰੂ ਪਿਆਰਿਆ ਤੂੰ ਆਪਣੇ ਮਨ ਫਿਰ ਫਿਰ ਮੈਨੇ ਮੁੜ ਮੁੜ ਕੇ ਵਾਰ ਵਾਰ ਪਰਮਾਤਮਾ ਦੇ ਨਾਮ ਨੂੰ ਚੇਤ ਮੈਨੇ ਯਾਦ ਕਰ। ਦਿਨ ਤਜਾ ਹੈ ਮਾਇਆ ਕੇ ਹੇਤ, ਇਹ ਮਾਇਆ ਦੇ ਜਿਹੜੇ ਹੇਤ ਹੈਗੇ ਆ, ਹਾਂਜੀ, ਝੂਠੇ ਪਿਆਰ ਆ, ਇਹ ਸਾਰੇ ਨਾਸ ਹੋ ਜਾਣਗੇ, ਕਿਉਂਕਿ ਜਿਹੜੇ ਮਾਇਆ ਦੇ ਪਿਆਰ ਵਾਲੇ ਆ ਉਹ ਸਾਰੇ ਮਨੁੱਖ ਵੀ ਨਾਸ ਹੋ ਜਾਣਗੇ, ਸਦਾ ਤਾਂ ਰਹਿਣੇ ਨੇ। ਨਾਮ ਜਪਣ ਵਾਲਾ ਸਦਾ ਰਹਿੰਦਾ, ਨਾਮ ਰਹੋ ਸਾਧੂ ਰਹੋ ਰਹੋ ਗੁਰਗੋਬਿੰਦ, ਹਰ ਵਿਨਾਸੀ ਤੁਮਰਾ ਸੰਗ, ਅਵਿਨਾਸ਼ੀ ਨਾਸ਼ਵਰਾ ਪਰਮੇਸ਼ਵਰ ਜਿਹੜਾ ਸਦਾ ਤੇਰੇ ਅੰਗ ਸੰਗ ਰਹੇਗਾ। ਮਨ ਮੇਰੇ ਰਚ ਰਾਮ ਕੈ ਰੰਗ, ਆਸ਼ਾ ਨੇ ਮੇਰੇ ਮਨਿਆ ਮਨਾ ਰਮਿਆ ਹੋਇਆ ਰਾਮ ਪਰਮੇਸ਼ਵਰ ਨਿਰੰਕਾਰੂ ਦੇ ਰੰਗ ਪ੍ਰੇਮ ਵਿੱਚ ਰਸ ਜਾ ਘੁਲ ਮਿਲ ਜਾ। ਜਾ ਕੇ ਕੰਮ ਉਤਰੈ ਸਭ ਭੂਖ, ਜਿਸ ਪਰਮੇਸ਼ਵਰ ਦਾ ਭਜਨ ਸਿਮਰਨ ਰੂਪੀ ਕਾਰਜ ਕਰਨੇ ਨਾ ਸਾਰੇ ਪਦਾਰਥਾਂ ਦੀ ਭੁੱਖ ਉਤਰ ਜਾਏਗੀ, ਭਾਵ ਸੰਤੋਖ ਆ ਜਾਏ। ਜਾ ਕੇ ਕੰਮ ਨਾ ਜੋ ਹੈ ਦੂਤ, ਜਿਸ ਪਰਮੇਸ਼ਵਰ ਦਾ ਭਜਨ ਰੂਪੀ ਕਾਰਜ ਕਰਨੇ ਨਾ ਜਿਹੜੇ ਜਮਾਂ ਦੇ ਦੂਤ ਆ ਉਹ ਤੇ ਉਹਨਾਂ ਪ੍ਰੇਮੀਆਂ ਨੂੰ ਨਹੀਂ ਦੇਖਦੇ। ਜਾ ਕੇ ਕੰਮ ਤੇਰਾ ਵੱਡ ਗਮਰ, ਜਿਸ ਨਿਰੰਕਾਰ ਦਾ ਸਿਮਰਨ ਕਰਨੇ ਨਾਲ ਤੇਰਾ ਵੱਡਾ ਗਮਰ ਮੈਨੇ ਬੜਾ ਪ੍ਰਤਾਪ ਹੋ ਜਾਏਗਾ। ਜਾ ਕੇ ਕੰਮ ਹੋ ਗਿਆ ਤੂੰ ਅਮਰ, ਜਿਹਦੇ ਭਜਨ ਦੇ ਪ੍ਰਤਾਪ ਕਿਰਪਾ ਨਾਲ ਤੂੰ ਸੰਸਾਰ ਤੇ ਅਮਰ ਹੋ ਜਾਂਦਾ। ਕਈ ਅਮਰ ਹੋਣ ਵਾਸਤੇ ਕਈ ਯਾਦਗਾਰਾਂ ਬਣਾਉਂਦੇ, ਆਪਣੇ ਪੱਤਰ ਪੁੱਤਰ ਸ਼ਿਲਾ ਲੇਖ ਲਾਉਂਦੇ ਆ, ਪਰ ਅਮਰ ਹੋਣ ਦਾ ਢੰਗ ਕੀ ਹੈ ਸਿਮਰਨ? ਜਾ ਕੇ ਚਾਕਰ ਕੋ ਨਹੀਂ ਡਾਨ, ਜਿਹੜਾ ਉਹਦਾ ਸੇਵਕ ਬਣ ਜਾਂਦਾ ਉਹਨੂੰ ਕੋਈ ਡੰਡ ਨਹੀਂ ਭਰਨਾ ਪੈਂਦਾ। ਜਾ ਕੇ ਚਾਕਰ ਕੋ ਨਹੀਂ ਬਾਨ, ਜਿਹੜਾ ਉਹਦਾ ਸੇਵਕ ਬਣ ਜਾਂਦਾ ਉਹਨੂੰ ਬਾਨ ਮੈਨੇ ਕੋਈ ਖੋਟੀ ਆਦਤ ਨਹੀਂ ਦਿੰਦੀ, ਭੈੜ ਦੀਆਂ ਆਦਤਾਂ ਵੀ ਖਤਮ ਹੋ ਜਾਂਦੀਆਂ। ਜਾਂ ਉਹਨੂੰ ਕੋਈ ਬਾਣ ਤੀਰ ਨਹੀਂ ਮਾਰ ਸਕਦਾ ਅਤੇ ਮਾਰ ਕੇ ਖਤਮ ਕਰ, ਮਾਰਾ ਰਸਵਾਲਾ ਹੋ ਜਾਂਦਾ। ਜਾ ਕੇ ਦਫ਼ਤਰ ਪੁੱਛਿਆ ਨਾ ਲੇਖਾ, ਜਿਹੜਾ ਨਾਮ ਸਿਮਰਨ ਕਰਦਾ ਪਰਮਾਤਮਾ ਦੇ ਦਰਬਾਰ 'ਚ ਉਹਨਾਂ ਨੂੰ ਕੋਈ ਲੇਖਾ ਨਹੀਂ ਪੁੱਛਿਆ। ਕਹਿੰਦੇ ਤਾਂ ਲੇਖੇ ਅੱਗੇ ਸਿਮਰਨ ਕਰਕੇ ਕਲੀਅਰ ਹੋ ਗਏ, ਸਾਫ਼ ਹੋ ਗਏ, ਤਾਂ ਕੀ ਚਾਕਰੀ ਕਰੋ ਬੁਸ਼ੇ। ਇਸ ਵਾਸਤੇ ਵਿਸ਼ੇਖਾ ਮੈਂ ਵਿਸ਼ੇਸ਼ ਕਰਕੇ ਉਸ ਪਰਮਾਤਮਾ ਦੀ ਨੌਕਰੀ ਕਰੋ। ਜਾ ਕੇ ਊਨ ਨਾਹੀਂ ਕਾਹੂ ਬਾਤ, ਇਸ ਪਰਮਾਤਮਾ ਦੇ ਪੱਖ ਕਿਸੇ ਗੱਲ ਦੀ ਵੀ ਊਨ ਮੈਨੇ ਥੋੜ੍ਹ ਨਹੀਂ, ਕਮੀ ਪੇਸ਼ੀ ਨਹੀਂ। ਇੱਕ ਹੈ ਆਪਾਂ ਨੇਕ ਹੈ ਭਾਤ, ਉਹ ਪਰਮੇਸ਼ੁਰ ਆਪੇ ਇੱਕ ਰੂਪ ਹੈ, ਆਪੇ ਅਨੇਕ ਤਰ੍ਹਾਂ ਦਾ ਅਨੇਕ ਭਾਂਤ ਮੈਨੇ ਅਨੇਕਾਂ ਤਰ੍ਹਾਂ ਦਾ ਹੋ ਰਿਹਾ ਹੈ। ਜਾ ਕੇ ਦ੍ਰਿਸ਼ਟ ਹੋਏ ਸਦਾ ਨਿਹਾਲ, ਜਿਹਦੀ ਜੇ ਮਹਾਰਾਜ ਦੀ ਦ੍ਰਿਸ਼ਟੀ ਕਿਸੇ 'ਤੇ ਪੈ ਜਾ ਜੀਵ 'ਤੇ, ਉਹ ਸਦਾ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ। ਮਨ ਮੇਰੇ ਸਰ ਤਾ ਕੀ ਭਾਲ, ਜੇ ਮੇਰਿਆ ਮਨਾ ਉਸ ਪਰਮਾਤਮਾ ਦੀ ਭਾਲ ਮੈਨੇ ਕਮਾਈ ਕਰ, ਕਮਾਈ ਕਿਹੜੀ, ਸੇਵਾ ਕਰ। ਨਾ ਕੋ ਚਤਰ ਨਾ ਹੀ ਕੋ ਮੂੜਾ, ਆਪਣੇ ਆਪ ਨਾ ਕੋਈ ਚਤਰਿਆ ਨਾ ਕੋਈ ਮੂੜਾ ਮੈਨੇ ਮੂਰਖਿਆ, ਨਾ ਕੋਈ ਹੀਣ ਨਾ ਹੀ ਕੋਈ ਸੂਰਾ, ਨਾ ਕੋਈ ਹੀਣ ਕਮਜ਼ੋਰਿਆ ਅਤੇ ਨਾ ਕੋਈ ਪੂਰਾ ਮੈਨੇ ਸੂਰਮਾ ਹੈ। ਜਿਸ ਕੋਲ ਆਇਆ ਅਤੇ ਤੇਰੀ ਲਾਗਾ, ਜਿਸ ਜਿਸ ਪਾਸੇ ਕਿਸੇ ਨੂੰ ਲਾਇਆ ਉਸ ਪਾਸੇ ਲੱਗ ਰਿਹਾ, ਸੋ ਸੇਵਕ ਨਾਨਕ ਜਿਸ ਪਾਸੇ। ਮਹਾਰਾਜ ਕਹਿੰਦੇ ਜਿਹਦੇ ਸ੍ਰੇਸ਼ਟ ਭਾਵ ਆ ਅਸਲੀ ਸੇਵਕ ਤਾਂ ਭਾਈ ਉਹ ਹੀ ਆ ਜਿਹੜਾ ਗੁਰੂ ਦਾ ਹੁਕਮ ਮੰਨਣ ਵਾਲਾ ਪੁਰਸ਼ ਹੈ। ਗੌੜੀ ਮਹੱਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰ ਪਾਰ ਜਾ ਰਹੀ, ਜਿਹੜਾ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਉਹ ਇਸ ਤਰ੍ਹਾਂ ਹਮੇਸ਼ਾ ਦੁੱਖ ਭੋਗਦਾ ਜਿਸ ਤਰ੍ਹਾਂ ਅਰ ਜਾ ਰਹੀ, ਅਜਗਰ ਸੱਪ ਜਿਹੜਾ ਦੁਖੀ ਹੁੰਦਾ ਹੈ। ਆਰ ਜਾ ਰਹੀ ਉਹ ਜਿਹਾ ਅਜਗਰ ਸੱਪ ਹੈ, ਅੱਜ ਨਾਮ ਹੁੰਦਾ ਬੱਕਰੇ ਦਾ, ਉਹ ਸਾਬ ਤੇ ਬੱਕਰੇ ਹੁੰਦੇ ਵੱਜ ਜਾਂਦੇ, ਤਾਂ ਉਹਨੂੰ ਅਜਗਰ ਕਹਿੰਦੇ। ਲੋ ਆਗੂ ਦੇ ਅੰਦਰ ਇੰਨੀ ਹੈ ਸਭ ਕੁਝ ਫਸ ਨਹੀਂ, ਆਪਣੀ ਜੋ ਗੁੰਦਵਾਲ ਕਰੇਹਣ ਲੱਗੀ ਅਤੇ ਉਹ ਜਿਹੜੇ ਨੇ ਅਤੇ ਉੱਥੋਂ ਸਾਬੋ ਕੁਇੰਟਲਾਂ ਦਾ ਹੀ ਨਿਕਲਿਆ। ਅਤੇ ਲੋਕ ਦੇਖੀ ਨੱਪਿਆ ਸੀ ਕੀ ਖਾਂਦਾ ਸੀ ਕੀ ਕਰਦਾ ਸੀ, ਹੈਂ ਅਤੇ ਪਰਮੇਸ਼ਰ ਦੀ ਲੀਲਾ ਵੀ ਨਹੀਂ ਆ ਰਹੀ ਹੈ, ਜਿੱਥੋਂ ਭੈੜੇ ਜਾਏ ਨਾ ਚਲੇ ਜਾਈਏ, ਉਹਦੇ ਵਿੱਚੋਂ ਨਿਕਲਿਆ ਕੁਇੰਟਲਾਂ ਦਾ ਹੀ ਸੀ, ਪਤਾ ਨਹੀਂ ਕਦੋਂ ਦਾ ਪਿਆਇਆ ਸੀ। ਇਸ ਕਰਕੇ ਫਿਰ ਕਹਿੰਦੇ ਆ ਜਿਵੇਂ ਸੱਪ ਦੁਖੀ ਹੁੰਦਾ ਨਾ, ਆਰ ਜਾ ਨਾਮ ਉਮਰ ਦਾ ਵੀ ਹੁੰਦਾ, ਜਿਵੇਂ ਸੱਪ ਦੀ ਉਮਰ ਵੱਡੀ ਹੁੰਦੀ ਹੈ, ਹੈਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਵੇਂ ਹਰੀ ਮੈਨੂੰ ਦੁਸ਼ਮਣ ਬਣ ਜਾਂਦੇ, ਉਹੀ ਉਮਰ ਹੀ ਦੁਸ਼ਮਣ ਬਣ ਜਾਂਦੀ ਹੈ, ਕਿਉਂਕਿ ਗਹਿਰ 'ਚ ਸੜਨਾ ਪਊਗਾ, ਲੰਮੀ ਉਮਰ ਹੋਊ ਤਾਂ ਲੰਮਾ ਟਾਈਮ ਕੱਢਣਾ ਪਊਗਾ। ਇਸ ਵਾਸਤੇ ਉਹ ਬੇਘੋਲਦਾ ਰਹਿੰਦਾ, ਜਿਹਨੂੰ ਡੰਗ ਮਾਰਦਾ ਹੈਂ ਉਹਨੂੰ ਵੀ ਮਾਰ ਦਿੰਦਾ, ਉਹਨੂੰ ਵੀ ਸੁੱਖ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜੇ ਤਿਉਂ ਜੀਵ ਹੈ ਸਾਕਤ ਨਾਮ ਸਾਰੀ, ਇਸ ਤਰ੍ਹਾਂ ਜਿਹੜੇ ਸਾਕਤ ਯਾਨੀ ਮਾਇਆ ਦੇ ਪੁਜਾਰੀ ਮਨਮੁੱਖ ਆ, ਉਹ ਬਕਾਰਾਂ ਰੂਪੀ ਜ਼ਹਿਰ ਦੀ ਬਿਸ ਨੂੰ ਘੋਲਦੇ ਰਹਿੰਦੇ, ਹਰ ਵੇਲੇ ਦੂਏ ਦਾ ਬੁਰਾ ਹੀ ਸੋਚਦੇ ਰਹਿੰਦੇ, ਦੁਖੀ ਰਹਿੰਦੇ। ਕਿਉਂ ਮੈਂ ਇਸੇ ਤਰ੍ਹਾਂ ਜਿਹੜੇ ਸਾਕਤ ਇਹ ਮਨਮੁੱਖ ਬੰਦੇ ਆ, ਇਹ ਨਾਮ ਨੂੰ ਭੁਲਾ ਕੇ ਜਿਉਂਦੇ ਹੈਗੇ ਆ, ਪਰ ਦੁਖੀ ਹੋ ਕੇ ਜਿਉਂਦੇ ਆ, ਸੁੱਖ ਨਹੀਂ ਸ਼ਾਂਤੀ ਨਹੀਂ, ਸਾਰੀ ਜ਼ਿੰਦਗੀ ਬਸ ਕੋਈ ਨਾ ਕੋਈ ਸੰਤਾਪ ਬਣਿਆ ਹੀ ਰਹਿੰਦਾ। ਇੱਕ ਨਿਮਖ ਜੋ ਸਿਮਰਨ ਹੈ ਜੀ ਆ, ਕਹਿੰਦੇ ਜੇ ਕੋਈ ਵਿਅਕਤੀ ਇੱਕ ਨਿਮਖ ਥੋੜ੍ਹਾ ਮਾਤਰ ਵੀ ਪਰਮਾਤਮਾ ਦੇ ਸਿਮਰਨ ਕਰਨ ਵਿੱਚ ਜੀਵਿਆ, ਸਿਮਰਨ ਕਰਦਾ ਰਹਿੰਦਾ, ਕੋਟ ਦਿਨ ਤਲਾਕ ਸਦਾ ਸਿਰ ਥੀਆ ਰਾਹੋ ਭਾਜਨ ਦੇ ਐਸਾ ਜਿਹੜਾ ਵਿਅਕਤੀ ਲੱਖਾਂ ਕਰੋੜਾਂ ਦਿਨ ਸਦਾ ਵਾਸਤੇ ਇਸਤਰ ਦੀ ਹੈ ਇਸਤਤ ਹੋ ਜਾਂਦਾ ਥੀਆ ਮੈਨੇ ਹੋ ਜਾਂਦਾ ਲੱਖਾਂ ਕਰੋੜਾਂ ਦਿਨਾਂ ਦੀ ਗੱਲ ਤਾਂ ਛੱਡੋ ਉਹ ਫਿਰ ਸਦਾ ਵਾਸਤੇ ਅਸਤਰ ਹੋ ਜਾਂਦਾ ਉਹਦੀ ਮਹਿਮਾ ਸਦਾ ਬਣੀ ਰਹਿੰਦੀ ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਬਿਨ ਸਿਮਰਨ ਧ੍ਰਿਗ ਕਰਮ ਕਰ ਆਸ ਪਰਮੇਸ਼ੁਰ ਦੇ ਸਿਮਰਨ ਤੋਂ ਬਿਨਾਂ ਹੋਰ ਜਿੰਨੇ ਕਰਮ ਕਰਦਾ ਆ ਹਾਂਜੀ ਕਹਿੰਦੇ ਕਰਮਾਂ ਦਾ ਕਰਾਸ ਕਰਨ ਵਾਲਾ ਜਿਹੜਾ ਉਹ ਤਰਕਾਰ ਆ ਕਾਗ ਵਤਨ ਬੇਸ਼ਾਵੇਂ ਬਾਤ ਕਹਿੰਦੇ ਉਹਦੀ ਹਾਲਤ ਇਹ ਹੈ ਕਰਮਾਂ ਦੇ ਕਰਾਸ ਕਰਮਾਂ ਦੀ ਕਰਾਸ ਮੈਨੇ ਆਸਾ ਜਿਹਨੂੰ ਲੱਗੀ ਉਹ ਵੀ ਧ੍ਰਿਗਤਾ ਜੋ ਗਿਆ ਉਹ ਆਸਾ ਵੀ ਤਰਕਾਰ ਜੋ ਗਿਆ ਕਾਗ ਮੈਨੇ ਕਾਂ ਵਾਂਗੂ ਉਹ ਜਿਹੜਾ ਹਾਂਜੀ ਪੁਰਸ਼ ਹੈ ਕਾਲ ਕਾਮੋਂ ਕਾਲਾ ਆ ਉਹ ਪੁਰਸ਼ ਔਰ ਬੇਸ਼ਟਾ ਗੰਦਗੀ ਜਿਹੜੀ ਹੈ ਵਤਨ ਵਤਨ ਮੈਨੇ ਦੇਸ ਵਿੱਚ ਭਾਵ ਕੀ ਹੈ ਮਾਂ ਦੇ ਗਰਭ ਵਿੱਚ ਉਹ ਵੱਸਦਾ ਹੈ ਜਿਵੇਂ ਕਾਂ ਗੰਦਗੀ 'ਚ ਰਹਿੰਦਾ ਇਸ ਤਰ੍ਹਾਂ ਮਾਤਾ ਦੇ ਪੇਟ ਰੂਪੀ ਗੰਦਗੀ ਦੇ ਵਿੱਚ ਉਹ ਪੂਰਾ ਵਾਸ ਨਿਵਾਸ ਹੁੰਦਾ ਹੈ ਕਥਾ ਇਹ ਹੈ ਜਿਵੇਂ ਕਾਂ ਗੰਦਗੀ ਦੇ ਦੇਸ਼ 'ਚ ਵੱਸਦਾ ਹੈ ਭਾਵ ਰੂੜੀਆਂ ਰਾੜੀਆਂ 'ਤੇ ਗੰਦਗੀ 'ਚ ਬਹਿੰਦਾ ਇਸ ਤਰ੍ਹਾਂ ਜਿਹੜਾ ਨੀਚ ਪੁਰਸ਼ ਹੈ ਉਹ ਵੀ ਭੈੜੀਆਂ ਜੂਨਾਂ ਦੇ ਵਿੱਚ ਕਦੀ ਕਾਮਾਂ ਦੀ ਕਦੀ ਕੁੱਤਿਆਂ ਦੀ ਕਦੀ ਗਿੱਲਿਆਂ ਦੀ ਕਦੀ ਸੂਰਾਂ ਦੀ ਉਹ ਭੈੜੀਆਂ ਜੂਨਾਂ ਦੇ ਵਿੱਚ ਨਿਵਾਸ ਕਰਦਾ ਜਾਂ ਨਿੰਦਿਆ ਰੂਪੀ ਗੰਦਗੀ ਖਾਈ ਜਾਂਦਾ ਬਿਨ ਸਿਮਰਨ ਭੈ ਕੂਕਰ ਕਾਮ ਪਰਮੇਸ਼ੁਰ ਦੇ ਸਿਮਰਨ ਤੋਂ ਬਿਨਾਂ ਕੂਕਰ ਮੈਨੂੰ ਕੁੱਤਿਆਂ ਨੂੰ ਹੈ ਉਹ ਤਾਂ ਬੇਕਾਰੀ ਬਣ ਗਿਆ ਜਿਵੇਂ ਕੁੱਤੇ ਦਾ ਕੰਮ ਕੀ ਹੈ ਦਰ ਦਰ ਘੁੰਮੀ ਜਾਣਾ ਇਸ ਤਰ੍ਹਾਂ ਉਹ ਜਿਹੜੇ ਪਰਮੇਸ਼ੁਰ ਹੈ ਪਰਮੇਸ਼ੁਰ ਤੋਂ ਭੁੱਲੇ ਹੋਏ ਆ ਪਿਛੜੇ ਹੋਏ ਆ ਨਿੰਦਕ ਲੋਕ ਆ ਕਿਰਤ ਖਾਣ ਲੋਕ ਆ ਮਨਮੁੱਖ ਲੋਕ ਆ ਉਹ ਇੱਕ ਦੇ ਦਰਵਾਜ਼ੇ ਦੂਏ ਦਰਵਾਜ਼ੇ ਹਾਂਜੀ ਹੈਸਰੇ ਘੁੰਮਦੇ ਫਿਰਦੇ ਆ ਕਿਤੇ ਢੋਈ ਨਹੀਂ ਮਿਲਦੀ ਉਹਨਾਂ ਦੇ ਜਿੰਨੇ ਵੀ ਉਹ ਕੰਮ ਕਰਦੇ ਕੁੱਤਿਆਂ ਆ ਰਹੇ ਹਾਂਜੀ ਉਹ ਕੁੱਤਿਆਂ ਆ ਰਹੇ ਆ

ਰਾਮ ਸਿੰਘਾਂ ਹੁੰਦਾ, ਉਹ ਜਿਹੜੇ ਸਿੰਘ ਜਿਹਾ ਫਸ ਜਾਂਦੇ ਆ ਅਤੇ ਦੁੱਖ ਭੋਗਦਾ ਨਾ, ਇਸ ਤਰ੍ਹਾਂ ਦਾ ਹਾਲ ਆ ਉਹਨਾਂ ਦਾ। ਬੋਲਿਆ ਪੂਰ ਸਾਧ ਨੂੰ ਹਕਾਰਾਂ, ਜਿਹੜੇ ਵਾਪਸ ਭਿੜਦੇ ਆ ਉਹ ਸਿੰਘ ਫਸ ਜਾਂਦੇ, ਉਹਨਾਂ ਦੇ ਸਿੰਘ ਹੀ ਦੁਖਦਾਈ ਬਣ ਜਾਂਦੇ। ਇਸ ਤਰ੍ਹਾਂ ਮਨਮੁਖ ਲੋਕ ਜਿਹੜੇ ਆਪਸ ਵਿੱਚ ਫਿਰ ਬਹਿਸ ਵਾਸਾ, ਅਤੇ ਸਿੰਘ ਫਸ ਜਾਂਦੇ ਕਿ ਉਹਨੂੰ ਉਹਦਾ ਸਿਰ ਪਾੜਤਾ, ਸ਼ਰਾਬਾਂ ਪੀ ਕੇ ਉਹਨੂੰ ਉਹਦਾ ਪਾੜਤਾ, ਅਤੇ ਦੁੱਖ ਭੋਗਦੇ। ਨਹੀਂ ਕਿ ਕਤਲੋ ਵਾਰਤ ਕਈ ਕੁਛ ਹੁੰਦਾ ਮੁਕਦਮੀ ਬਾਜ਼ੀ। ਇਸ ਤਰ੍ਹਾਂ ਜਿਹੜੇ ਸਾਕਤ ਲੋਕ ਝੂਠ ਬੋਲਦੇ ਆ, ਇਸ ਵਾਸਤੇ ਉਹਨਾਂ ਦਾ ਮੂੰਹ ਕਾਲਾ ਮੈਨੇ ਕਾਲਾ ਹੁੰਦਾ ਹੈ। ਇਸ ਵਾਸਤੇ ਬਿਨ ਸਿਮਰਨ ਗਰਦ ਵਕੀ ਨਹੀਂ ਆਏ, ਜਿਹੜੇ ਸਿਮਰਨ ਤੋਂ ਬਿਨਾਂ ਇਸ ਤਰ੍ਹਾਂ ਖੋਤੇ ਦੀ ਨਹੀਂ ਆਏ। ਜਿਵੇਂ ਖੋਤਾ ਜਿਹੜਾ ਹੋ ਕੇ ਜਾ ਕੇ ਰੂੜੀਆਂ 'ਤੇ ਲੇਟਦਾ ਹੈ। ਸਾਕਤ ਹਨ ਭ੍ਰਿਸ਼ਟ ਕਰਾਹੀ, ਜਿਹੜੇ ਸਾਕਤ ਬੰਦੇ ਆ ਉਹ ਵੀ ਭ੍ਰਿਸ਼ਟ ਹਨ, ਭੈੜੀਆਂ ਜਗ੍ਹਾ ਜਾ ਘੁੰਮਦੇ ਆ। ਨਹੀਂ ਉਹਨੇ ਸੰਗਤ 'ਚ ਨਹੀਂ ਜਾਣਾ, ਕੋਈ ਗੁਰੂ ਘਰ ਨਹੀਂ ਜਾਣਾ, ਮਾੜੀਆਂ ਜਗ੍ਹਾ 'ਚ ਜਾ ਕੇ ਬਹਿੰਦੇ ਆ। ਬਿਨ ਸਿਮਰਨ ਕੂਕਰ ਹਰ ਸਾਰਾ, ਜਿਹੜੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇਸ ਤਰ੍ਹਾਂ ਆ ਜਿਵੇਂ ਹਲਕਿਆ ਕੁੱਤਾ ਹੁੰਦਾ, ਹਲਕੇ ਕੁੱਤੇ ਦੇ ਚਾਰ ਔਗਣ ਦੱਸੇ। ਇਸ ਤਰ੍ਹਾਂ ਕਈ ਵੀੜਾਂ ਜਿੱਥੇ ਉੱਥੇ ਪਾਠ ਬਤਨ ਦੀ ਜਗ੍ਹਾ ਬਦਨ ਪਾਠ ਹੈ, ਇਹ ਬਦਨ ਪਾਠ ਹੋਏ ਤਾਂ ਅਰਥ ਇਹ ਆ ਕਿ ਕਾਂ ਦੇ ਬਦਨ ਮੂੰਹ ਵਿੱਚ ਗੰਦਗੀ ਦਾ ਵਾਸਾ ਆਉਂਦਾ। ਇਸ ਤਰ੍ਹਾਂ ਨਾਮਹੀਣੇ ਜਿਹੜੇ ਪੁਰਸ਼ ਹੈ ਉਹਨਾਂ ਦੇ ਮੂੰਹ 'ਚ ਗੰਦਗੀ ਦਾ ਵਾਸਾ ਆਉਂਦਾ, ਔਰ ਬੰਨ ਵਾਲੀ ਪੀੜ 'ਚ ਉੱਥੇ ਬਦਨ ਦੀ ਜਗ੍ਹਾ ਬਦਨ ਪਾਠ ਹੈ, ਬਦਨ ਨਾ ਮੂੰਹ ਦਾ ਹੁੰਦਾ। ਹੁਣ ਜਿਹੜਾ ਲੋਭੀ ਆਦਮੀ ਆ, ਹਲਕਿਆ ਕੁੱਤਾ, ਉਹਦੇ ਚਾਰ ਔਗਣ ਆ। ਇੱਕ ਤਾਂ ਹਲਕੇ ਕੁੱਤੇ ਦੀ ਜਿਹੜੀ ਪੂਛ ਸਿੱਧੀ ਹੋ ਜਾਂਦੀ, ਇੱਕ ਮੂੰਹ ਤੋਂ ਝੱਗ ਛੁੱਟੀ ਜਾਂਦੀ, ਇੱਕ ਪਾਣੀ ਤੋਂ ਬੜਾ ਸੋਚਦਾ, ਜਿਹਨੂੰ ਵੱਢਦਾ ਉਹ ਵੀ ਹਲਕ ਜਾਂਦਾ। ਇਸ ਤਰ੍ਹਾਂ ਜਿਹੜੇ ਨਾਮ ਤੋਂ ਰਹਿਤ ਪੁਰਸ਼ ਹੈ ਉਹਨਾਂ 'ਚ ਵੀ ਇਸੇ ਤਰ੍ਹਾਂ ਦੇ ਔਗਣ ਆ ਚਾਰ ਤਰ੍ਹਾਂ। ਪੂਛ ਸਿੱਧੀ ਕੀ ਆ? ਜਿਹੜਾ ਹਰੇਕ ਅੱਗੇ ਉਹ ਹੱਥ ਅੜ ਕੇ ਮੰਗਦਾ ਤੁਰਦਾ, ਇਹ ਪੂਛ ਸਿੱਧੀ। ਜਿਹੜਾ ਗੁਰੂ ਔਰ ਪਰਮਾਤਮਾ ਦੀ ਨਿੰਦਿਆ ਕਰਦਾ, ਇਹ ਮੂੰਹ ਤੋਂ ਝੱਗ ਛੁੱਟਦਾ ਨਿੰਦਿਆ ਰੂਪ। ਜਿਹੜਾ ਨਾਮ ਰੂਪੇ ਜਲ ਤੋਂ ਸੁਪੋਚ ਕਰਦਾ, ਨਾਮ ਨਹੀਂ ਜਪਦਾ। ਔਰ ਜਿਹੜਾ ਵਿਅਕਤੀ ਉਹਦੇ ਨਾਲ ਰਲ ਜਾਂਦਾ, ਉਹਨੂੰ ਵੀ ਖੋਟੀ ਮੱਤ ਦੇ ਕੇ ਆਪਣੇ ਅਗੇ ਬਣਾ ਲੈਂਦਾ। ਇਸ ਵਾਸਤੇ ਜਿਹੜਾ ਲੋਭੀ ਅਤੇ ਮਨੁੱਖ ਬੰਦਾ ਆ, ਹਾਂਜੀ, ਉਹ ਕਹਿੰਦੇ ਐਸੇ ਆ ਸਾਬਤ ਪੁਰਸ਼, ਉਹਨਾਂ ਨੇ ਆਪਣੇ ਮਨ ਵਿੱਚ ਬੰਧ ਸੰਤੋਖ ਨਹੀਂ ਪਾਇਆ, ਸਾਬਤ ਲੋਭੀ ਬੰਧ ਨਾ ਪਾਇਆ, ਆਪਣੇ ਮਨ ਨੂੰ ਬੰਧ ਮੈਨੇ ਬੰਨਣ ਨਹੀਂ ਪਾਇਆ, ਬਸ ਉਹ ਅਵਾਰਾ ਹਲਕਿਆਂ ਕੁੱਤਿਆਂ ਵਾਂਗ ਕਰਦੇ। ਬਿਨ ਸਿਮਰਨ ਹੈ ਆਤਮਘਾਤੀ, ਜਿਹੜੇ ਨਾਮ ਦਾ ਸਿਮਰਨ ਕਰਦੇ ਉਹ ਜਿਹੜੇ ਜੀਵ ਆਤਮਘਾਤੀ, ਆਪਣਾ ਬੁਰਾ ਆਪੇ ਹੀ ਕਰ ਰਹੇ ਆ। ਸਾਗਤ ਨੀਚ ਅਤੇ ਸੁਲ ਨਹੀਂ ਜਾਂਦੀ, ਜਿਹੜੇ ਸਾਗਤ ਹੈ ਅਤੇ ਨੀਚ ਪੁਰਸ਼ ਆ ਉਹਨਾਂ ਦੀ ਭੁੱਲ ਨਹੀਂ ਜਾਣੀ ਜਾਂਦੀ। ਜਿਸ ਭਾਇਆ ਕਿਰਪਾਲ ਅਤੇ ਸਤਸੰਗ ਮਿਲਾਇਆ, ਜਿਹਨਾਂ ਦੇ ਮਹਾਰਾਜ ਕਿਰਪਾਲੂ ਹੁੰਦੇ ਆ, ਕਿਰਪਾ ਕਰ ਉਹਨਾਂ ਨੂੰ ਸਤਸੰਗ ਨਾਲ ਮਿਲਾ ਦਿੰਦੇ ਆ। ਭਾਉ ਨਾਨਕ ਗੁਰਜਗਤ ਰਹਿ ਸੱਚੇ ਪਾਤਸ਼ਾਹ ਕਹਿੰਦੇ ਆ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸੰਸਾਰ ਸਮੁੰਦਰ ਤੋਂ ਪਾਰ ਦਿੱਤਾ। ਗੌੜੀ ਮਹੱਲਾ ਪੰਜਵਾਂ, ਗੁਰ ਕੈ ਬਚਨ ਮੋਹੇ ਪਰਮਗਤ ਪਾਈ। ਕਹਿੰਦੇ ਜੇ ਸਤਿਗੁਰਾਂ ਦੇ ਬਚਨ ਦੀ ਕਮਾਈ ਕਰੀਏ ਮੋਹੇ ਮੈਨੇ, ਫਿਰ ਉਹਨਾਂ ਨੇ ਪਰਮਗਤ, ਇਹਨਾਂ ਨੇ ਜਿਹੜੀ ਉੱਤਮ ਪਦਵੀ ਆ ਕਈ ਵੇਲੇ ਮੋਖ ਉਹ ਪ੍ਰਾਪਤ ਕਰ ਲਈ, ਜਿਹੜਾ ਉੱਚਾ ਭੇਦ ਹੋ ਜਾਣਾ। ਗੁਰ ਪੂਰੇ ਮੇਰੀ ਪੈਜ ਪੂਰੇ ਸਤਿਗੁਰਾਂ ਨੇ ਕਹਿੰਦੇ ਸਾਡੀ ਇੱਜ਼ਤ ਰੱਖ ਲਈ। ਗੁਰ ਕੈ ਬਚਨ ਧਿਆਇਓ ਮੋਹੇ ਨਾਓ, ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਕਰਕੇ ਅਸੀਂ ਸਤਨਾਮ ਮੰਤਰ ਨੂੰ ਧਿਆਉਂਦੇ ਹਾਂ। ਗੁਰ ਪ੍ਰਸਾਦ ਮੁਰੇ ਮਿਲਿਆ ਥਾਓ ਰਹੋ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਸਾਨੂੰ ਆਤਮਾ ਵਿੱਚ ਨਿਵਾਸ ਰੂਪ ਰੂਪੀ ਥਾਂ ਮਿਲ ਗਿਆ, ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਗੁਰ ਕੈ ਬਚਨ ਸੁਣ ਰਸਨ ਵਿਖਾਣੀ, ਉਹ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਬਚਨ ਸੁਣ ਕੇ ਕਹਿੰਦੇ ਹੁਣ ਸਾਡੀ ਰਸਨਾ ਪਰਮਾਤਮਾ ਦੇ ਨਾਮ ਨੂੰ ਕਥਨ ਕਰਨ ਵਾਲੀ ਬਣ ਗਈ, ਵਿਖਾਣੀ ਮੈਨੂੰ ਕਥਨ ਕਰਨ ਵਾਲੀ ਬਣ ਗਈ। ਗੁਰ ਕਿਰਪਾ ਦੇ ਅੰਮ੍ਰਿਤ ਮੇਰੀ ਬਾਣੀ, ਜਦੋਂ ਸਾਧੂ ਨੇ ਕਿਰਪਾ ਕਰਤੀ ਸਾਡੀ ਬੋਲ ਬਾਣੀ 'ਚ ਵੀ ਨਾਮ ਅੰਮ੍ਰਿਤ ਵਸ ਗਿਆ, ਆਹ ਸਾਡਾ ਜਿਹੜਾ ਬੋਲਣਾ ਚੱਲਣਾ ਸੀ ਉਹ ਵੀ ਮਿੱਠਾ ਹੋ ਗਿਆ। ਪਹਿਲਾਂ ਮੰਦਾ ਸਵਾਲ ਗਾਲੀ ਬੋਲ ਤਾਂ ਨਹੀਂ ਮਾੜਾ ਚੰਗਾ ਬੋਲਣਾ, ਕਹਿੰਦੇ ਗੁਰੂ ਕਿਰਪਾ ਨਾ ਉਹ ਆਦਤਾਂ ਬਦਲ ਗਈਆਂ। ਜਿਵੇਂ ਉਹ ਭਾਈ ਜਗਤਾ ਜੀ ਜਾ ਰਹੇ ਸੀ, ਇੱਕ ਮੌਲਵੀ ਕਿਹਨੂੰ ਗਾਲਾਂ ਕੱਢੀ ਜਾਏ, ਭਾਈ ਜਗਤਾ ਜੀ ਖੜੇ ਹੋ ਗਏ, ਬੜੇ ਸਤਿਕਾਰਯੋਗ ਮਹਾਂਪੁਰਖ, ਬਹੁਤ ਹੀ ਪਵਿੱਤਰ ਜੀਵਨ ਹੈ ਉਹਨਾਂ ਦਾ, ਕਹਿੰਦੇ ਆਓ ਮਹਾਰਾਜ ਸੇਵਾ ਬਖਸ਼ੋ। ਕਹਿੰਦੇ ਚਲੋ ਸੇਵਾ ਤਾਂ ਠੀਕ ਠਾਕ ਹੀ ਆ, ਅਤੇ ਮੌਲਵੀ ਜੀ ਇਹ ਦੱਸੋ ਕਿ ਜਿਹੜੇ ਮੂੰਹ ਨਾਲ ਮਠਿਆਈ ਖਾਈਏ ਗੰਦ ਖਾਣਾ ਚਾਹੀਦਾ? ਕਹਿੰਦੇ ਨਹੀਂ। ਕਹਿੰਦੇ ਹੁਣੇ ਕੋਈ ਨਾ ਮੂੰਹ ਨਾਲ ਨਿਵਾਜ਼ ਪੜ੍ਹਦਾ ਸੀ, ਹੁਣੇ ਕੋਈ ਗਾਲਾਂ ਕੱਢਣ ਡਿਆ।
ਗੰਦ ਨਹੀਂ ਹੁੰਦਾ।

0: ഹോളിവുഡാശ്രമം ഉണ്ടാവുന്നു സന്ദേവി ബോക്സില്. സോ മഹാപുരുഖ പേര് ജോഗതീന ജീവൻ ബദലുന്നു. ഗുർക്കാ വചന ബിഠാ മേരാ ആപ് സദ്ഗുരു സജ്ജത് പാഠശാലി വചന ഉപദേശ കർക്കെ സാഡാ ജിഹ്ഡാ അപ്പാ ഭാവ ഹുങ്കാര വാലാ ഭാവ സി ഓ മേരേ ലിയേ ദൂര ഹോ ഗയാ. ഗുരു കി ദയാ തേ മേരാ ബഡ പ്രതാപ് സദ്ഗുരു ദി കിർപാ നാ സാഡാ ഹുണ പ്രതാപ് ജാസ്തി ബഹുത് വഡാ ഹോ ഗയാ. ഗുർക്കാ വചന ബിഠാ മേരാ ഭരം സാധുവാന ബചന കാ സാഡാ ഭരം മിട ഗയാ. ക്യോക്കി ബഡേ പുരുഷാ ദി സംഗത് ജാഓ ബൈഠോ ഉഠോ ਲੋਕ ਸੇਵਾਦਾਰਾਂ ਦੀ ਸਤਿਕਾਰ ਦੇਣ ਲੱਗ ਪਏ ਅਤੇ ਮਹਾਂਪੁਰਸ਼ਾਂ ਦੀ ਸੰਗੀ ਅਤੇ ਜੇ ਉਹ ਜਿਹਾ ਹਾਂਜੀ ਗਿਆ ਗੁਜਰਾਂ ਕੋਲ ਬੈਠੋਗੇ ਭਾਵੇਂ ਬੰਦਾ ਚੰਗਾ ਵੀ ਹੋਵੇ ਕਹਿਣਗੇ ਉਹ ਦਫੰਗਿਆਂ 'ਚ ਬੰਦਾ ਵੀ ਇਹ ਜਿਹੇ ਹੁਣ ਭਾਵੇਂ ਚੰਗਾ ਵੀ ਹੋਵੇ ਅਤੇ ਵੀ ਸਰਟੀਫਿਕੇਟ ਦੁਆ ਹੀ ਮਿਲਦਾ ਅਤੇ ਚੰਗੇ ਪੁਰਸ਼ਾਂ ਬੈਠੋ ਉਹਦਾ ਪ੍ਰਤਾਪ ਜਸ ਹੁੰਦਾ. ਗੁਰ ਕੇ ਬਜਨ ਮਿਟਿਆ ਮੇਰਾ ਭਰਮ ਸਤਿਗੁਰਾਂ ਦੇ ਉਪਦੇਸ਼ ਕਹਿੰਦੇ ਸਾਡਾ ਜਿਹੜਾ ਭਰਮ ਸੀ ਮਿਟ ਗਿਆ. ਕਿਉਂਕਿ ਇਕੱਲਾ ਬਾਣੀ ਵੀ ਪੜ੍ਹੇ ਕਈ ਵਾਰੀ ਬਾਣੀ ਪੜ੍ਹ ਕੇ ਵੀ ਹੋ ਜਾਂਦਾ ਵੀ ਇੱਥੇ ਬਾਣੀ ਆਉਂ ਕਹਿੰਦੀ ਇੱਥੇ ਆਉਂ ਕਹਿੰਦੀ ਇਹ ਕਰੇ ਕਰਾਵੇ ਆਪੇ ਆਪ ਮਾਨਸ ਕਹਿ ਕਿਸ ਨਾ ਹੀ ਹੱਥ ਹੈਨੀ ਅਤੇ ਜੋ ਆਪੇ ਆਪ ਕਰਦਾ ਫਿਰ ਕਹਿੰਦੇ ਕਿਰਤ ਕਰਨ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ. ਉੱਥੇ ਭਰਮ ਹੋ ਜਾਂਦਾ ਨਾ. ਜਿਹੜੇ ਫਿਰ ਮਹਾਂਪੁਰਖਾਂ ਤੋਂ ਸੁਣੋ ਫਿਰ ਪਤਾ ਲੱਗਦਾ ਸੀ ਇੱਥੇ ਬਾਣੀ ਕਿਹੜੇ ਪ੍ਰਥਾਏ ਕਿਸ ਤਰ੍ਹਾਂ ਹੈ ਅਤੇ ਉਹ ਭਰਮ ਮਿਟ ਜਾਂਦਾ. ਗੁਰ ਕੇ ਵਜਨ ਪੇਖਿਓ ਸਭਰਮ. ਜਦੋਂ ਮਹਾਰਾਜ ਕਿਰਪਾ ਕੀਤੀ ਉਹਨਾਂ ਦਾ ਉਪਦੇਸ਼ ਸੁਣ ਲਿਆ ਅਤੇ ਫਿਰ ਸਾਰੇ ਪਾਸੇ ਬ੍ਰਹਮ ਪਰਮਾਤਮਾ ਨੂੰ ਦੇਖਣ ਵਾਲੀ ਦ੍ਰਿਸ਼ਟੀ ਬਣ ਗਈ. ਉਹਨੂੰ ਪਰਿਪੂਰਨ ਵਿਆਪਕ ਦੇਖ ਲਿਆ. ਗੁਰ ਕਾ ਬਚਨ ਕਿਨੋ ਰਾਜਯੋਗ ਸਤਿਗੁਰਾਂ ਬਚਨ ਵੀ ਨੇ ਉਪਦੇਸ਼ ਕਰਕੇ ਰਾਜਯੋਗ ਭਗਤੀ ਯੋਗ ਇਹ ਗਿਆਨ ਯੋਗ ਪ੍ਰਾਪਤ ਹੋ ਜਾਂਦਾ. ਹਾਂਜੀ ਗੁਰ ਕਾ ਸੰਗ ਤਰਿਆ ਸਭ ਲੋਕ. ਜਿਹੜੇ ਸਤਿਗੁਰ ਸੱਚੇ ਪਾਏ ਸੰਗਤ ਕਰਦੇ ਆ ਸਭ ਲੋਕ ਸਾਰਾ ਸੰਸਾਰ ਹੀ ਤਰ ਜਾਂਦਾ. ਕਿਉਂਕਿ ਸਤਿਗੁਰਾਂ ਨੂੰ ਮਿਲ ਕੇ ਸਾਰੇ ਲੋਕ ਹਾਂਜੀ ਸੰਸਾਰ ਸਾਗਰ ਤੋਂ ਤਰ ਗਏ. ਜਿਵੇਂ ਹੁਣ ਮਲਾਇਆ ਉਹ ਬੇੜੀ 'ਚ ਕਹਿੰਦੇ ਪੂਰਾਂ ਦੇ ਪੂਰ ਲਗਾ ਦਿੰਦਾ. ਇਸ ਤਰ੍ਹਾਂ ਜਿਹੜਾ ਗੁਰੂ ਵਾਲਾ ਬਣ ਜਾਂਦਾ ਉਹ ਵੀ ਸੱਚ ਦੀ ਬੇੜੀ 'ਚ ਬਹਾਲ ਕੇ ਪੂਰਾਂ ਦੇ ਪੂਰ ਪਾਰ ਕਰ ਦਿੰਦੇ ਸੰਸਾਰ ਸਾਗਰ ਤੋਂ. ਗੁਰ ਕਾ ਵਚਨ ਮੇਰੇ ਸਾਰੇ ਸਿੱਧ ਸਤਿਗੁਰ ਸੱਚੇ ਪਾਜ ਬਚਨ ਉਪਦੇਸ਼ ਕਰਕੇ ਸਾਡੇ ਹੁਣ ਕਹਿੰਦੇ ਸਾਰੇ ਸਾਰੇ ਸਿੱਧ ਹੋ ਗਏ. ਅੜਗਲ ਪੈਂਦੀ ਨਹੀਂ ਗੁਰ ਕਾ ਵਚਨ ਪਾਇਆ ਨਾਉ ਨਿਤ. ਕਹਿੰਦੇ ਸਤਿਗੁਰ ਸੱਚੇ ਪਾਜ ਬਚਨ ਉਪਦੇਸ਼ ਕਰਕੇ ਹੁਣ ਨਾਉ ਨਿਤ ਮੈਨੇ ਇਹ ਨਾਮ ਰੂਪੀ ਨਿਧੀ ਜਿਹੜਾ ਖਜ਼ਾਨਾ ਪ੍ਰਾਪਤ ਕਰ ਲਿਆ. ਨੌ ਨਿਧੀਆਂ 18 ਸਿੱਧੀਆਂ ਦਾ ਮਾਲਕ ਦਾਤਾ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ. ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ. ਜਿਹੜੇ ਜਿਹੜੇ ਵਿਅਕਤੀਆਂ ਨੇ ਵੀ ਮੇਰੇ ਸਤਿਗੁਰਾਂ ਦੀ ਆਸਾ ਸਾਰੀ ਯਕੀਨ ਕੀਤਾ ਭਰੋਸਾ ਰੱਖਿਆ ਕਿਸ ਕੀ ਘਟੀਆ ਜਮ ਕੀ ਪਾਸਾ. ਕਹਿੰਦੇ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਦੀ ਜਿਹੜੀ ਜਮਾਂ ਦੀ ਫਾਹੀ ਹੈ ਉਹ ਕੱਟ ਦਿੱਤੀ ਹੈ. ਗੁਰ ਕਾ ਬਚਨ ਜਾਗਿਆ ਮੇਰਾ ਕਰਮ. ਜਦੋਂ ਸਤਿਗੁਰ ਸੱਚੇ ਪਾਹੇ ਬਚਨ ਉਪਦੇਸ਼ ਸੁਣੇ ਉਹਦੇ ਮੁਤਾਬਕ ਜੀਵਨ ਨੂੰ ਢਾਲਿਆ ਮੇਰਾ ਕਰਮ ਨੇ ਜਿਹੜਾ ਭਾਗ ਸੀ ਉਹ ਜਾਗ ਪਿਆ. ਕਰਮ ਨਾਮ ਭਾਗ ਦਾ ਮੇਰਾ ਜਿਹੜਾ ਭਾਗ ਜਾਗ ਪਿਆ. ਨਾਨਕ ਗੁਰ ਭੇਟਿਆ ਪਾਰਵਮ. ਸੱਜੇ ਪਾਸ਼ ਮਹਾਰਾਜ ਦੀ ਕਿਰਪਾ ਨੂੰ ਸਾਨੂੰ ਪਰਮੇਸ਼ਰ ਨਿਰੰਕਾਰ ਜਿਹੜਾ ਸੀ ਉਹ ਭੇਟਿਆ ਮਿਲ ਗਿਆ ਪ੍ਰਾਪਤ ਹੋ ਗਿਆ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ. ਸ੍ਰੀ ਵਾਹਿਗੁਰੂ ਜੀ ਗੌੜੀ ਮਹੱਲਾ ਪੰਜਵਾ. ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਸ ਸਾਸ ਐਸੇ ਸਤਿਗੁਰਾਂ ਨੂੰ ਸਵਾਸ ਸਵਾਸ ਮਰਨਾ ਕਰੋ. ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਦਾ. ਸਤਿਗੁਰੂ ਜੀ ਮੇਰੇ ਪ੍ਰਾਣ ਆ. ਸਤਿਗੁਰੂ ਜੀ ਦਾ ਨਾਮ ਹੈ ਮੇਰੀ ਰਾਸ ਪੂੰਜੀ. ਇਸ ਨਾਮ ਦੇ ਕੇ ਕਿਰਪਾ ਕਰਦੇ ਹਾਂ. ਗੁਰ ਕਾ ਦਰਸ਼ਨ ਦੇਖ ਦੇਖ ਜੀਵਾ. ਸਤਿਗੁਰਾਂ ਦੇ ਦਰਸ਼ਨ ਦੇਖ ਦੇਖ ਕੇ ਅਸੀਂ ਜ਼ਿੰਦਗੀ ਪ੍ਰਾਪਤ ਕਰਦੇ ਹਾਂ. ਗੁਰ ਕੇ ਚਰਨ ਧੋਏ ਧੋਏ ਪੀਵਾ. ਸਤਿਗੁਰਾਂ ਦੇ ਚਰਨਾਂ ਨੂੰ ਧੋ ਧੋ ਕੇ ਪੀਂਦੇ ਹਾਂ. ਭਾਵ ਦਾਸਾ ਭਾਵ ਧਾਰ ਕੇ ਸੇਵਾ ਕਰਦੇ ਹਾਂ. ਗੁਰ ਕੀ ਰਹਿਣ ਨਿਤ ਮੱਜਣ ਕਰੋ. ਸਤਿਗੁਰਾਂ ਦੇ ਪਾਵਨ ਚਰਨਾਂ ਦੀ ਧੂਰੀ 'ਚ ਨਿਤ ਹਮੇਸ਼ਾ ਮੱਜਣ ਇਸ਼ਨਾਨ ਕਰਦੇ ਹਾਂ. ਭਾਵ ਦਿਨ ਰਾਤ ਸੇਵਾ ਕਰਦੇ ਹਾਂ. ਜਨਮ ਜਨਮ ਕੀ ਹੋਮੇ ਮਲ ਹਰੋ. ਜਨਮਾਂ ਜਨਮਾਂਤਰਾਂ ਦੀ ਜਿਹੜੀ ਹੋਮੇ ਦੀ ਮੈਲ ਹੈ ਇਹਨੂੰ ਹਰੋ ਮੈਨੂੰ ਉਤਾਰਦੇ ਹਾਂ. ਇਸ ਗੁਰ ਕੋ ਝੂਲਾਵਾ ਪੱਖਾ. ਐਸੇ ਸਤਿਗੁਰਾਂ ਨੂੰ ਗਰਮੀਆਂ ਦੇ ਮਹੀਨੇ ਹਮੇਸ਼ਾ ਪੱਖਾ ਚੱਲਦੇ ਹਾਂ. ਮਹਾਂ ਅਗਨ 'ਤੇ ਹੱਥ ਰਾਖਾ. ਜਿਹੜੇ ਸਤਿਗੁਰਾਂ ਨੇ ਸਾਨੂੰ ਇਹ ਜਿਹੜੀ ਕ੍ਰਿਸ਼ਨਾ ਦੀ ਮਹਾਨ ਆਗਿਆ ਮਾਇਆ ਪਦਾਰਥਾਂ ਦੀ ਕ੍ਰਿਸ਼ਨਾ ਦੀ ਆਗਿਆ ਇਸ ਤੋਂ ਕਿਰਪਾ ਕਰਕੇ ਮੇਰ ਰੂਪੀ ਹੱਥ ਦੇ ਕੇ ਰਾਖਾ ਮੈਨੇ ਰੱਖਿਆ ਹੈ. ਕਿਸ ਗੁਰ ਕਾ ਗ੍ਰਹਿ ਧੋਵਾ ਪਾਣੀ, ਐਸੇ ਸਤਿਗੁਰਾਂ ਦੇ ਲੰਗਰਾਂ ਦਿਨ ਰਾਤ ਪਾਣੀ ਧੋਵੋ ਭਰਦੇ ਹਾਂ, ਸੇਵਾ ਕਰਦੇ ਹਾਂ ਲੰਗਰ ਦੀ, ਜਲ ਪਾਣੀ ਦੀ। ਜਿਸ ਗੁਰ 'ਤੇ ਅਕਲ ਕੱਤ ਜਾਣੀ, ਜਿਹੜੇ ਸਤਿਗੁਰਾਂ ਤੋਂ ਮੈਂ ਅਕਲ ਕਲਪਨਾ ਤੋਂ ਰਹਿਤ ਨਿਰੰਕਾਰ ਪਰਮੇਸ਼ੁਰ ਦੀ ਪ੍ਰਾਪਤੀ ਦੀ ਗਤੀ ਮੈਨੇ ਮਰਯਾਦਾ ਨੂੰ ਜਾਣਿਆ ਹੈ। ਜਿਸ ਇਸ ਗੁਰ ਕਾ ਗ੍ਰਹਿ ਸੀਸੋ ਨੀਤ, ਉਸ ਗੁਰੂ ਦੇ ਘਰ ਦੇ ਵਿੱਚ ਅਸੀਂ ਹਮੇਸ਼ਾ ਚੱਕੀ ਪੀਂਦੇ ਹਾਂ। ਜਿਸ ਪ੍ਰਸਾਦ ਬੈਰੀ ਸਾਮੀ ਜਿਹਦੀ ਕਿਰਪਾ ਨਾਲ ਬੈਰੀ ਵੀ ਮਿੱਤਰ ਹੋ ਜਾਂਦੇ ਹਨ, ਕਿਉਂਕਿ ਆਟਾ ਤਿਆਰ ਕਰਨ ਵਾਸਤੇ ਅੱਗੇ ਚੱਕੀ ਪੀਂਦੇ, ਚੱਕੀ ਦਾਣੇ ਪਾ ਕੇ ਪੀਂਦੇ ਹਾਂ, ਆਟਾ ਤਿਆਰ ਕਰਦੇ ਹਾਂ, ਲੰਗਰ ਵਿੱਚ ਸੇਵਾ ਲਈ ਦਿੰਦੇ ਹਨ। ਅਤੇ ਜਿਸ ਪ੍ਰਸਾਦ ਬੈਰੀ ਸਾਮੀ ਜਿਹੜੇ ਸਤਿਗੁਰਾਂ ਦੀ ਕਿਰਪਾ ਨਾਲ ਬੈਰੀ ਵੀ ਮਿੱਤਰ ਬਣ ਗਏ ਹਨ। ਸਿੰਨ ਗੁਰੂ ਮੋਖਾ ਦੀਨਾ ਜੀਓ, ਜਿਹੜੇ ਸਤਿਗੁਰੂ ਨੇ ਸਾਨੂੰ ਜੀਵਨ ਦਾਨ ਦਿੱਤਾ ਹੈ, ਆਪਣਾ ਦਾਸ ਆਪੇ ਮੁੱਲ ਲਈਓ, ਆਪਣੇ ਦਾਸ ਨੂੰ ਆਪੇ ਮੁੱਲ ਲੈ ਲਿਆ, ਆਪ ਉਪਦੇਸ਼ ਦੇ ਕੇ ਆਪਣੀ ਸੇਵਾ 'ਚ ਲੈ ਲਿਆ। ਜਿਹੜੀ ਚੀਜ਼ ਮੁੱਲ ਖਰੀਦੀ ਆਪੇ ਬਣ ਜਾਂਦੀ ਨਾ, ਭਾਵ ਸਾਨੂੰ ਆਪਣਾ ਦਾਸ ਬਣਾ ਲਿਆ ਹੈ, ਆਪੇ ਲਾਇਓ ਆਪਣਾ ਪਿਆਰ। ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਸਾਡੇ ਹਿਰਦੇ 'ਚ ਆਪਣਾ ਪਿਆਰ ਪੈਦਾ ਕਰ ਦਿੱਤਾ, ਲਾ ਦਿੱਤਾ ਹੈ। ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ, ਐਸੇ ਸਤਿਗੁਰਾਂ ਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਅਸੀਂ ਨਮਸਕਾਰਾਂ ਕਰਦੇ ਹਾਂ। ਕਲ ਕਲੇਸ਼ ਪੈ ਭਰਮ ਦੁੱਖ ਲਾਥਾ, ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਲ ਕਲਪਨਾ ਅਤੇ ਕਲੇਸ਼ ਜਿਹੜੇ ਆ, ਰਾਗ ਦੁਵੈਸ਼ ਵਿਦਿਆ ਸਿਮਤਾ ਵੀ ਨਿਵੇਸ਼, ਪੰਜ ਪ੍ਰਧਾਨ ਕਲੇਸ਼ ਅਤੇ ਪੰਜ ਪ੍ਰਧਾਨ ਭਰਮ ਆ, ਅਤੇ ਭੈ ਜਿਹੜਾ ਸੱਤ ਤਰ੍ਹਾਂ ਦਾ, ਇਹ ਸਾਰੇ ਦੁੱਖ ਲਾਥਾ ਮੈਨੇ ਦੂਰ ਹੋ ਗਿਆ। ਕੋ ਨਾਨਕ ਮੇਰਾ ਗੁਰ ਸਮਰਾਥਾ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡਾ ਗੁਰੂ ਜਿਹੜਾ ਬਹੁਤ ਵੱਡਾ ਸਮਰੱਥ ਹੈ। ਗੌੜੀ ਮਹੱਲਾ ਪੰਜਵਾਂ, ਮਿਲ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਅਤੇ ਮੇਰੇ ਗੋਬਿੰਦ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ, ਵੇਦਾਂ ਦੁਆਰਾ ਜਾਣਨੇ ਯੋਗ, ਸਤਿਗੁਰੂ ਦੁਆਰਾ ਜਾਣਨੇ ਯੋਗ, ਸਾਨੂੰ ਮਿਲੋ, ਆਪਣੇ ਪਵਿੱਤਰ ਨਾਮ ਦਾ ਦਾਨ ਦੇਣਾ ਕਰੋ। ਨਾਮ ਬਿਨਾਂ ਤ੍ਰਿਗ ਤ੍ਰਿਗਾ ਸੁਨੇਹੋ ਰਾਹੋ, ਪਰਮੇਸ਼ੁਰ ਦੇ ਨਾਮ ਬਿਨਾਂ ਇਹ ਮਾਇਕੀ ਪਦਾਰਥਾਂ ਦਾ ਸੁਨੇਹ ਜਿਹੜਾ ਪਿਆਰ ਆ, ਇਹਨੂੰ ਵੀ ਤਰਕਾਰ ਆ, ਔਰ ਜਿਹੜਾ ਸਾਗ ਸੁਗੰਧੀਆਂ ਦਾ ਮੋਹ ਆ, ਪ੍ਰੇਮ ਆ, ਇਹਨੂੰ ਵੀ ਤਰਕਾਰ ਹੈ। ਰਾਹ ਵਿਸ਼ਰਾਮ ਦੇ ਕੇ ਕਹਿੰਦੇ ਹਨ, ਨਾਮ ਬਿਨਾਂ ਜੋ ਪਹਿਰ ਹੈ ਖਾਏ, ਜੋ ਕੂਕਰ ਜੂਠਣ ਮੈਂ ਪਾਏ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜਿਹੜਾ ਚੰਗੇ ਕੱਪੜਿਆਂ ਦਾ ਪਹਿਨਣਾ, ਚੰਗੇ ਪਦਾਰਥਾਂ ਦਾ ਖਾਣਾ, ਉਹ ਇਸ ਤਰ੍ਹਾਂ ਨਿਸਫਲ ਫਜੂਲ ਆ ਜਿਵੇਂ ਕੂਕਰ ਕੁੱਤੇ ਨੂੰ ਵੱਢ ਕੇ ਕੋਈ ਜੂਠਣ ਰਸੋਈ 'ਚ ਪਾ ਦੇ, ਉਹ ਰਸੋਈ ਜਿਹੜੀ ਹੈ ਵਿਅਰਥ ਚਲੇ ਜਾਂਦੀ ਹੈ, ਕਿਉਂਕਿ ਸਾਰੇ ਮਾਸਾਂ ਨੂੰ ਕੁੱਤੇ ਦਾ ਮਾਸ ਅਪਵਿੱਤਰ ਦੇਖਦਾ ਹੈ। ਜਿਸ ਤਰ੍ਹਾਂ ਕੋਈ ਰਸੋਈ ਵਿੱਚ ਕੁੱਤੇ ਨੂੰ ਪਾਏ ਮੈਨੇ ਖੜਾ ਕਰਦਾ, ਅਤੇ ਰਸੋਈ ਜਿਹੜੀ ਉਹ ਵਿਅਰਥ ਚਲੇ ਜਾਂਦੀ ਹੈ, ਜਿਵੇਂ ਕੂਕਰ ਕੁੱਤੇ ਦੇ ਮੂੰਹ 'ਚ ਜੂਠੇ ਟੁਕੜੇ ਪੈਂਦੇ ਆ। ਨਾਮ ਬਿਨਾਂ ਜਿਸਦਾ ਵਿਵਹਾਰ ਪਰਮੇਸ਼ੁਰ, ਨਾਮ ਬਿਨਾਂ ਜਿੰਨਾ ਵੀ ਕਾਰੋ ਵਿਹਾਰ ਹੈ, ਜੋ ਮਿੱਤਰ ਮਿੱਤਰ ਸੀਗਾਰ, ਇਸ ਤਰ੍ਹਾਂ ਉਹ ਨਿਸਫਲ ਆ ਜਿਸ ਤਰ੍ਹਾਂ ਮੁਰਦੇ ਦੇ ਉੱਤੇ ਕੋਈ ਸ਼ਿੰਗਾਰ ਕਰ ਦੇਵੇ, ਹਾਂਜੀ ਉਹ ਮਿੱਥਿਆ ਨਿਸਫਲ ਹੋ ਜਾਂਦਾ, ਫਜੂਲ ਚਲੇ ਜਾਂਦਾ। ਨਾਮ ਵਿਸਾਰ ਕਰੇ ਰਸ ਭੋਗ, ਜਿਹੜੇ ਪਰਮੇਸ਼ੁਰ ਦੇ ਨਾਂ ਨੂੰ ਭੁਲਾ ਕੇ ਦੁਨੀਆਂ ਦੇ ਰਸਾਂ ਨੂੰ ਭੋਗਦੇ ਹਨ, ਸੁੱਖ ਸੁਪਨੇ ਨਹੀਂ ਤਨ ਮੈਂ ਰੋਗ, ਉਹਨਾਂ ਨੂੰ ਸੁਪਨੇ ਜੀ ਕਦੀ ਸੁੱਖ ਨਹੀਂ ਹੁੰਦਾ, ਸਗੋਂ ਸਰੀਰ 'ਚ ਉਲਟੇ ਰੋਗ ਪੈਦਾ ਹੋ ਜਾਂਦੇ। ਨਾਮ ਤਿਆਗ ਕਰੇ ਅਨਕਾ, ਜਿਹੜੇ ਪਰਮੇਸ਼ੁਰ ਨਾਮ ਤਿਆਗ ਕੇ ਜਿੰਨੇ ਵੀ ਕੰਮ ਕਰਦੇ ਹਨ, ਬਿਨਤ ਜਾਏ ਝੂਠੇ ਦਾ ਪਾਜ, ਉਹ ਸਾਰੇ ਝੂਠੇ ਦੇ ਪਾਜ ਜਾਂ ਦਿਖਾਵੇ ਦੇ ਮਤ ਹੈ, ਇਸ ਲਈ ਉਹ ਸਾਰੇ ਬਿਨਤ ਜਾਏ ਨਾਸ ਹੋ ਜਾਂਦੇ ਹਨ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਜਿਹੜਾ ਵਿਅਕਤੀ ਪਰਮੇਸ਼ੁਰ ਦੇ ਨਾਮ ਨਾਲ ਪ੍ਰੇਮ ਨਹੀਂ ਲਾਉਂਦਾ, ਉਹ ਭਾਵੇਂ ਕਰੋੜਾਂ ਤਰ੍ਹਾਂ ਦੇ ਕਰਮ ਕਰੀ ਜਾਏ, ਸਾਰੇ ਹਾਂਜੀ ਫਜੂਲ ਚਲੇ ਜਾਂਦੇ ਆ, ਫਿਰ ਵੀ ਉਹ ਨਰਕਾਂ ਵਿੱਚ ਜਾਂਦਾ ਹੈ। ਹਰ ਕਾ ਨਾਮ ਜਿਨ ਮਨ ਅਰਾਧਾ, ਚੋਰ ਕੀਨੀਆਂ ਜੰਪੁਰ ਵਾਧਾ, ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਨਾਮ ਮਨ 'ਚ ਨਹੀਂ ਅਰਾਧਿਆ, ਇਹਦਾ ਸਿਮਰਨ ਨਹੀਂ ਕੀਤਾ, ਉਹ ਚੋਰਾਂ ਦੀ ਨੇ ਜੰਮਪੁਰੀ ਚ ਬਾਦਾ ਮੈਨੇ ਬੰਨਿਆ ਜਾਂਦਾ ਹੈ। ਲਾਖ ਅਡੰਬਰ ਬਹੁਤ ਵਿਸਥਾਰ ਨਾਮ ਬਿਨਾਂ ਝੂਠੇ, ਲਾਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾਂ ਝੂਠੇ ਪਾਸਾਰਾਂ, ਭਾਵੇਂ ਲੱਖਾਂ ਘਰਾਂ ਦੇ ਬਾਹਰੋਂ ਅਡੰਬਰ ਬਹੁਤ ਸਾਰੀਆਂ ਬਣੋਟਾਂ ਦਾ ਵਿਸਥਾਰ ਕਰਕੇ ਉਹਦੇ ਫਲਾਰੇ ਤਾਂ ਪਸਾਰੇ ਕਰ ਲਵੇ, ਪਰ ਪਰਮੇਸ਼ਰ ਦੇ ਨਾਮ ਤੋਂ ਜਪੇ ਤੋਂ ਬਿਨਾਂ ਸਿਮਰਨ ਕੀਤੇ ਬਿਨਾਂ ਉਹਦੇ ਜਿੰਨੇ ਵੀ ਪਸਾਰੇ ਹੈ ਸਾਰੇ ਝੂਠੇ ਹਨ। ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ, ਪਰਮੇਸ਼ਰ ਦਾ ਉਹ ਗੁਰੂ ਪਿਆਰੇ ਲੈਂਦੇ ਹਨ ਜਿਨ੍ਹਾਂ ਨੂੰ ਇਹ ਪਵਿੱਤਰ ਦਾਤ ਸਤਿਗੁਰੂ ਜੀ ਕਿਰਪਾ ਕਰਕੇ ਦਿੰਦੇ ਹਨ। ਗੌੜੀ ਮਹੱਲਾ ਪੰਜਵਾਂ, ਆਦਿ ਮਦ ਜੋ ਅੰਤ ਨਵਾਂ ਹੈ ਸੋ ਸਾਜਨ ਮੇਰਾ ਮਨ ਚਾਹ ਹੈ। ਸਰੀਰ ਦੇ ਆਦਿ ਭਾਵ ਜੰਮਣ ਵੇਲੇ, ਮਦ ਵਿੱਚ ਵਰਤਮਾਨ ਸਮੇਂ, ਔਰ ਅੰਤ ਜਿਹੜੇ ਪ੍ਰਾਣਾਂ ਦਾ ਵਿਯੋਗ ਹੋ ਜਾਏ ਮੌਤ ਵੇਲੇ, ਹਾਂਜੀ, ਜਿਹੜਾ ਪਰਮੇਸ਼ਰ ਦੇ ਨਾਲ ਹੋ ਕੇ ਨਿਭਾਉਂਦਾ ਆਪਣੀ ਪ੍ਰੀਤ ਨਿਭਾ ਦਿੰਦਾ ਉਹ ਸੱਜਣ ਪਰਮਾਤਮਾ ਨੂੰ ਮੇਰਾ ਮਨ ਚਾਹੇ ਮੈਨੂੰ ਚਾਹੁੰਦਾ ਆ, ਉਹ ਸੱਜਣ ਧਾਨਿਆ ਜਿਹੜਾ ਸਾਡੀ ਲਿਬਰਤੀ ਨੂੰ ਪਰਮਾਤਮਾ ਨਾਲ ਜੋੜਦਾ ਹੈ। ਹਰ ਕੀ ਪ੍ਰੀਤ ਸਦਾ ਸੰਗ ਚੱਲ ਹੈ, ਪਰਮਾਤਮਾ ਦੀ ਪ੍ਰੀਤੀ ਸਦਾ ਜੀਵ ਦੇ ਨਾਲ ਜਾਣ ਵਾਲੀ ਹੈ, ਚੱਲਣ ਵਾਲੀ ਹੈ। ਦਿਆਲ ਪੁਰਖ ਪੂਰਨ ਪ੍ਰਤਪਾਲ ਰਹਾ, ਕਿਉਂਕਿ ਨਿਰੰਕਾਰ ਪਰਮੇਸ਼ਰ ਦਿਆਲੂ ਹੈ, ਸੰਪੂਰਨ ਆ, ਸਾਰੇ ਜੀਵ ਜੰਤੂਆਂ ਦੀ ਪਾਲਣਾ ਕਰਨ ਵਾਲਾ ਹੈ। ਪ੍ਰਤਪਾਲਾ ਮੈਨੇ ਪ੍ਰਤਪਾਲਣਾ ਕਰਨ ਵਾਲਾ ਹੈ। ਰਹਾਓ ਵਿਸਰਾਮ ਦੇ ਕੇ ਕਹਿੰਦੇ ਹਨ, ਬਿਨਸਤ ਨਾ ਹੀ ਛੋੜ ਨਾ ਜਾਏ ਜਹਿ ਸੇਖਾ ਤੇ ਸਮਾਏ, ਉਹਦਾ ਨਾ ਤਾਂ ਨਾਸ ਹੁੰਦਾ ਨਾ ਛੱਡ ਕੇ ਜਾਂਦਾ, ਜਿੱਧਰ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਹਾਂ ਉਸੇ ਪਾਸੇ ਉਹ ਪਰਮੇਸ਼ਰ ਪਿਆਰਾ ਸਮਾ ਰਿਹਾ ਹੈ। ਸੁੰਦਰ ਸੋੜ ਅਛਤ ਜੀ ਦਾ ਥਾ, ਉਹ ਨਿਰੰਕਾਰ ਪਰਮੇਸ਼ਰ ਜਿਹੜਾ ਬੜਾ ਸੁੰਦਰ ਆ। ਸੁਗੜ ਮੈਨੇ ਸ੍ਰੇਸ਼ਟ ਭਾਰਤਾਂ ਨੂੰ ਕੱਢਣ ਵਾਲਾ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਭਾਈ ਪੂਤ ਪਿਤਾ ਪ੍ਰਮਾਤਾ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ, ਭਾਈ ਭਰਾਵਾਂ ਦੀ ਨਿਆਈ ਹੈ, ਔਖੀ ਵੇਲੇ ਕੰਮ ਆਉਣ ਵਾਲਾ, ਪੁੱਤਰ ਵਾਂਗੂ ਹੁਕਮ ਮੰਨਣਾ ਸੇਵਾ ਕਰਨੀ, ਪਿਓ ਵਾਂਗੂ ਪਾਲਣਾ ਕਰਨ ਵਾਲਾ, ਮਾਤਾ ਵਾਂਗੂ ਰੱਖਿਆ ਕਰਨ ਵਾਲਾ, ਮਾਂ ਵਾਂਗੂ ਪਾਲਣਾ ਕਰਨ ਵਾਲਾ, ਭਾਵੇਂ ਜਿੰਨੇ ਗੁਣ ਆ ਉਹ ਸਾਰੇ ਗੁਰੂ ਵਿੱਚ ਸਮਾਏ ਹੋਏ ਹਨ। ਇਸ ਕਰਕੇ ਸਾਡੇ ਸਾਰੇ ਰਿਸ਼ਤੇ ਉਹਦੇ ਨਾਲ ਜੁੜੇ ਹੋਏ ਹਨ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਉਹ ਮੇਰੀ ਜੀਵਨ ਬੂਟੀ ਹੈ, ਮੇਰੇ ਪ੍ਰਾਣਾਂ ਦਾ ਆਧਾਰ ਮੈਨੇ ਆਸਰਾ, ਅਤੇ ਮੇਰੀ ਰਾਸ ਸੰਜੀਵੀ ਹੋ ਗਈ ਹੈ, ਪ੍ਰੀਤ ਲਾਈ ਕਰ ਲੈ ਨਿਵਾਸ, ਉਸ ਨੇ ਸਾਡੇ ਹਿਰਦੇ ਨਿਵਾਸ ਕਰ ਰਿਹਾ, ਅਸੀਂ ਉਹਦੇ ਨਾਲ ਹੀ ਆਪਣੀ ਮਨ ਦੀ ਜਿਹੜੀ ਪ੍ਰੀਤੀ ਲਾਈ ਹੋਈ ਹੈ। ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਗਰ ਨਿਵਾਸ, ਗੋ ਜੋ ਪ੍ਰਿਥਵੀ ਦਾ ਪਾਲ ਪਾਲ ਕਿਹਾ ਉਸ ਨੇ ਮੇਰੇ ਘਰੋਂ ਇਹ ਮਾਇਆ ਦੀ ਜਿਹੜੀ ਸਿਲਕ ਨਾ ਆਹੀ ਉਹ ਰੇਸ਼ਮ ਦੀ ਡੋਰ ਹੁੰਦੀ ਨਾ ਜਿਹਨੂੰ ਪਾਹਾ ਦਿੰਦੇ ਗਲ ਪਾ ਦਿੰਦੇ ਆ ਫਾਂਸੀ ਦਿੰਦੇ ਜਿਹੜੇ ਉਹ ਪਾਹੀ ਕੱਟ ਦਿੱਤੀ ਹਾਲ ਨਗਰ ਫਿਰ ਆਪਣੀ ਮੇਰ ਦ੍ਰਿਸ਼ਟੀ ਕਰਕੇ ਨਿਹਾਲ ਮੈਨੇ ਦੇਖ ਕੇ ਮੇਰ ਦੀ ਨਜ਼ਰ ਨਾਲ ਸਾਨੂੰ ਆਪਣਾ ਦਾਸ ਬਣਾ ਲਿਆ। ਨਿਹਾਲ ਨਾਮ ਦੇਖਣ ਦਾ ਸਿਮਰ ਸਿਮਰ ਖਾਟੇ ਸਵਰ ਹੋਗਾ, ਜਦੋਂ ਦੇ ਪਵਿੱਤਰ ਨਾਮ ਨੂੰ ਵਾਰ ਵਾਰ ਸਿਮਰਦੇ ਹਾਂ ਸਾਰੇ ਰੋਗ ਕੱਟੇ ਗਏ ਹਨ। ਚਰਨ ਧਿਆਨ ਸਰਵ ਸੁਖ ਹੋਗਾ, ਉਹਦੇ ਪਵਿੱਤਰ ਚਰਨਾਂ ਦਾ ਧਿਆਨ ਕਰਕੇ ਸਾਰੇ ਸੁੱਖ ਆਰਾਮ ਜਿੰਨੇ ਉਹਨਾਂ ਨੂੰ ਭੋਗ ਰਹੇ ਹਾਂ। ਪੂਰਨ ਪੁਰਖ ਨਵ ਸੰਨਿਤ ਬਾਲਾ, ਉਹ ਨਿਰੰਕਾਰ ਪਰਮੇਸ਼ਰ ਸਾਰੇ ਪਰਿਪੂਰਨ ਆ, ਨਵ ਸੰ ਨਵੀਨ ਆ, ਨੇਤਾ ਪ੍ਰਤੀ ਮੇਸ਼ਮ ਬਾਲਾ ਮੈਨੇ ਵੱਡਿਆਂ ਤੋਂ ਵੱਡਾ ਹੈ। ਹਰ ਅੰਤਰ ਬਾਹਰ ਰਖਵਾਲਾ, ਉਹ ਅੰਦਰ ਵੀ ਹੈ ਬਾਹਰ ਵੀ ਹੈ, ਸੰਗ ਸੰਗ ਹੋ ਕੇ ਹਮੇਸ਼ਾ ਸਾਡੀ ਰਕਸ਼ਾ ਕਰਨ ਵਾਲਾ ਹੈ। ਸੋ ਨਾਨਕ ਹਰ ਹਰ ਪਦ ਚੀਨ, ਸੱਚੇ ਪਾਤਸ਼ਾਹ ਕਹਿੰਦੇ ਆ ਹਰ ਹਰ ਪਦ ਨੂੰ ਚੀਨ ਮੈਨੇ ਜਾਣਿਆ, ਔਰ ਸਰਬਸ ਨਾਮ ਭਗਤ ਭਰੀ, ਉਸ ਪਰਮਾਤਮਾ ਨੇ ਪ੍ਰਵੰਸ ਦੇ ਨਾਮ ਦਾ ਦਾਨ ਭਗਤਾਂ ਨੂੰ ਦੇਤਾ, ਜਿਵੇਂ ਦਸਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਪ੍ਰਵਾਨ ਕਰਤਾ ਕੌਮ ਵਾਸਤੇ। ਰਾਗੋੜੀ ਮਾਝ ਮਹਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੌੜੀ ਰਾਗ ਹੈ ਮਾਝ ਜੀ ਦੀ ਜਾਤ, ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਧੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਖੋਜਤ ਫਿਰੇ ਅਸਾਂ ਕੰਤ ਨੂੰ ਪਾਰੀਆ, ਅਸੰਖਣ ਬਹੁਤ ਕੁਛ ਪਰਮਾਤਮਾ ਦੀ ਖੋਜ ਕਰਦੇ ਫਿਰਦੇ ਆ, ਦੇਖ ਨੂੰ ਇਹਦਾ ਅੰਤ ਪਾਰੀਆ ਨਹੀਂ ਪਾਇਆ ਜਾਂਦਾ। ਸਹੀ ਹੋਏ ਭਗਤ ਜੀ ਨਾ ਕਿਰਪਾਰੀਆ, ਖੋਜਤ ਫਿਰੇ ਅਸੰਖ, ਕਈ ਜਗ੍ਹਾ ਸੋਲਾਮਨਾ ਵੀ ਪਾਠ, ਜਿਹਨਾਂ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਉਹ ਭਗਤੀ ਵਾਲੇ ਭਗਤ ਬਣੇ ਹਨ। ਸਹੀ ਹੋਏ ਭਗਤ ਜਿਹਨਾਂ ਕਿਰਪਾਰੀ ਆ, ਉਹੀ ਭਗਤ ਬਣਦੇ ਜਿਹਨਾਂ 'ਤੇ ਕਿਰਪਾ ਕਰਦੇ ਹਨ। ਉਹ ਵਾਰੀ ਹਰ ਵਾਰੀ ਆ ਰਹੋ, ਮੈਨੇ ਮੈਂ ਪਰਮਾਤਮਾ ਨੂੰ ਬੁਲਿਆਰ ਜਾਂਦੇ ਹਾਂ, ਉਹ ਬਾਰ ਨੇ ਖੁਲਵਾਉਣ ਜਾਂਦੇ ਹਾਂ। ਰਹਾਓ ਸੁਣ ਸੁਣ ਪੰਥਾ ਡਰਾਓ ਬਹੁਤ ਪੈ ਆ ਰਹੀ ਆ। ਜੇ ਰਸ ਬੇਨਤੀ ਕਰਦਾ ਹੈ ਸਤਿਗੁਰੂ, ਇਹ ਜਮਾਂ ਦਾ ਜਿਹੜਾ ਰਸਤਾ ਬੜਾ ਡਰਾਉਣਾ ਆ, ਸੁਣ ਸੁਣ ਕੇ ਕੰਨਾਂ ਨਾਲ ਸੁਣ ਕੇ ਬਹੁਤ ਭੈ ਡਰ ਧਾਰ ਕੇ ਮੈਂ ਹਾਰ ਗਿਆ। ਤੱਕੀ ਓਟ ਸੰਤਾਹ ਲਿਹੋ ਵਾਰੀ, ਹੁਣ ਮੈਂ ਸੰਤਾਂ ਮਹਾਂਪੁਰਸ਼ਾਂ ਦੀ ਓਟ ਆਸ ਰੱਖਿਆ, ਉਹਨਾਂ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਵਾਰੀ, ਮੈਨੇ ਬਚਾ ਲਿਆ ਜਾਂ ਬੇਨਤੀ ਆ ਵਾਰੀ, ਮੈਨੇ ਮੈਨੂੰ ਬਚਾ ਲੈਣਾ ਕਰੋ। ਮੋਹਨ ਲਾਲਾਂ ਨੂੰ ਸਰਬ ਸਾਧਾਰੀ ਆ, ਗੁਰਨਿਵਨਿਵ ਲਾਗੋ ਪਾਏ ਦੇਹੋ ਦਿਖਾਰੀ ਆ। ਹੇ ਸਤਿਗੁਰੂ, ਅਸੀਂ ਨਿਵ ਨਿਵ ਕੇ ਝੁੱਕ ਝੁੱਕ ਕੇ ਤੁਹਾਡੇ ਪਾਏ ਚਰਨੀ ਲੱਗਦੇ ਹਾਂ। ਆਪ ਸਾਰਿਆਂ ਦੇ ਮਨ ਨੂੰ ਮੋਹਣ ਵਾਲੇ ਲਾਲ ਪਿਆਰੇ, ਅਨੂਪ ਹੁਕਮਾਂ ਤੋਂ ਰਹਿਤ ਆ, ਸਾਰਿਆਂ ਦਾ ਸਾਧਾਰੀ ਆ, ਆਸਾ ਰੂਪ ਪਰਮੇਸ਼ਰ ਆ। ਕਿਰਪਾ ਕਰਕੇ ਮੈਨੂੰ ਉਸ ਪਰਮੇਸ਼ਰ ਦਾ ਦਰਸ਼ਨ ਦਿਖਾ ਦੇਣਾ ਕਰੋ। ਮੈਂ ਕੀਏ ਮਿੱਤਰਾਂ ਨੇ ਇੱਕ ਇੱਕ ਬਲਿਹਾਰੀ ਆ, ਸਭ ਗੁਣ ਕਿਸੀ ਨਾਹ ਹਰ ਪੁਰ ਭੰਡਾਰੀ ਆ। ਕਹਿੰਦੇ ਬਹੁਤ ਮਿੱਤਰ ਕਰ ਦੇਖੇ ਪਰ ਕੋਈ ਪੂਰਾ ਉਤਰਨ ਵਾਲਾ ਨਹੀਂ। ਇੱਕ ਪਰਮਾਤਮਾ ਤੋਂ ਬਲਿਹਾਰ ਕਰਵਾ ਜਾਂਦੇ ਹਨ, ਕਿਉਂਕਿ ਸਾਰੇ ਗੁਣ ਕਿਸੇ ਵਿੱਚ ਨਹੀਂ, ਇੱਕ ਪਰਮਾਤਮਾ ਵਿੱਚ ਸਾਰੇ ਗੁਣ ਆ। ਉਹ ਗੁਣਾਂ ਦਾ ਪੂਰ ਭੰਡਾਰੀ ਆ, ਪੂਰਨ ਭੰਡਾਰੀ ਆ, ਗੁਣਾਂ ਦਾ ਭੰਡਾਰਾ ਹੀ ਆ। ਚਾਹੁੰਦੇ ਜਪੀਆ ਨਾ ਉਸ ਸਵਾਰੀ ਆ, ਮੈਂ ਆਹੀ ਓੜ ਤਿਉਹਾਰ ਨਾਨਕ ਬਲਿਹਾਰੀ ਆ। ਹੁਣ ਤੂੰ ਲਿਖਦਾ ਨਹੀਂ ਹੈ, ਜ਼ਿਆਦਾ ਗਿਆਨੀ ਬਣ ਗਿਆ। ਚਾਹੁੰਦੇ ਜਪੀਆ ਨਾ ਉਹ, ਕਹਿੰਦੇ ਪਰਮਾਤਮਾ ਦਾ ਨਾਂ ਸਾਰੇ ਦੇਸਾਂ ਜਾਂਦਾ ਲੈ ਥਾਪੀ ਪੈਣ। ਚਾਹੁੰਦੇ ਜਪੀਆ ਨਾ ਉਸ ਸਵਾਰੀ ਆ, ਜਿਸ ਪਰਮਾਤਮਾ ਨੇ ਚਾਰੇ ਦੇਸਾਂ ਵਿੱਚ ਜਪੀਆ ਮੈਨੇ ਜਪਿਆ ਜਾਂਦਾ, ਉਹਦਾ ਜਿਹੜਾ ਨਾਮ ਆ ਸੁੱਖਾਂ ਦੇ ਵਿੱਚ ਸੌਂਦਾ ਹੈ। ਸਵਾਰੀ ਆ ਮੈਨੇ ਸੁੱਖਾਂ 'ਚ ਸੜਾ ਦਿੰਦਾ ਹੈ, ਅਥਵਾ ਸਵਾਰ ਕੇ ਸੁੱਖ ਦਿੰਦਾ, ਕਿਹਦੇ ਜੀਵਨ ਨੂੰ ਸਵਾਰ ਦਿੰਦਾ। ਜਿਹਦਾ ਜੀਵਨ ਤੁਰ ਗਿਆ, ਸਵਾਰ ਲਿਆ, ਉਹਨੂੰ ਸੁੱਖ ਵੀ ਹੋ ਗਿਆ। ਕਹਿੰਦੇ ਹੈ ਸਤਿਗੁਰੂ, ਮੈਂ ਤਿਉਹਾਰ ਤੁਹਾਡੀ ਮੈਨੇ, ਆਪ ਜੀ ਦੀ ਓਟ ਮੈਨੇ, ਓਟ ਆਹੀ ਮੈਨੇ ਚਾਹੀ ਹੈ, ਤੁਹਾਡੀ ਓਟ ਨੂੰ ਚਾਹੁੰਦਾ। ਇਸ ਵਾਸਤੇ ਆਪ ਤੋਂ ਸਦਾ ਬਲਿਹਾਰ ਅਤੇ ਕੁਰਬਾਨ ਜਾਂਦਾ ਹਾਂ। ਗੁਰ ਕਾਢਿਓ ਪੂਜਾ ਪਸਾਰ ਮੋਹ ਪੂਪਾਰੀ ਆ। ਸਤਿਗੁਰ ਸੱਚੇ ਪਾਤਸ਼ਾਹ ਧੰਤਾ ਯੋਗ ਆ, ਜਿਹਨਾਂ ਨੇ ਕਿਰਪਾ ਰੂਪ ਪੂਜਾ ਪਾਂ ਜਿਹੜੀ ਹੈ ਉਹ ਫੈਲਾ ਕੇ ਕਹਿੰਦੇ ਮੈਨੂੰ ਇਹ ਜਿਹੜਾ ਮੋਹ ਰੂਪੀ ਪੂਪਾਰੀ ਆ, ਮੈਨੇ ਮੋਹ ਰੂਪੀ ਖੂਹ ਸੀ ਨਾ ਇਹਦੇ 'ਚੋਂ ਕੱਢ ਲਿਆ, ਮੈਂ ਅਪਾਰ ਮੈਨੇ ਇਹ ਜਿਹੜੇ ਸ੍ਰੇਸ਼ਟ ਮਨੁੱਖੀ ਜਨਮ ਜਿਹੜਾ ਸੀ ਇਹਨੂੰ ਜਿੱਤ ਲਿਆ। ਭਾਵ ਕੀ ਹੈ, ਸਫਲਤਾ ਲੈਣਾ, ਜਿੱਤੇ ਜਨਮ ਅਪਾਰ, ਅਪਾਰ ਮੈਨੇ ਸ੍ਰੇਸ਼ਟ ਜਿਹੜਾ ਮਨੁੱਖਾ ਜਨਮ ਸੀ ਸੀਨੂੰ ਜਿੱਤ ਲਿਆ। ਬੋਹਰ ਨਾ ਹਾਰੀ ਔਰ ਮੈਨੂੰ ਪੁਨਾ ਹੁਣ ਫਿਰ ਨਹੀਂ ਹਾਰਾਂਗਾ, ਕਿਉਂਕਿ ਜੀਵਨ ਦੀ ਬਾਜੀ ਜਿੱਤ ਲਈ ਆ। ਮੈਂ ਪਾਇਓ ਸਰਵ ਨਿਧਾਨ ਕਥ ਕਥਾਰੀ ਆ, ਹਰ ਦਰਗਾਹ ਸੁਭਾ ਬੰਦਵਾਂ ਲੁਡਾਰੀ ਆ। ਉਹ ਪਰਮੇਸ਼ਰ ਦਾ ਰੂਪੀਆ ਕਸ਼ਮੀ ਆ, ਉਹਦਾ ਜਸ ਕਰਕੇ ਮੈਂ ਸਾਰੀਆਂ ਜਿਹੜੀਆਂ ਨਿਧੀਆਂ ਸਿਧੀਆਂ ਦੇ ਖਜ਼ਾਨੇ ਪਰਮੇਸ਼ਰ ਨੂੰ ਪਾ ਲਿਆ, ਜਿਹਦੇ ਕਰਕੇ ਬੁੱਧੀ ਰੂਪੀ ਪੂਜਾ ਨੂੰ ਲੁੜਾ ਕੇ ਭਾਵ ਕੀ ਨਫਿਕਰ ਹੋ ਕੇ ਫਿਕਰ ਤੋਂ ਰਹਿਤ ਹੋ ਕੇ ਪਰਮਾਤਮਾ ਦੀ ਦਰਗਾਹ ਵਿੱਚ ਸੋਭਾ ਵਾਲਾ ਹੋ ਗਿਆ। ਜਿਸ ਤਰ੍ਹਾਂ ਜਿਹੜਾ ਪਹਿਲਵਾਨ ਜਿੱਤ ਜਾਂਦਾ ਨਾ ਮਾਲੀ ਦਾ ਫਟਕਾ, ਉਹ ਫਿਰ ਆਪਣੀ ਜਿਹੜੀਆਂ ਬਾਹਾਂ ਲੁੜਾ ਕੇ ਮੈਂ ਕਿਸ ਤਰ੍ਹਾਂ ਬਫਿਕਰ ਹੋ ਕੇ ਬਾਹਾਂ ਨੂੰ ਫੈਲਾ ਕੇ ਅਤੇ ਉਹ ਪੇੜ ਵਿੱਚੋਂ ਜਾਂਦਾ। ਜਿਹੜਾ ਹਾਰਿਆ ਹੁੰਦਾ ਮਰਗ ਦੇ ਨੀਚੇ ਰਾਹੂੰ ਕਿਸੇ ਨੂੰ ਨਿਕਲ ਜੂਗਾ। ਇਸ ਤਰ੍ਹਾਂ ਜਿਹੜਾ ਜੀਵਨ ਦੀ ਬਾਜੀ ਉੱਤੇ ਜਾਂਦਾ, ਉਹ ਫਿਰ ਬਾਂਹ ਨੂੰ ਲੜਾ ਕੇ ਹਾਂਜੀ ਬਾਂਹ ਨੂੰ ਫੈਲਾ ਕੇ ਬਫਿਕਰ ਹੋ ਕੇ ਫਿਰ ਜਾਂਦਾ। ਪੂਰੀ ਸੋਭਾ ਹੁੰਦੀ ਹੈ, ਪੂਰਾ ਟੋਲ ਵੱਜਦਾ ਜਾਂਦਾ। ਜਾਂ ਨਾਨਕ ਲੱਧਾ ਰਤਨਾ ਅਮੋਲ ਅਪਾਰੀਆ, ਕਹਿੰਦੇ ਮੈਨੂੰ ਸੇਵਕ ਨੂੰ ਅਪਾਰ ਜਿਹੜਾ ਅਮੋਲਕ ਇਹ ਰਤਨ ਰੂਪੀ ਪਰਮੇਸ਼ਰ ਸੀ ਜਿਹਦਾ ਪਾਰਾਵਾਰ ਨਿਕਾਇਆ ਜਾਂਦਾ ਉਹ ਲੱਭ ਲਿਆ। ਕਹਿੰਦੇ ਮੈਂ ਹੁਣ ਪੁਕਾਰ ਪੁਕਾਰ ਕੇ ਗੁਰਸੇਵਾ ਭੋਜਨ ਕਰੀਏ ਕਹੋ ਪੁਕਾਰੀਏ, ਕਿ ਮੈਂ ਪੁਕਾਰ ਪੁਕਾਰ ਕੇ ਇਹ ਗੱਲ ਕਹਿੰਦਾ ਕਿ ਸਤਿਗੁਰੂ ਦੀ ਸੇਵਾ ਕਰਕੇ ਇਹ ਜੀਵੋ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ, ਹੋਰ ਕੋਈ ਤਰੀਕਾ ਨਹੀਂ। ਗੌੜੀ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗ ਵਿੱਚ ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਅਕਾਲ ਪੁਰਖ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਸਰੂਪ ਸਤਿਗੁਰੂ ਜੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਨਾਰਾਇਣ ਹਰ ਰੰਗ ਰੰਗੋ, ਜਪ ਜਿਹਵਾ ਹਰ ਏਕ ਮੰਗੋ ਰਹੋ। ਕਹਿੰਦੇ ਹੈ ਗੁਰਮੁਖੋ, ਪਰਮਾਤਮਾ ਨਾਰਾਇਣ ਦੇ ਰੰਗ ਮਨੇ ਪਨੀਮ ਵਿੱਚ ਆਪਣੀਆਂ ਨੂੰ ਰੰਗ ਲੈਣਾ ਸੀ। ਰਸਨਾ ਨੇ ਪਰਮਾਤਮਾ ਦੇ ਨਾਲ ਉਹਨੂੰ ਜਪੋ, ਸਤਿਗੁਰਾਂ ਪਾਸੋਂ ਇੱਕ ਪਰਮਾਤਮਾ ਨੂੰ ਮੰਗਣਾ ਕਰੋ, ਇੱਕ ਪਰਮਾਤਮਾ ਦੇ ਪਾਸੋਂ ਮੰਗਣਾ ਕਰੋ ਰਹੋ। ਅੱਜ ਹੁਣ ਗੁਰਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ, ਸਤਿਗੁਰੂ ਤੋਂ ਸਮਤ ਲੈ ਕੇ ਹੰਗਤਾ ਮੰਗਤਾ ਨੂੰ ਤਿਆਗ ਕੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ, ਭਜੋ ਮੈਨੂੰ ਭਜਨ ਕਰੋ ਔਰ ਗਿਆਨ ਦੀ ਪ੍ਰਾਪਤੀ ਫਿਰ ਹੋ ਜਾਂਦੀ ਹੈ। ਪਰ ਸਤਿਗੁਰਾਂ ਦੀ ਸੰਗਤ ਮਿਲਦੀ ਥਾਂ ਆ ਜੇ ਤੁਰੋਂ ਸ੍ਰੇਸ਼ਟ ਕਰਮਾਂ ਦੇ ਮੱਥੇ 'ਤੇ ਲੇਖ ਲਿਖੇ ਹੋਣ। ਨਹੀਂ ਤਾਂ ਗੁਰੂ ਸਾਹਿਬ ਆਉਂਦੇ ਆ ਭਾਗਾਂ ਤੋਂ ਜਿਹਨੇ ਬੈਰ ਈਰਖਾਈ ਕਰਦੇ ਰਹਿੰਦੇ ਆ, ਭਾਗਾਂ ਵਾਲੇ ਸੇਵਾ ਕਰਕੇ ਜਨਮ ਸਫਲ ਕਰਦੇ ਹਨ। ਜੋ ਵੀ ਸਹਿ ਸੋ ਸੰਗ ਨਾ ਗਏ, ਤਾਕਤ ਮੋੜ ਲੱਗੇ ਪਚਮਯੋ। ਜਿਹੜਾ ਕਹਿੰਦੇ ਨਜ਼ਰ ਆ ਰਿਹਾ ਇੱਥੇ ਕਿਸੇ ਨਾਲ ਨਹੀਂ ਗਿਆ, ਪਰ ਜਿਹੜੇ ਤਾਕਤ ਮੂਰਖ ਤਾਕਤ ਲੋਕ ਆ ਮਨੋ ਇਹਦੇ ਜਲਾ ਕੇ ਪਚਮਯੋ ਛੱਡ ਕੇ ਮਰਦਾ ਹੈ। ਮੋਹਨ ਨਾਮ ਸਦਾ ਰਵ ਰਹੋ, ਕੋਟ ਮਦੇ ਕਹਿੰਦੇ ਗੁਰਮੁਖ ਲਹਿਰੋ। ਮੋਹਨ ਮੋਹਣ ਵਾਲਾ ਜਿਹੜਾ ਪਰਮੇਸ਼ਰ ਉਹ ਸਦਾ ਮੈਨੂੰ ਹਮੇਸ਼ਾ ਸਾਰੇ ਪਾਸੇ ਰਵ ਰਿਹਾ ਵਿਆਪਕ ਹੋ ਰਿਹਾ। ਉਹਦਾ ਨਾਮ ਕਰੋੜਾ ਮਿੱਟੂ ਕਿਸੇ ਬਿਰਲੇ ਗੁਰਮੁਖਚਾਰੀ ਨੇ ਲੈਣਾ ਕੀਤਾ, ਕੋਈ ਬਿਰਲਾ ਹੀ ਨਾਮ ਜਪਦਾ। ਹਰ ਸੰਤਨ ਘਰ ਨਮੋ ਨਮੋ ਨੌਨਿਲ ਪਾਵਿਆ ਕੁਲ ਸੁਖੋ। ਇਸ ਕਰਕੇ ਗੁਰਮੁਖੋ ਪਰਮਾਤਮਾ ਦੇ ਸੰਤਾਂ ਨੂੰ ਵੀ ਮਨ ਕਰਕੇ ਬਾਣੀ ਸੂਝ ਕਰਕੇ ਨਮਸਕਾਰ ਕਰਦੇ ਹਨ ਅਤੇ ਫਿਰ ਉਹਨਾਂ ਦਾ ਸਤਿਕਾਰ ਕਰਨੇ ਨਾ ਨੌਨਿਧੀਆਂ ਸਾਰਾ ਸਿੱਧੀਆਂ ਕੁੱਲ ਸੁੱਖ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਮੈਂ ਨਾ ਲੋਕ ਸਾਧ ਜਨੋ ਹਿਰਦੇ ਗਾਹੋ ਨਾਮਨੇ ਤੋਂ, ਅਸੀਂ ਅੱਖਾਂ ਨਾਲ ਸੰਤਿਆਂ ਮਹਾਤਮਾ ਜੀ ਨਾਲ ਦਰਸ਼ਨ ਕਰੋ, ਉਹਨਾਂ ਨੇ ਕਹਿੰਦੇ ਦੇਖਣਾ ਕਰਦੇ ਜਾਂ ਉਹਨਾਂ ਦਰਸ਼ਨ ਦੇਖਣਾ ਕਰੋ ਅਤੇ ਹਿਰਦੇ ਵਿੱਚ ਨਿਧੀ ਰੂਪੀ ਪਰਮੇਸ਼ਰ ਦੇ ਨਾਂ ਨੂੰ ਗਾਉਣਾ ਕਰੋ। ਕਾਮ ਕ੍ਰੋਧ ਲੋਭ ਮੋਹ ਤਜੋ, ਜਨਮ ਮਰਨ ਦੁਖਦੇ ਰਹੇ ਹੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਜੋ, ਉਹਨਾਂ ਨੇ ਤਿਆਗ ਦੇਣਾ ਕਰੋ। ਜਿਹਨਾਂ ਨੇ ਕਾਮ ਕ੍ਰੋਧ ਆਦਿ ਸਾਨੂੰ ਤਿਆਗ ਦਿੱਤਾ, ਐਸੇ ਜਿਹੜੇ ਪੁਰਸ਼ ਜਨਮ ਮਰਨ ਦੋਹਾਂ ਤੋਂ ਰਹਿ ਜਾਂਦੇ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ। ਕਿਉਂਕਿ ਇਹ ਜਿਹੜੇ ਭੈੜੇ ਵਿਕਾਰ ਆ ਇਹ ਜੰਮਣ ਮਰਨ ਦੇ ਚੱਕਰ 'ਚ ਪਾਈ ਕਰਦੇ ਆ। ਦੋ ਦੁੱਖਾਂ ਦੇ ਰਾਹ ਕਰਦੇ ਮਿਟੋ, ਗੁਰਗਿਆਨ ਦੇ ਲੜਾਇਓ ਦੀਪ ਵਾਲਿਓ। ਜਦੋਂ ਸਤਿਗੁਰਾਂ ਨੇ ਆਪਣਾ ਉਪਦੇਸ਼ ਪੱਕਾ ਦ੍ਰਿੜ ਕਰਾ ਦਿੱਤਾ ਅਤੇ ਗਿਆਨ ਰੂਪੀ ਦੀਵਾ ਬਲਿਓ ਉਹਨਾਂ ਨੇ ਪ੍ਰਕਾਸ਼ਿਤ ਹੋ ਗਿਆ। ਜਿਹੜਾ ਦੁੱਖ ਦੇਣ ਵਾਲਾ ਗਿਆਨ ਰੂਪੀ ਹਨੇਰਾ ਸੀ, ਗਿਆਨ ਤਾਂ ਸ਼ੁਰੂ ਕਰਨ ਰੂਪੀ ਘਰ ਵਿੱਚੋਂ ਮਿਟ ਗਿਆ ਹੈ। ਜਿਨ ਸੇਵਿਆ ਤੋਂ ਪਾਰ ਪਰਿਓ, ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ। ਜਾਂ ਨਾਨਕ ਗੁਰਮੁਖ ਜਗਤ ਕਰਿਓ ਸੱਚੇ ਪਾਤਸ਼ਾਹ ਕਹਿੰਦੇ ਹੋ ਗੁਰਮੁਖ ਪਿਆਰੇ, ਸਤਿਗੁਰਾਂ ਦੁਆਰਾ ਸਿੱਖਿਆ ਲੈ ਕੇ ਨਾਮ ਦੀ ਕਮਾਈ ਕਰਕੇ ਸੰਸਾਰ ਤੋਂ ਤਰ ਗਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਤੂੰ ਮਲਾ ਮੈਂ ਗਰੀਬ ਅਤੇ ਮਾਰਦਾ ਤੂੰ ਮਲਾ ਮੈਂ ਪੀਓ ਗਰੀਬ ਅਤੇ ਮਾਰਦਾ
1: ਗੁਰੂ ਖਾਲਸਾ ਜੀ ਸਾਹਿਬੇ ਕਮਾਲ ਗਲੂਏ ਮੁਬਾਰਕ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ ਸਾਂ ਸੰਗਤਾਂ ਸਭ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਗਿਆਨੀ ਸਾਹਿਬ ਸਿੰਘ ਜੀ ਪਾਸੋਂ ਗੰਗਾ ਰਾਮ ਜੀ ਉਹਨਾਂ ਦਾ ਇਤਿਹਾਸ ਹੈ ਜਿਹੜਾ ਸੁਣ ਰਹੇ ਸੀ। ਸਰਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਉਸ ਸੇਵਕ ਤੇ ਕਿਰਪਾ ਕੀਤੀ ਵੀ ਜਾਓ ਦਿੱਲੀ ਵਿੱਚ ਜਾਓ, ਤੁਹਾਡਾ ਕਾਰੋਬਾਰ ਆ ਜਿਹੜਾ ਉਹ ਬੜਾ ਚੱਲੇਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਹਿਰ ਹੈ ਵਸਾਇਆ, 52 ਲੋਕ ਵੱਖੋ ਵੱਖਰ ਕਿੱਤੇ ਕਰਨ ਵਾਲੇ ਸਤਿਗੁਰੂ ਨੇ ਇੱਥੇ ਲਿਆਂਦੇ ਸਨ ਤੇ ਉਹਨਾਂ ਨੇ ਇੱਕ ਦਿਨ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਅਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਪਾ ਲਈਆਂ ਹਨ, ਪਰ ਕਾਰੋਬਾਰ ਆ ਜਿਹੜਾ ਉਹ ਬੜਾ ਢਿੱਲਾ ਜਿਹਾ ਤੇ ਗਾਹਕ ਆ ਜਿਹੜੇ ਬਹੁਤ ਘੱਟ ਆਉਂਦੇ ਆ ਤੇ ਅਸੀਂ ਉਦਾਸ ਰਹਿੰਦੇ ਹਾਂ। ਸਤਿਗੁਰੂ ਕਹਿਣ ਲੱਗੇ ਤੁਸੀਂ ਹਰ ਰੋਜ਼ ਦਰਬਾਰ ਸਾਹਿਬ ਆਉਂਦੇ ਹੁੰਦੇ ਆ ਮੱਥਾ ਟੇਕਣ? ਕਹਿੰਦੇ ਨਹੀਂ ਜੀ, ਕਦੇ ਕਦੇ ਕੋਈ ਕੋਈ ਦਾ ਕੇ ਮੈਂ ਰੋਜ਼ ਆਉਂਦਾ, ਕੋਈ ਕਹਿੰਦੇ ਜੀ ਕਦੇ ਕਦੇ।

ਚਾਹੇ ਉਹ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ, ਇਹ ਸਤਿਗੁਰੂ ਬਰਕਤਾਂ ਪਾਉਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਨੇ ਇਹ ਗੱਲ ਉਹਨਾਂ ਨੂੰ ਆ ਕੇ ਇੱਕ ਮਹੀਨੇ ਕੁ ਤਾਈਂ ਫਿਰ ਸਾਨੂੰ ਆ ਕੇ ਤੁਸੀਂ ਦੱਸਿਓ ਜੇ। ਮਹੀਨੇ ਕੁ ਬਾਅਦ ਉਹ ਸੇਵਕ ਜਿਹੜੇ ਜ਼ਰੂਰ ਆਏ। ਅੱਜ ਵੀ ਉੱਥੇ ਰਸਮ ਹੈ, ਕੋਈ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਉਹ ਦੁਕਾਨ ਖੋਲਣ ਤੋਂ ਪਹਿਲਾਂ ਨਮਸਕਾਰ ਕਰਕੇ ਜ਼ਰੂਰ ਜਾਂਦਾ। ਉਹਨਾਂ ਨੇ ਮਹੀਨਾ ਪ੍ਰਭਾਤ ਆ ਕੇ ਦੱਸਿਆ ਸਤਿਗੁਰੂ, ਜਦੋਂ ਇਹ ਗੁਰੂ ਦੇ ਸੰਗਤ ਕਰਨ ਲੱਗੇ ਆ, ਹਰ ਰੋਜ਼ ਇੱਥੇ ਆ ਕੇ ਨਮਸਕਾਰ ਕਰਕੇ ਜਾਂਦੇ ਹਾਂ, ਤੇ ਸਤਿਗੁਰੂ ਨੇ, ਅਕਾਲ ਪੁਰਖ ਨੇ ਬੜੀਆਂ ਬਰਕਤਾਂ ਜਿਹੜੀਆਂ ਉਹ ਸਾਡੀਆਂ ਦੁਕਾਨਾਂ ਵਿੱਚ ਪਾ ਦਿੱਤੀਆਂ ਹਨ, ਤੇ ਸਾਡੇ ਕੋਲੇ ਦੂਰੋਂ ਦੂਰੋਂ ਗਾਹਕ ਜਿਹੜੇ ਇਹ ਆਉਂਦੇ ਹਨ ਗੁਰੂ ਦੇ ਦਰਸ਼ਨ। ਆਪਾਂ ਕਹਿੰਦੇ ਸਾਹਿਬ ਸਿੰਘ ਜੀ ਪਾਸੋਂ ਸੁਣ ਰਹੇ ਸੀ, ਆਹ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਆਪਾਂ ਸੁਣ ਰਹੇ ਸੀ। ਕੱਲ ਦੇ ਦੌਰਾਨ ਵਿੱਚ ਦੁਨੀ ਚੰਦ ਸੰਤ ਜਿਹੜਾ ਉਹ ਕਿਲੇ ਦੇ ਵਿੱਚੋਂ ਭੱਜ ਗਿਆ ਆਨੰਦਪੁਰ ਸਾਹਿਬ ਤੋਂ, ਪਹਾੜੀਆਂ ਨੇ ਘੇਰਾ ਪਾਇਆ ਹੋਇਆ, ਤੇ ਸਾਰੇ ਸਤਿਗੁਰੂ ਇਸ ਨੂੰ ਜਦੋਂ ਕਹਿੰਦੇ ਨਾ ਹੋਏ ਦੁਨੀ ਚੰਦ ਅੰਮ੍ਰਿਤ ਸ਼ਗਲ ਹੈ, ਇਹ ਆਖ ਜਾ ਕੇ ਸਤਿਗੁਰੂ ਹੁਣ ਤੁਸੀਂ ਕਿਤੇ ਤੁਰ ਚੱਲੇ ਹੋ ਜਾਂ ਮੈਂ ਕਿਤੇ ਭੱਜ ਚੱਲਿਆ। ਹਾਲੇ ਸਲਾਹਾਂ ਹੀ ਬਣਾਉਂਦਾ ਸੀਗਾ, ਸਲਾਹ ਨਹੀਂ ਬਣਾਉਣੀ ਚਾਹੀਦੀ। ਜਦੋਂ ਇਹ ਮਨ ਬਣ ਜਾਵੇ ਨਾ, ਉਸੇ ਵੇਲੇ ਅੰਮ੍ਰਿਤ ਛਕਣਾ ਚਾਹੀਦਾ ਤੇ ਗੁਰੂ ਵਾਲੇ ਬਣਨਾ ਚਾਹੀਦਾ। ਦੁਨੀ ਚੰਦ ਮਸਾਲ ਘਰੇ ਪਹੁੰਚੇ ਆ ਤੇ ਘਰਦਿਆਂ ਨੇ ਪੁੱਛੀ ਆ ਵੀ ਤੁਸੀਂ ਜੰਗ ਸਵਾਮੀ ਜੀ ਜਿੱਤੇ ਆਏ ਹੋ? ਕਹਿਣ ਲੱਗਿਆ ਹੂੰ। ਕਹਿੰਦੇ ਨੇ ਫਿਰ ਪੁੱਛਿਆ ਕਿ ਜੰਗ ਜਿੱਤੇ ਆਇਓ? ਕਹਿੰਦੇ ਹੂੰ। ਕਹਿੰਦੇ ਉਸਨੇ ਪਤਾ ਕਰ ਲਿਆ ਵੀ ਇਹ ਦਾ ਭੱਜ ਭੁੱਜ ਕੇ ਆਇਆ। ਇਹਨੇ ਚਿਰ ਨੂੰ ਕਹਿੰਦੇ ਜਿਹੜੇ ਨਾਲ ਇਹਨਾਂ ਦੇ ਗਏ ਸੀ ਦੁਨੀ ਚੰਦ ਮਸੰਦ ਦੇ, ਉਹਨਾਂ ਨੇ ਕਿਹਾ ਵੀ ਉਹਦੀ ਲੱਤ ਟੁੱਟ ਗਈ ਸੀ ਦੁਨੀ ਚੰਦ ਦੀ, ਤੇ ਪਤਾ ਹੀ ਲੈ ਆਈਏ ਜਾ ਕੇ। ਦੁਨੀ ਚੰਦ ਘਰ ਵਾਲੀ ਨੂੰ ਕਹਿਣ ਲੱਗਿਆ ਉਹ ਕਰ, ਹਾਥੀ ਨਾਲ ਲੜਦਿਆਂ ਲੜਦਿਆਂ ਮੇਰੀ ਲੱਤ ਆ ਜਿਹੜੀ ਟੁੱਟ ਗਈ ਹੈ, ਤੇ ਤੂੰ ਲੋਗੜ ਸੱਤਾ ਕਰ ਤਵੇ ਦੇ ਉੱਤੇ। ਆਮ ਕਰਕੇ ਬੀਬੀਆਂ ਪੰਜਾਬ ਵਿੱਚ ਵੇਖੀਆਂ ਐ ਘਨੋਲੀ ਜਿਹੀ ਬਣਾ ਲੈਂਦੀਆਂ, ਉਹਨਾਂ ਵਿੱਚ ਮੂਹਰੇ ਜੇ ਰੱਖ ਲੈਂਦੀਆਂ ਵੀ ਕੋਈ ਆਉਂਦਾ ਜਾਂਦਾ ਬੰਦਾ ਦਿਸ ਜਾਂਦਾ, ਤੇ ਉਹ ਬੀਬੀ ਵੇਖ ਰਹੀ ਆ ਨਾਲ ਦੇ ਜਿਹੜੇ ਤੁਰੇ ਆ ਰਹੇ ਆ ਵਿਹੜੇ ਦੇ ਵਿੱਚ ਗੱਲਾਂ ਕਰਦੇ ਆਉਂਦੇ ਆ। ਕਹਿੰਦੇ ਆ ਵੀ ਇਹਨੇ ਕਾ ਮਾੜੀ ਗੱਲ ਕੀਤੀ ਵੀ ਇਹਨੇ ਕਿਲੇ ਤੋਂ ਛਾਲ ਨਹੀਂ ਸੀ ਮਾਰਨੀ, ਲੱਤ ਤੁੜਾ ਬੈਠਾ। ਤੇ ਘਰ ਵਾਲੀ ਕਹਿੰਦੇ ਦੁਨੀ ਚੰਦ ਮਸਾਨ ਤੁਸੀਂ ਤਾਂ ਕਹਿੰਦੇ ਸੀ ਜੀ ਇਹ ਹਾਥੀ ਨਾਲ ਲੜਦਿਆਂ ਟੁੱਟ ਗਏ, ਤੁਸੀਂ ਤਾਂ ਘੇਰੇ ਨੂੰ ਛਾਲ ਮਾਰੀ। ਕਾਹਨੂੰ ਕਹਿੰਦਾ ਗਊ ਦੀ ਸੌ ਮਹਾਰਾਜ ਦੀ ਸੌ, ਹਾਥੀ ਨਾਲ ਲੜਦਿਆਂ ਲੜਦਿਆਂ ਟੁੱਟੀ ਹੈ। ਹੁਣ ਦੁਨੀ ਚੰਦ ਮਸਾਨ ਘਰੇ ਪਹੁੰਚਿਆ, ਗੁਰੂ ਤੋਂ ਬੇਮੁੱਖ ਹੋ ਗਿਆ ਤੇ ਘਰੇ ਗਏ ਸੱਪ ਲੜ ਗਿਆ, ਬੇਮੁੱਖ ਹੋਇਆ ਆਰਾਮ ਤੇ ਲੰਘਣ ਜਨਮ ਜੋ। ਇਸ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਸੰਗਤਾਂ ਕਹਿਣ ਲੱਗੀਆਂ ਸੱਚੇ ਪਾਤਸ਼ਾਹ ਤੁਸੀਂ ਕੱਲ ਦਾ ਦੁਨੀ ਚੰਦ ਮਸਾਨ ਦਾ ਨਾਂ ਲੈਤਾ ਸੀ, ਅੱਜ ਦੱਸੋ ਹਾਥੀ ਨਾਲ ਕੌਣ ਲੜੂਗਾ? ਸਤਿਗੁਰੂ ਕਹਿਣ ਲੱਗੇ ਸਾਡੇ ਕੋਲੇ ਇੱਕ ਹਾਥੀ ਹੋਰ ਹੈ। ਹੁਣ ਸੰਗਤਾਂ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਪੁੱਛ ਰਹੀ ਹੈ ਤੇ ਮਹਾਰਾਜ ਦੱਸ ਰਹੇ ਹੈ, ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ।

देख मोरा चित्र सिंह सूर जो हथी नजरा पा जो हथी नजरा।

ਅੱਖਾਂ ਆਪ ਨਸਣ ਆਖੀ ਰਹਾ।

ਬੱਚੇ ਆ ਜਿਹੜੇ ਆ ਵੇਖੀ ਦੇ ਦੀਵਾਨ ਵਿੱਚ ਆਉਂਦੇ ਹਨ, ਮਾਤਾ ਪਿਤਾ ਗੁਰੂ ਦੇ ਘਰ ਦੇ ਨਾਲ ਜੁੜੇ ਹੋਏ ਹਨ, ਤੇ ਉਹ ਬੱਚੇ ਆ ਜਿਹੜੇ ਉਹ ਵੀ ਗੁਰੂ ਦੇ ਘਰ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਨੂੰ ਮਾਤਾ ਪਿਤਾ ਨਾਲ ਲਿਆਉਂਦੇ ਆ। ਉਹਨਾਂ ਦੇ ਸੋਹਣੇ ਸੋਹਣੇ ਕੇਸ ਆ ਜਿਹੜੇ, ਉਹਨਾਂ ਤੇ ਰੁਮਾਲੀਆਂ ਬੱਧੀਆਂ ਨੇ, ਕੇਸਕੀਆਂ ਬੱਧੀਆਂ ਹੁੰਦੀਆਂ ਹਨ। ਇਹ ਬੱਚੇ ਆ ਜਿਹੜੇ ਕਿੰਨੇ ਸੋਹਣੇ ਲੱਗਦੇ ਆ। ਇਹਨਾਂ ਦੀਆਂ ਸੂਰਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਵਰਗੀਆਂ ਲੱਗਦੀਆਂ ਹਨ। ਇਹਨਾਂ ਬੱਚਿਆਂ ਦੇ ਅਸਰ ਬੜਾ ਪੈਂਦਾ ਹੈ ਤੇ ਜਿਸ ਘਰ ਵਿੱਚ ਰਹਿਰਾਜ ਸਾਹਿਬ ਦਾ ਪਾਠ ਆ ਜਿਹੜੇ ਬੱਚੇ ਕਰਦੇ ਹੋਣ, ਉਸ ਘਰ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ ਕਿ ਉਸ ਘਰ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵਾਸਤਾ ਹੁੰਦਾ। ਇਹ ਬੱਚੇ ਜਿਹੜੇ ਆਪਾਂ ਨਾਲ ਲਿਆਉਂਦੇ ਹਾਂ ਇਹਨਾਂ ਨੂੰ ਇੱਥੇ, ਇਹਨਾਂ ਦੇ ਉੱਤੇ ਭਾਰੀ ਅਸਰ ਹੈ ਜਿਹੜਾ ਪੈਂਦਾ ਹੈ। ਕਥਾ ਸੁਣਦੇ ਆ, ਕੀਰਤਨ ਕੀਰਤਨ ਸੁਣਦੇ ਆ, ਢਾਡੀ ਵਾਰਾਂ ਸੁਣਦੇ ਆ, ਇਹਨਾਂ ਤੇ ਅਸਰ ਪੈਂਦਾ ਬੱਚਿਆਂ ਦੇ ਉੱਤੇ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ। ਉਹ ਦੁਨੀ ਚੰਦ ਮਸੰਦ ਸੀ ਤਾਂ ਭਾਈ ਸਾਧੋ ਦਾ ਪੋਤਰਾ, ਬੜੇ ਗੁਰਸਿੱਖ ਦੇ ਭਾਈ ਸਾਲੋ ਜੀ, ਪਰ ਕਈ ਵਾਰੀ ਮਨ ਦੇ ਵਿੱਚ ਬੰਦੇ ਦੇ ਕਮਜ਼ੋਰੀ ਆ ਜਾਂਦੀ ਹੈ। ਇਹਦੇ ਮਨ ਵਿੱਚ ਕਮਜ਼ੋਰੀ ਆ ਗਈ। ਲੜਾਉਣਾ ਤਾਂ ਸਤਿਗੁਰੂ ਨੇ ਹਾਥੀ ਦੇ ਨਾਲ, ਹਾਥੀ ਗੁਰੂ ਦੇ ਬਰਕਤ ਨਾਲ ਲੜਨਾ ਸੀ, ਪਰ ਇਹਦੇ ਮਨ ਵਿੱਚ ਕਮਜ਼ੋਰੀ ਆ ਗਈ। ਕਹਿੰਦਾ ਹਾਥੀ ਆ ਜਿਹੜਾ ਇਹ ਗਰਦਾ ਭੱਜ ਗਿਆ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਦੋਂ ਇਸ਼ਾਰਾ ਕੀਤਾ ਤੇ ਸਾਡਾ ਭਾਈ ਬਚਿੱਤਰ ਸਿੰਘ ਇਹ ਹਾਥੀ ਨਾਲ ਲੜੂਗਾ, ਕਦ ਦਾ ਤਾਂ ਇਹ ਮਧਰਿਆ ਸੀ। ਕਹਿੰਦੇ ਭਾਈ ਬਚਿੱਤਰ ਸਿੰਘ, ਰਠੌੜ ਸਿੰਘ ਸਿੱਖੀ ਵਿੱਚ ਜਾਤ ਪਾਤ ਕੋਈ ਨਹੀਂ, ਸਿੱਖੀ ਜਾਤਾਂ ਪਾਤਾਂ ਨੂੰ ਵਹਿਮਾਂ ਪਖੰਡਾਂ ਭਰਮਾਂ ਨੂੰ ਨਹੀਂ ਮੰਨਦੀ, ਪਰ ਫਿਰ ਵੀ ਕੌਮਾਂ ਨੂੰ ਮਾਣ ਹੋ ਜਾਂਦਾ ਸਾਡੇ ਵਿੱਚੋਂ ਸੀ ਭਾਈ ਬਚਿੱਤਰ ਸਿੰਘ ਜਿਹੜਾ ਹਾਥੀ ਦੇ ਨਾਲ ਲੜਿਆ। ਲੋ ਉੱਠ ਕੇ ਖੜੋ ਗਿਆ ਭਾਈ ਬਚਿੱਤਰ ਸਿੰਘ, ਕਹਿਣ ਲੱਗਿਆ ਸਤਿਗੁਰੂ ਮੈਨੂੰ ਲਿਆਓ ਕੋਈ ਨਾਗਣੀ, ਕੋਈ ਵਰਸ਼ਿਆ ਜਿਹੜਾ ਦਿਓ, ਤਲਵਾਰ ਭੱਲਾ ਬੰਦੂਕ ਦਿਓ, ਜਿਹਦੇ ਨਾਲ ਮੈਂ ਹਾਥੀ ਦਾ ਮੁਕਾਬਲਾ ਜਿਹੜਾ ਉਹ ਕਰਾਂ। ਸਤਿਗੁਰੂ ਨੇ ਉਸ ਸੇਵਕ ਨੂੰ, ਸਿੱਖ ਨੂੰ ਕਹਿੰਦੇ ਨਾਗਣੀ ਵਰਸ਼ਾ ਦੇ ਦਿੱਤਾ, ਜਿਹੜਾ ਲੋਹਗੜ੍ਹ ਦੇ ਕਿਲੇ ਦੇ ਵਿੱਚ ਤਿਆਰ ਹੋਇਆ ਸੀ ਇਹ ਨਾਗਣੀ ਵਰਸ਼ਾ। ਸਤਿਗੁਰੂ ਦੇ ਆਪਣੇ ਇੰਜੀਨੀਅਰ ਸੀ ਜਿਹੜੇ, ਉਹਨਾਂ ਨੇ ਨਾਗਣੀ ਵਰਸ਼ਾ ਜਿਹੜਾ ਇਹ ਬਣਾਇਆ ਸੀ। ਇਹ ਜਿੰਨੇ ਸ਼ਸਤਰ ਬਣਦੇ ਸੀ, ਮਹਾਰਾਜਾ ਰਾਜਾ ਜੱਸਾ ਸਿੰਘ ਜੀ ਰਾਮਗੜੀਆ, ਉਹਨਾਂ ਦੇ ਦਾਦਾ ਜੀ ਸਰ ਅਰਦਾਸ ਜੀ, ਇਹ ਉਹਨਾਂ ਦੇ ਸ਼ਤਰ ਛਾਇਆ ਹੇਠ ਇਹ ਸਾਰਾ ਸਮਾਨ ਜਿਹੜਾ ਸ਼ਸਤਰ ਹੈ, ਜਿਹੜੇ ਜਿੰਨੇ ਵੀ ਸ਼ਸਤਰ ਬਣੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਇਹ ਬਣੇ। ਇੱਥੇ ਫੈਕਟਰੀ ਲੱਗੀ ਹੋਈ ਸੀ ਸਤਿਗੁਰੂ ਦੀ। ਲੋ ਸਤਿਗੁਰੂ ਨੂੰ ਹੁਣ ਬੇਨਤੀ ਕਰਨ ਲੱਗੇ ਭਾਈ ਬਚਿੱਤਰ ਸਿੰਘ, ਇਹ ਕਹਿਣ ਲੱਗੇ ਹੈ ਹੁਣ ਢਾਡੀ ਜੱਥਾ ਇਉਂ ਬਿਆਨ ਕਰਦਾ,

ਸਤਨਾਮ ਸਿਆ ਕੇ ਸਤਨਾਮ ਸਿਆ ਕੇ ਹੱਥੀ ਕਿਦਾਂ ਮੇਰਾ

0: ਮਹਿਰਾਂ ਦੇ ਪਾਟ ਕੇ ਕੀਰਤਨ ਸਾਡੀ ਗਾਉਣਗੇ ਮਹਿਰਾਂ ਦੇ ਪਾਟ ਕੇ
1: ਆਓ ਆਪਾਂ ਤੁਹਾਡੇ ਸਿੰਘਾਂ ਪਾਸੋਂ ਸੁਣ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਿਹਨਾਂ ਨੇ ਸਿੱਖੀ ਦੀ ਪਰਖ ਹੈ ਜਿਹੜੀ ਇਹ ਕੀਤੀ ਹੈ ਸਤਿਗੁਰੂ ਦੇ ਦਰਬਾਰ ਵਿੱਚ ਆਪਾਂ ਤੁਹਾਡੇ ਸਿੰਘਾਂ ਪਾਸੋਂ ਸੁਣ ਰਹੇ ਹਾਂ ਇਸ ਗੁਰੂ ਦੇ ਦਰਬਾਰ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਛੋਟੇ ਛੋਟੇ ਬੱਚੇ ਹੈ ਜਿਹਨਾਂ ਨੂੰ ਅਸੀਂ ਨਾਲ ਲਿਆਉਂਦੇ ਹਾਂ ਤੇ ਲਿਆਉਣੇ ਵੀ ਚਾਹੀਦੇ ਹੈ ਦੇਖੋ ਇਹਨਾਂ ਦੇ ਉੱਤੇ ਬੜਾ ਭਾਰੀ ਅਸਰ ਪੈਂਦਾ ਬੱਚਿਆਂ ਦੇ ਆ ਜਦੋਂ ਸ੍ਰੀ ਗੁਰੂ ਗ੍ਰੰਥ

ਜਾਣ ਇਸ ਤਰ੍ਹਾਂ ਲਾਤੇ ਗਾਂਹ ਕਰਕੇ ਬੜੇ ਪਿਆਰ ਨਾਲ ਢੋਲ ਕੀ ਅਜਿਹੀ ਉਹ ਵਜਾਉਂਦਾ ਨਾ ਵੇਖ ਇਹਨਾਂ ਬੱਚਿਆਂ ਦੇ ਉੱਤੇ ਅਸਰ ਪੈਂਦੇ ਇੱਥੇ ਆਉਣ ਕਰਕੇ ਮਾਤਾ ਪਿਤਾ ਜਿਹੜੇ ਉਹ ਗੁਰੂ ਘਰ ਦੇ ਨਾਲ ਜੁੜੇ ਹਨ ਤੇ ਇਹ ਬੱਚੇ ਆ ਜਿਹੜੇ ਇਹਨਾਂ ਨੂੰ ਆ ਕੇ ਇਹ ਇੱਥੇ ਬੱਚੇ ਆਉਂਦੇ ਆ ਤੇ ਗੁਰੂ ਦੇ ਘਰ ਦੇ ਨਾਲ ਇਹ ਜੁੜਦੇ ਹਨ। ਅਸੀਂ ਆਉਂਦੇ ਹਾਂ ਇੱਥੇ, ਅਸੀਂ ਕੈਲਗਿਰੀ ਗਏ, ਉੱਥੇ ਇੱਕ ਸੇਵਕ ਸੀ ਬੰਦਾ, ਉਹ ਆਇਆ ਕਿਹੜੇ ਦੀਵਾਨ ਦੇ ਵਿੱਚ ਤੇ ਇੱਕ ਦਿਨ ਗੱਲਾਂ ਕਰਨ ਲੱਗ ਪਿਆ। ਕਹਿੰਦਾ ਜੀ ਮੈਂ ਵੀ ਹੁਣੇ ਹੀ ਆਉਣ ਲੱਗਿਆ ਹਲੇ, ਤੇ ਮੈਂ ਅੱਗੇ ਕਦੇ ਆਇਆ ਨੀ ਸੀ ਗੁਰਦੁਆਰਾ ਸਾਹਿਬ, ਤੇ ਮੈਂ ਕੋਈ ਪਾਠ ਪੂਠ ਪਾਠ ਕਰਦਾ ਹੁੰਦਾ। ਕਹਿੰਦਾ ਜੀ ਪਾਠ ਵੀ ਕਰਦਾ ਤੇ ਦੂਜਾ ਪਾਠ ਵੀ ਮੈਂ ਤਾਂ ਕਰ ਲੈਂਦਾ ਸ਼ਰਾਬ ਸ਼ਰੂਬ ਦਾ। ਤੇ ਮੈਂ ਆਖਿਆ ਉਸਨੂੰ ਵੀ ਤੂੰ ਪਾਠ ਕਰਦਾ ਹੁੰਦਾ? ਕਹਿੰਦਾ ਜੀ ਰਹਿਰਾਸ ਦਾ ਪਾਠ ਵੀ ਕਰੀ ਰਿਹਾ ਤੇ ਜਪਜੀਤ ਸਾਹਿਬ ਦਾ ਪਾਠ ਵੀ ਕਰੀ ਰਿਹਾ। ਤੇ ਮੈਂ ਕਿਹਾ ਜਦੋਂ ਤੂੰ ਪਾਠ ਕਰਦਾ ਹੁੰਦਾ ਉਦੋਂ ਜਿਹੜੇ ਤੇਰੇ ਬੱਚੇ ਹੈ ਤੇ ਉਹ ਤੇਰੇ ਕੋਲੇ ਆ ਕੇ ਬਹਿੰਦੇ ਆ ਕਿ ਨਹੀਂ? ਕਹਿੰਦਾ ਜੀ ਬੈਠੇ ਹੁੰਦੇ ਆ, ਤੇ ਜਦੋਂ ਮੈਂ ਤੂੰ ਸ਼ਰਾਬ ਪੀਂਦਾ ਹੁੰਦਾ ਤੇ ਉਦੋਂ ਬਹਿੰਦੇ ਆ ਕੋਲੇ ਕਿ ਨਹੀਂ? ਕਹਿੰਦਾ ਜੀ ਉਦੋਂ ਤਾਂ ਨਹੀਂ ਬਹਿੰਦੇ ਗੇ, ਉਦੋਂ ਤਾਂ ਚਲੇ ਜਾਂਦੇ ਆ ਸਾਰੇ। ਮੈਂ ਕਿਹਾ ਫਿਰ ਤੇਰੀ ਸ਼ਰਾਬ ਕਿਹੋ ਜਿਹੀ ਹੋਈ? ਇਹਨੂੰ ਮੈਂ ਤੂੰ ਛੱਡ ਛੱਡ ਛੱਡ ਹੌਲੀ ਹੌਲੀ ਛੱਡ ਦੇ, ਤੂੰ ਇਉਂ ਕਰ ਹੌਲੀ ਹੌਲੀ ਅੱਧੀ ਸਰਦੀ ਕਰ ਦੇ ਅੱਧੀ ਫਿਰ। ਕਹਿੰਦਾ ਜੀ ਮੇਰਾ ਮਨ ਤਾਂ ਮੰਨਦਾ ਕਿ ਮੈਂ ਛੱਡ ਜਾਵਾਂ, ਤੇ ਮੈਂ ਛੱਡ ਕੇ ਸ਼ਰਾਬ ਉਸਨੇ ਅੱਧੇ ਕਰ ਦਿੱਤੇ ਤੇ ਆਉਂਦਾ ਰਿਹਾ। ਤੇ ਉਹਨੂੰ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਸਾਡਾ ਪਾਪਾ ਹੁਣ ਸ਼ਰਾਬ ਪੀਂਦਾ ਜਾਂ ਨਹੀਂ।

ਉਹ ਕਹਿਣ ਲੱਗੀ ਲੱਗੀ ਅਸੀਂ ਕਰ ਦਿੱਤੀ ਅਸੀਂ ਹੋਰ ਛੱਡ ਦੇ, ਬੱਚੇ ਸੁਖੀ ਆਉਣਗੇ ਤੇ ਤੂੰ ਆਉਣਾ ਵੀ ਰੋਜ਼ ਲੇਟ ਹੀ ਆਉਣਾ ਕਿੱਥੇ। ਕਹਿੰਦਾ ਹੁਣ ਮੈਂ ਪਹਿਲਾਂ ਤੁਹਾਡੀਆਂ ਨੇ ਵਾਰਾਂ ਸੁਣਦਾ ਨਾ ਉੱਥੇ ਉਹਨਾਂ ਦਾ ਮੈਂ ਥੱਕਿਆ, ਫਿਰ ਮੈਂ ਆ ਜਾਂਦਾ ਤੇ ਮੈਨੂੰ ਕਿਹਾ ਸੀ ਤੁਹਾਡੇ ਸਿੰਘਾਂ ਨੇ ਵੀ ਤੇ ਇਉਂ ਕਰ ਵੀ ਇਹ ਜਿਹੜੇ ਸ਼ਰਾਬ ਹੈ ਇਹਨੂੰ ਛੱਡ ਕੇ ਵੇਖ ਵੀ ਤੇਰੇ ਬੱਚੇ ਤੇਰੇ ਕੋਲੇ ਬਹਿੰਦੇ ਆ ਕਿ ਨਹੀਂ। ਕਹਿੰਦੇ ਉਹਨਾਂ ਨੇ ਮੈਨੂੰ ਆਖਿਆ ਜੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਮੈਂ ਸ਼ਰਾਬ ਆ ਜਿਹੜੀ ਛੱਡ ਸਕਦਾ। ਫਿਰ ਕਹਿਣ ਲੱਗੇ ਜਦੋਂ ਤੁਸੀਂ ਦੂਸਰੇ ਵਾਰੀ ਆਏ ਨਾ ਕਿਤੇ ਦੋ ਚਾਰ ਮਹੀਨਿਆਂ ਨੂੰ, ਕਹਿੰਦਾ ਉਦੋਂ ਤਾਈ ਮੈਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਊਂਗਾ। ਇੱਥੇ ਆਇਆ ਬੰਦੇ ਤੇ ਬੜਾ ਭਾਰੀ ਪ੍ਰਭਾਵ, ਇੱਥੇ ਆਇਆ ਮਨ ਜਿਹੜਾ ਤੁਸੀਂ ਆਪ ਵੇਖਿਓ ਕਦੇ ਮਨ ਵਿਚਾਰ ਕੇ, ਇੱਥੇ ਆਇਆ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ। ਮਨ ਜਿਹੜਾ ਇਹ ਬੜਾ ਮਨ ਨੂੰ ਸਕੂਨ ਜਿਹਾ ਮਿਲਦਾ, ਮਨ ਖੁਸ਼ੀ ਜਿਹਾ ਹੁੰਦਾ। ਗੁਰੂ ਦੇ ਦਰ ਦੇ ਉੱਤੇ ਆਉਂਦੇ ਹਾਂ ਅਸੀਂ, ਆਓ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਵਾਰਾਂ ਜਿਹੜੀਆਂ ਸੁਣ ਰਹੇ ਹਾਂ। ਇਹ ਢਾਡੀ ਸਿੰਘ ਜਿਹੜਾ ਵਾਰ ਗਾਉਂਦੇ ਆ ਰਾਗ, ਇਹ ਵੀ ਇੱਕ ਰਾਗ ਹੈ। ਇਹ ਰਾਗਾਂ ਦੇ ਵਿੱਚੋਂ ਕੱਢ ਕੱਢ ਕੇ ਇਹ ਚੀਜ਼ਾਂ ਜਿਹੜੀਆਂ ਦੁੱਲੇ ਮਿਲਦੇ ਝੋਕਾਂ ਦੇ ਤਾਰੇ ਆ ਜਿਹੜੇ ਛੰਦ ਹੈ ਤੇ ਫਿਰਨੀ ਛੰਦ ਹੈ, ਇਹ ਸਾਰੀਆਂ ਇਹ ਬਣੀਆਂ ਚੀਜ਼ਾਂ ਆਓ ਆਪਣਾ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਫਰਕ ਕੀਤੇ ਸੀ, ਜਿਹੜੇ ਕੱਚੇ ਪਿੱਲੇ ਸੀ ਉਹ ਝੜ ਗਏ। ਹੁਣ ਨਾਗਰੀ ਬਾਦਸ਼ਾਹ ਸਤਿਗੁਰੂ ਨੇ ਭਾਈ ਬਚਿੱਤਰ ਸਿੰਘ ਨੂੰ ਦੇ ਦਿੱਤਾ ਅਤੇ ਆਖਿਆ ਲੈ ਭਾਈ ਬਚਿੱਤਰ ਸਿੰਘ ਫਤਿਹ ਆ ਜਿਹੜੀ ਇਹ ਤੇਰੀ ਹੋ ਗਈ। ਗੁਰੂ ਲੜਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ, ਉਹਨਾਂ ਨੇ ਮੇਹ ਦਾ ਹੱਥਾ ਉਹਨਾਂ ਦਾ ਸਿਰ ਤੇ ਹੋਣਾ ਤੇ ਫੇਰ ਹੀ ਹਾਥੀ ਨਾਲ ਲੜਿਆ ਜਾਣਾ। ਭਾਈ ਬਚਿੱਤਰ ਸਿੰਘ ਕਹਿਣ ਲੱਗਿਆ ਸਤਿਗੁਰੂ ਜੋ ਮੇਹਰ ਦਾ ਥਾਪੜਾ ਲਾਇਆ ਨਾ, ਕਹਿੰਦਾ ਸਤਿਗੁਰੂ ਮੈਨੂੰ ਤਾਂ ਇੰਨਾ ਹੌਸਲਾ ਹੈ ਇੱਕ ਹਾਥੇ ਕੇ ਜਿੰਨੇ ਸਿਰਾਂ ਹਾਥੀ ਹੋਣ ਮੈਂ ਉਹਨਾਂ ਦਾ ਮੁਕਾਬਲਾ ਕਰੂੰਗਾ। ਤਦ ਦਾ ਤਾਂ ਇਹ ਛੋਟਾ ਸੀਗਾ ਪਰ ਇਸ ਨੇ ਤਿਆਰੇ ਕੀਤੇ। ਹੁਣ ਕਿਲੇ ਦੇ ਦਰਵਾਜ਼ੇ ਦੇ ਵਿੱਚੋਂ ਵੱਡੇ ਕਿਲੇ ਦਰਵਾਜ਼ੇ ਦੇ ਵਿੱਚੋਂ ਬਾਹਰ ਹੋਣ ਲੱਗਿਆ ਬੂਹਾ ਜਿਹੜਾ ਉਹ ਭਾਈ ਜੈਤਾ ਜੀ ਬੂਹੇ ਦੇ ਅੱਗੇ ਪਹਿਰੇਦਾਰ ਸਨ, ਬੜੇ ਤਕੜੇ ਬੰਦੇ ਸਨ ਅਤੇ ਬੜੇ ਯੋਧੇ ਬੰਦੇ ਸਨ ਭਾਈ ਜੈਤਾ ਜੀ। ਇਹਨਾਂ ਨੇ ਬੂਹਾ ਖੋਲਿਆ, ਸਿੰਘ ਅਰਦਾਸ ਕਰਕੇ ਹੁਣ ਹਾਥੀ ਨਾਲ ਲੜਨ ਵਾਸਤੇ ਚੱਲੇ ਆ। ਇਹਨੇ ਅਰਦਾਸ ਕੀਤੇ ਕਿਆ ਹੇ ਦੁਸ਼ਮਨ ਪੰਥ ਦੇ ਵਾਲੀ, ਹੇ ਅਕਾਲ ਪੁਰਖ ਤੇਰਾ ਖਾਲਸਾ ਹਾਥੀ ਨਾਲ ਲੜਨ ਵਾਸਤੇ ਚੱਲੇ ਆ। ਅੰਗ ਸੰਗ ਸਹਾਈ ਹੋਣਾ ਲਾਜ ਰੱਖਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਘੱਟ ਕਾ ਪਲਾ। ਅਰਦਾਸ ਹੋਈ ਹੌਸੇ ਦੇ ਚੋਟ ਵਜੀ, ਥੋੜੀਆਂ ਜਿਹਾ ਚਿੰਗਾਰੀਆਂ ਸੀ ਜਿਹੜੀਆਂ ਜਾਲਾ ਫੜ ਕੇ ਭੜਕ ਪਈਆਂ, ਚਿੱਲੇ ਖਿੱਚੇ ਕਮਾਣਾ ਤਣੀਆਂ, ਕਿੜੀਆਂ ਨੇ ਬਾਜਾਂ ਨਾਲ ਉਡਾਰੀਆਂ ਭਰੀਆਂ, ਕੌਮੀ ਪ੍ਰਵਾਨੇ ਯੁੱਧ ਦੇ ਆਸ਼ੇ ਸਰ ਲੱਖਾਂ ਦੇ ਫੌਜ ਨੇ ਫਲੈਂਗ ਮਾਰਜ ਕੀਤਾ। ਲੋ ਭਾਏ ਬਚਿੱਤਰ ਸਿੰਘ ਹੋਇਆ ਘੋੜੇ ਤੇ ਸਵਾਰ, ਨਿਕਲਿਆ ਕਿਲੇ ਤੋਂ ਬਾਹਰ, ਹਾਥੀ ਦੇ ਮੱਥੇ ਵਿੱਚ ਨਾਲ ਨਹੀਂ ਹੈ।

0: 哎，你要是真正的老天爷，把你好好接纳。
1: ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ 14 ਲੜਾਈਆਂ ਜਿਹੜੀਆਂ ਲੜੀਆਂ ਹਨ 14 ਜਿੱਤੀਆਂ ਹਨ ਇਹ ਸ੍ਰੀ ਅਨੰਦਪੁਰ ਸਾਹਿਬ ਦਾ ਜੰਗ ਸੀ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਹਮਲਾ ਕੀਤਾ ਸੀ ਇਹ ਆਪਾਂ ਬੜੇ ਸਤਿਕਾਰ ਨਾਲ ਬੈਠ ਕੇ ਸੁਣੇ ਆ ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਨੇ ਵੀਰਾਂ ਨੇ ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਦਾ ਸਿਖਾਈ ਹੈ ਸਤਿਗੁਰੂ ਆਪਣੇ ਦਰੋਂ ਕਰੋ ਸੁੱਖ ਬਖਸ਼ਣ ਖੁਸ਼ੀਆਂ ਬਖਸ਼ਣ ਸਿਰ ਤੇ ਨੇਕ ਭਰੇ ਹੱਥ ਰੱਖਣ ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਸਾਰੀਆਂ ਸੰਗਤਾਂ ਸਭ ਆਏ ਭਾਈ ਆਪਾਂ ਰਲ ਮਿਲ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ ਸਾਰੀਆਂ ਸੰਗਤਾਂ ਸਭ ਆਏ ਭਾਈ ਹਰ ਰੋਜ਼ ਦੀ ਤਰ੍ਹਾਂ ਗੁਰੂ ਕੇ ਦਰਬਾਰ ਵਿੱਚ ਆਉਂਦੇ ਹਾਂ ਆਪਣੀਆਂ ਹਾਜ਼ਰੀਆਂ ਸਤਿਗੁਰੂ ਦੇ ਦਰਬਾਰ ਵਿੱਚ ਲਾ ਰਹੇ ਹਾਂ ਭਾਗਾਂ ਵਾਲੇ ਆ ਹੁਣ ਆਪਾਂ ਅਨੰਦ ਸਾਹਿਬ ਜੀ ਦਾ ਪਾਠ ਆ ਜਿਹੜਾ ਉਹ ਰਲ ਮਿਲ ਕੇ ਕਰਨਾ ਸਾਰੀਆਂ ਸੰਗਤਾਂ ਦੇ ਬਹੁਤੇ ਬਹੁਤੇ ਦਰਵਾਜ਼ੇ ਆ।

चलो सजाओ आई के आमंजी वसारा

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha and Williams Lake. Any comments and suggestions please call 250-392-3874.

0: ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

प्राण सत मिलो मेरी माई रूप में बुद्ध बल कीनी मोहे प्रदेशन दूर से आई परम सत्कार जो सतगुरां मेरी साजी दवाजी गुरु प्यारी गुरु प्यारी सतगुरां का खास रूप गुरु खालसा साहब सिंह जी आओ सब तो पहला सतगुरु जी बख्शिश दबराओ प्यार नाल पते बुलाओ कोई उस नाल रांझी ना रवे सारे आखो जी वाहेगुरु जी का वाहेगुरु जी की सच्चे पातशाह ने अपने रहमत दे खजाने विचों एक तिनका साडी टोली विच भी पाया है जो सानू अज पार समा प्राप्त हो गया इस समय तो पूरा पूरा वाहा लैन लई मन जुतियां नूं भी सागर करके बैठीए तां जो पता ही ना लगे कौन आया कौन गया किन्ना समा होया ताकि समय तो आप जी ने जैसे परसों कीर्तन का आनंद माणिया है कीर्तन भगती सर्वोत्तम भगती है जिसे बड़ी जल्दी बड़े सहजे ही मन जुड़ जाता है तो जितना समा साडे कोल बाकी रहिंदा एकाग्रता बना के बैठन का यत्न करो ਜਿਹੜੀ ਸੰਗਤ ਬੈਠੀ ਆਪ ਜੀ ਸਾਰਿਆਂ ਦੇ ਚਰਨਾਂ ਚ ਬੇਨਤੀ ਕੋਈ ਮਾਇਆ ਲੈ ਕੇ ਸਿਰ ਤੇ ਨਾ ਆਵੇ ਪਹਿਲੀ ਗੱਲ ਇਹ ਆ ਕਿ ਜੋ ਸੁਣਿਆ ਤੂੰ ਪੱਲੇ ਬੰਨਣਾ ਇਹ ਸਭ ਤੋਂ ਵੱਡੀ ਚੀਜ਼ ਆ ਫਿਰ ਵੀ ਜਿਨ੍ਹਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਚੱਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾਉਣਾ ਉਹ ਆਨੰਦ ਸਾਹਿਬ ਵੱਲੋਂ ਪੜਿਆ ਜਾਂਦਾ ਉਸ ਵਿੱਚ ਆਨੰਦ ਸਾਹਿਬ ਵੇਲੇ ਕੀਰਤਨ ਪੇਟਾ ਉਹਨੂੰ ਪਹਿਲਾਂ ਨਹੀਂ ਪਰ ਸਭ ਤੋਂ ਵੱਡੀ ਪੇਟਾ ਹੈ ਜੋ ਸੁਣਿਆ ਇਹਨੂੰ ਥੱਲੇ ਬੰਨਣ ਦਾ ਯਤਨ ਆਪਣਾ ਜੀਵਨ ਬਣਾਈਏ ਨਾੜੀਆਂ ਕੇਸ ਰੱਖੀਏ ਅੰਡੇ ਬੱਟੇ ਦਾ ਅੰਮ੍ਰਿਤ ਛਕੀਏ ਨਿਤਨੇਮ ਵਿੱਚ ਪ੍ਰਪੱਕ ਹੋਈਏ ਇਹ ਸਭ ਤੋਂ ਵੱਡੀ ਪੇਟਾ ਹੈ ਤੇ ਸਤਿਗੁਰ ਜੀ ਵੀ ਇਸੇ ਗੱਲ ਵਿੱਚ ਹੀ ਖੁਸ਼ੀ ਬਾਕੀ ਜਿਹਨਾਂ ਬੀਬੀਆਂ ਤੋਂ ਬੱਚੇ ਜਿਹੜਾ ਛੋਟੇ ਆ ਮੇਰੀ ਉਹਨਾਂ ਦੇ ਚਰਨਾਂ ਚ ਬੇਨਤੀ ਹੈ ਕਿ ਬਾਹਰਲੇ ਪਾਸੇ ਵੀ ਪੂਰੀ ਆਵਾਜ਼ ਸੁਣਦੀ ਹੈ ਉਹ ਭੈਣਾਂ ਬੱਚਿਆਂ ਨੂੰ ਬਾਹਰਲੇ ਪਾਸੇ ਲਿਜਾ ਕੇ ਵੀ ਬੈਠ ਸਕਦੀਆਂ ਨੇ ਤਾਂ ਜੋ ਸਾਰੀ ਸੰਗਤ ਦਾ ਧਿਆਨ ਉਧਰ ਨੂੰ ਨਾ ਜਾਏ ਇਕਾਗਰਤਾ ਵਿੱਚ ਬੜੀ ਤਾਕਤ ਹੈ ਬੜੀ ਵਾਰੀ ਦ੍ਰੋਪਦੀ ਦੀ ਬਾਤ ਨੂੰ ਸੁਣਿਆ ਹੋਣਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਉਹਦਾ ਹਵਾਲਾ ਦਿੱਤਾ ਭਾਈ ਗੁਰਦਾਸ ਜੀ ਆਂਦੇ ਨੇ ਅੰਤਰ ਸਭਾ ਵਿਸ਼ਟਨਾ ਹੈ ਮੱਥੇ ਵਾਲ ਦ੍ਰੋਪਦੀ ਆਂਦੀ ਗੁਰਤਾ ਨੂੰ ਪਰਮਾਇਆ ਗਾਂਧੀ ਪ੍ਰੋਸ਼ਨ ਕਰਦੇ ਸਨ ਪੰਜੇ ਪਾਂਡਵ ਵੇਖਦੇ ਉਹ ਘੱਟ

ਸਿਧਾਂਤਾਂ ਦੇ ਵਿੱਚ ਸੀ ਤੁਸੀਂ ਖੇਤਰ ਨੂੰ ਲੈ ਕੇ ਆਏ ਦਰਯੋਧਨ ਦੇ ਦਰਬਾਰ ਦੇ ਅੰਦਰ ਤੇ ਹੁਕਮ ਇਹ ਹੋਇਆ ਕਿ ਇਹਦੀ ਸਾੜੀ ਉਤਾਰ ਦਿੱਤੀ ਹੈ। ਦ੍ਰੋਪਦੀ ਉਸ ਵੇਲੇ ਮਾਣ ਕਰਦੀ ਹੈ ਆਪਣੇ ਆਪ ਉੱਤੇ, ਜਦੋਂ ਆਪਣਾ ਕੋਈ ਜੋਰ ਨਾ ਚੱਲਿਆ, ਆਪਣੀ ਕੋਈ ਵਾਹ ਨਾ ਚੱਲੀ, ਆਪਣੀ ਕੋਈ ਪੇਟ ਨਾ ਗਈ, ਉਹਨੇ ਆਖਿਆ ਮੇਰੇ ਪੰਜ ਪਤੀ ਬੈਠੇ ਨੇ, ਇਹ ਮੇਰੀ ਲਾਜ ਰੱਖਣਗੇ। ਜਦੋਂ ਪੰਜਾਂ ਪਤੀਆਂ ਦੀ ਵੀ ਵਾਹ ਨਾ ਗਈ, ਫਿਰ ਉਹਨੇ ਆਖਿਆ ਸਾਡਾ ਕੁਲ ਗੁਰੂ ਬੈਠਾ, ਉਹ ਮੇਰੀ ਲਾਜ ਰੱਖੇਗਾ। ਕੁਲ ਗੁਰੂ ਆਂਦਾ ਕੀਤੇ ਦਾ ਫਲ ਉਹਨੇ ਵੀ ਨੀਵੀਂ ਪਾ ਲਈ। ਹੁਣ ਜਦੋਂ ਉਹਨੇ ਵੀ ਨੀਵੀਂ ਪਾ ਲਈ ਤੇ ਭਾਈ ਗੁਰਦਾਸ ਜੀ ਆਂਦੇ ਨੇ, ਸਾਰਿਆਂ ਦੀਆਂ ਨੀਵੀਆਂ ਪਈਆਂ ਵੇਖ ਕੇ ਦ੍ਰੋਪਦੀ ਦਾ ਮਨ ਕੀ ਕਰਦਾ, ਪਹਿਲਾਂ ਤੇ ਨਹੀਂ ਸੀ ਮਨ ਨਹੀਂ ਕਰਦੇ, ਪਹਿਲਾਂ ਤੇ ਕਦੇ ਕਿਸੇ ਪਾਸੇ ਧਿਆਨ ਜਾਏ, ਕਦੇ ਕਿਸੇ ਪਾਸੇ ਧਿਆਨ ਜਾਏ, ਕਦੇ ਕਿਸੇ ਪਾਸੇ ਜਾਏ, ਤਾਂ ਜਦੋਂ ਕੋਈ ਨਾ ਬਣਿਆ ਤੇ ਭਾਈ ਸਾਹਿਬ ਆਉਂਦੇ ਨੇ।

ਅੱਖਾਂ ਬੰਦ ਕਰ ਲਈਆਂ, ਧਿਆਨ ਧਰ ਲਿਆ ਤੇ ਫਿਰ ਕ੍ਰਿਸ਼ਨ ਭਗਵਾਨ ਨੂੰ ਯਾਦ ਕਰਦੀ ਆ ਵੀ ਭਗਵਾਨ ਜੀ ਹੁਣ ਮੇਰਾ ਕੋਈ ਨੀ ਬਣਿਆ, ਮੈਂ ਤਾਂ ਪੰਜਾਂ ਪਤੀਆਂ ਦੀ ਤਾਂ ਰਾਣੀ, ਅੱਜ ਮੇਰਾ ਕੋਈ ਵੀ ਕੋਈ ਨਾ ਰਿਹਾ, ਪੰਜਾਂ ਪਤੀਆਂ ਦੀ ਰਾਣੀ ਤਾਂ ਪਰ ਅੱਜ ਮੇਰਾ ਕੋਈ ਨੀ ਰਿਹਾ ਤੇ ਮੇਰੇ ਤੇ ਮੇਰ ਕਰੋ। ਆਂਦੇ ਨੇ ਜਦੋਂ ਧਿਆਨ ਧਰ ਲਿਆ, ਟੁੱਟਿਆ ਹੋਇਆ ਮਨ ਜੁੜ ਗਿਆ, ਇਕਾਗਰ ਹੋ ਗਿਆ ਤੇ ਉਸੇ ਸਮੇਂ

ਕੱਪੜਿਆਂ ਦੇ ਢੇਰ ਲੱਗ ਗਏ। ਭਾਈ ਗੁਰਦਾਸ ਜੀ ਇਸ ਗੱਲ ਦਾ ਹਵਾਲਾ ਦਿੱਤਾ ਹੈ ਕਿ ਜਿਵੇਂ ਜਿਵੇਂ ਦੂਤ ਸਾੜੀ ਉਤਾਰਦੇ ਗਏ ਓਨੀ ਓਨੀ ਹੋਰ ਆ ਜਾਂਦੀ ਸੀ, ਜਿੰਨੀ ਸਾੜੀ ਉਤਾਰਦੇ ਸੀ ਓਨੀ ਸਾੜੀ ਹੋਰ ਆ ਜਾਂਦੀ ਸੀ, ਵੀ ਕੱਪੜਿਆਂ ਦੇ ਢੇਰ ਲੱਗ ਗਏ ਪਰ ਸਾੜੀ ਨਾ ਮੁੱਕੀ। ਅੱਜ ਢੇਰ ਲੱਗ ਗਏ ਪਰ ਲੱਗੇ ਉਦੋਂ ਜਦੋਂ ਦ੍ਰੋਪਦੀ ਦਾ ਮਨ ਇਕਾਗਰ ਹੋ ਗਿਆ, ਇਕਾਗਰ ਚਿੱਤ ਹੋ ਗਿਆ ਉਹਦਾ। ਪਹਿਲਾਂ ਦੀ ਕਿਰਪਾ ਹੋਈ ਤੇ ਫਿਰ ਰੋ ਰੋ ਕਹਿੰਦੀ ਹੈ ਕ੍ਰਿਸ਼ਨਾ, ਜੇ ਅੱਜ ਮੇਰੀ ਲਾਜ ਨਾ ਰੱਖੀ ਤੈਨੂੰ ਕ੍ਰਿਸ਼ਨ ਕਿਤੇ ਨਹੀਂ ਕਹਿਣਾ, ਤੇਰੀ ਪੂਜਾ ਕਰ ਲੈਣਗੇ ਲੋਕ ਜੇ ਅੱਜ ਮੇਰੀ ਸਾੜੀ ਉੱਤਰ ਗਈ। ਤੇ ਜਦੋਂ ਧਿਆਨ ਧਰਿਆ ਤੇ ਕੱਪੜਿਆਂ ਦੇ ਢੇਰ ਲੱਗ ਗਏ ਤੇ ਭਾਈ ਗੁਰਦਾਸ ਜੀ ਆਉਂਦੇ ਨੇ, ਜਦੋਂ ਆਈ ਨਾ ਦ੍ਰੋਪਦੀ ਮੁੜ ਕੇ ਘਰ ਤੇ ਆ ਕੇ ਆਖਣ ਲੱਗੀ ਵੀ ਬੜੀ ਕਿਰਪਾ ਹੋ ਗਈ, ਘਰ ਆਈ ਠਾਕੁਰ ਮਿਲੇ। ਜਦੋਂ ਘਰ ਆਈ ਤੇ ਅੱਗੇ ਭਗਵਾਨ ਜੀ ਮਿਲ ਪਏ। ਆਂਦੀ ਇਹ ਪੈਜ ਰਹੀ ਬੋਲੇ ਸ਼ਰਮਾਂਦੀ, ਮੇਰੀ ਤੇ ਪੈਜ ਰਹਿ ਗਈ, ਮੇਰੀ ਤੇ ਲਾਜ ਰਹਿ ਗਈ। ਤੇ ਉਸ ਸਮੇਂ ਦ੍ਰੋਪਦੀ ਨੇ ਆਖਿਆ ਸੀ ਕ੍ਰਿਸ਼ਨ ਭਗਵਾਨ ਨੂੰ, ਆਖਣ ਲੱਗੀ ਸੀ ਜੇ ਲਾਜ ਹੀ ਰੱਖਣੀ ਸੀ ਤੇ ਪਹਿਲਾਂ ਰੱਖ ਲੈਂਦੇ ਜਦੋਂ ਵਾਲਾਂ ਤੋਂ ਫੜ ਕੇ ਲੈ ਕੇ ਗਏ ਨੇ, ਤੇ ਉਦੋਂ ਮੇਰੀ ਲਾਜ ਰੱਖ ਲੈਂਦੇ, ਬਾਅਦ ਵਿੱਚ ਤੁਸੀਂ ਇੰਨਾ ਕੱਪੜ ਭੇਜ ਦਿੱਤਾ ਪਤਾ ਨੀ ਕਿਵੇਂ ਉੱਥੇ ਢੇਰ ਲੱਗ ਗਏ, ਪਹਿਲਾਂ ਕਿਉਂ ਨਾ ਲਾਜ ਰੱਖੀ। ਉਸ ਸਮੇਂ ਭਗਵਾਨ ਕ੍ਰਿਸ਼ਨ ਆਖਣ ਲੱਗੇ ਦ੍ਰੋਪਦੀਏ, ਪਹਿਲਾਂ ਲਾਜ ਤੇਰੀ ਕਿੱਦਾਂ ਰੱਖ ਲੈਂਦਾ, ਪਹਿਲਾਂ ਤੂੰ ਮੈਨੂੰ ਯਾਦ ਹੀ ਕੀਤਾ। ਵੇਖੋ ਇਤਿਹਾਸ ਪੜ੍ਹ ਕੇ ਗੁਰੂ ਕੋ, ਦ੍ਰੋਪਦੀ ਨੇ ਤੇ ਭਗਵਾਨ ਨੂੰ ਚੌਥੇ ਨੰਬਰ ਤੇ ਰੱਖਿਆ ਸੀ। ਮੱਥੇ ਭਾਵੇਂ ਜਿੰਨੇ ਮਰਜ਼ੀ ਟੇਕੀ ਜਾਈਏ ਅਸੀਂ, ਰੱਬ ਦਾ ਪਤਾ ਨੀ ਕਿਹੜਾ ਨੰਬਰ ਰੱਖਿਆ। ਕੀ ਹੈ ਨਾ ਵੀ ਪਹਿਲੇ ਨੰਬਰ ਤੇ ਰੱਬ ਨੂੰ ਰੱਖਣਾ, ਪਹਿਲੇ ਨੰਬਰ ਤੇ ਅਸੀਂ ਗੁਰੂ ਨੂੰ ਰੱਖੀਏ, ਇਹ ਬਹੁਤ ਘੱਟ ਹੈ। ਨਾ ਰੱਬ ਕਰੇ ਕੋਈ ਮੁਸੀਬਤ ਬਣ ਜਾਏ ਤੇ ਫਿਕਰ ਪੈ ਜਾਂਦਾ ਕੋਈ ਸਰਕਾਰੇ ਦਰਬਾਰੇ ਜਾਣ ਪਛਾਣ ਵਾਲਾ ਹੋਵੇ, ਉਧਰ ਨੂੰ ਧਿਆਨ ਜਾਏਗਾ ਕਦੇ ਕਿਤੇ ਕਦੇ ਕਿਤੇ। ਪਰ ਜਿਹੜੇ ਰੰਗੇ ਹੋਏ ਗੁਰਸਿੱਖ ਨੇ, ਜਿਨ੍ਹਾਂ ਦੇ ਮਨਾਂ ਉੱਤੇ ਗੁਰੂ ਦਾ ਪੈਰ ਹੈ, ਜਿਨ੍ਹਾਂ ਦੇ ਮਨਾਂ ਉੱਤੇ ਬਾਣੀ ਦਾ ਪੈਰ ਹੈ, ਬਸ ਫਿਰ ਜਦੋਂ ਵੀ ਕੋਈ ਐਸਾ ਸਮਾਂ ਆਵੇ ਉਸੇ ਸਮੇਂ ਉਹ ਸਤਿਗੁਰ ਦੇ ਚਰਨਾਂ ਜਦ ਤੋਂ ਮੁਸ਼ਕਲ ਆਤਮਾ ਢੋਈ ਹੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਥ ਤੇ ਭੱਜ ਸਕੇ, ਸਭ ਦੁਨੀਆਂ ਦੁਸ਼ਮਣ ਬਣ ਜਾਏ ਸਭੋ ਭੱਜੈ ਆਸਰਾ ਚੁੱਕੈ ਸਭ ਸਰਾਓ ਜਿਸ ਆਵੇ ਪਾਰ ਲਗਾ ਨਾ ਸੱਚੀ ਲੋ। ਜੇ ਉਸ ਵੇਲੇ ਜਦੋਂ ਸਾਰੇ ਆਸਰੇ ਟੁੱਟ ਜਾਣ, ਜਦੋਂ ਕੋਈ ਸਾਡਾ ਸਾਥ ਨਾ ਦੇਵੇ, ਕਹਿੰਦੇ ਉਹ ਸਰਕਾਰ ਪੁਰਖ ਵਾਹਿਗੁਰੂ ਨੂੰ ਯਾਦ ਕਰੋ, ਫਿਰ ਉਹਨੇ ਸੱਤੀ ਵਾਰ ਜਿਹੜੇ ਉਹਨੂੰ ਯਾਦ ਕਰਦੇ ਨੇ ਉਹਨਾਂ ਨੂੰ ਕਦੇ ਸੱਤੀ ਵਾਰ ਨਹੀਂ ਲੱਗਦੀ। ਤੇ ਜਦੋਂ ਆਖਣ ਲੱਗੀ ਆਂਦੀ ਜੀ ਤੁਸੀਂ ਮੇਰੀ ਲਾਜ ਰੱਖੀ ਇੰਨਾ ਕੱਪੜਾ, ਕ੍ਰਿਸ਼ਨ ਭਗਵਾਨ ਆਖਣ ਲੱਗੇ ਦ੍ਰੋਪਦੀਏ ਮੈਂ ਇੰਨਾ ਕੱਪੜਾ ਕਿੱਥੇ ਭੇਜਣਾ ਜੀ, ਇਹ ਤੇਰੇ ਕਰਮਾਂ ਦਾ ਫਲ ਹੈ। ਆਂਦੀ ਜੀ ਮੈਂ ਇਹੋ ਜਿਹਾ ਕਿਹੜਾ ਕਰਮ ਕੀਤਾ। ਤੇ ਕ੍ਰਿਸ਼ਨ ਨੇ ਆਖਿਆ ਸੀ ਕਹਿੰਦੇ ਇਸ਼ਨਾਨ ਕਰਨ ਗਈ ਸੀ ਆਪਣੀਆਂ ਸਹੇਲੀਆਂ ਨਾਲ, ਤੇ ਅੱਗੇ ਜਦੋਂ ਇਸ਼ਨਾਨ ਕਰਨ ਗਈ ਤੇ ਰਿਸ਼ੀ ਇਸ਼ਨਾਨ ਕਰਦਾ ਸੀ ਇੱਕ, ਤੂੰ ਆਖਿਆ ਰਿਸ਼ੀ ਜੀ ਬਾਹਰ ਆਓ ਅਸੀਂ ਇਸ਼ਨਾਨ ਕਰਨਾ ਬੀਬੀਆਂ ਨੇ। ਉਹ ਆਖਣ ਲੱਗਾ ਪੁੱਤਰੀਓ ਮੇਰੇ ਤਨ ਦਾ ਕੱਪੜਾ ਪਾਣੀ ਚ ਬਹਿ ਗਿਆ ਤੇ ਮੈਨੂੰ ਕੱਪੜਾ ਦਿਓ, ਮੈਂ ਆਪਣੇ ਤਨ ਦੇ ਆਲੇ ਦੁਆਲੇ ਲਪੇਟ ਕੇ ਬਾਹਰ ਆ ਜਾਊ। ਉਸ ਸਮੇਂ ਭਗਵਾਨ ਕ੍ਰਿਸ਼ਨ ਨੇ ਆਖਿਆ ਕਿ ਤੂੰ ਆਪਣੀ ਸਾੜੀ ਪਾੜ ਕੇ ਤੇ ਉਹਨੂੰ ਕੱਪੜਾ ਸੁੱਟਿਆ ਸੀ, ਤੇ ਫਕੀਰ ਨੇ ਆਖਿਆ ਸੀ ਤੇਰਾ ਦਾਨ ਵਧੇ ਫੁੱਲੇ, ਬਸ ਉਹ ਥੋੜਾ ਜਿਹਾ ਕੱਪੜਾ ਕੱਪੜ ਕੋਟ ਉਤਾਰਿਆ ਨੂੰ ਸੱਕੇ ਦੂਤ ਨਾ ਪਾਲ ਵਸਾਂਦੀ ਢੇਰ ਲੱਗ ਗਏ ਕੱਪੜਿਆਂ ਦੇ, ਇਹ ਤੇਰੇ ਕਰਮ ਦਾ ਫਲ ਹੈ। ਤੇ ਰਹੀ ਗੱਲ ਤੂੰ ਆਨੀ ਹੈ ਮੇਰੀ ਲਾਜ ਰਹਿ ਗਈ, ਇਹ ਤੇ ਕੱਪੜੇ ਤੇ ਤੂੰ ਦਾਨ ਕੀਤਾ ਸੀ ਉਹ ਤੇਰੇ ਸਾਹਮਣੇ ਆ ਗਿਆ, ਤੇ ਜਿਹੜਾ ਤੂੰ ਆਖਿਆ ਮੈਨੂੰ ਵਾਲਾਂ ਤੋਂ ਫੜ ਕੇ ਖਿੱਚ ਕੇ ਲੈ ਕੇ ਗਏ ਦੁਰਯੋਧਨ ਦੇ ਦਰਬਾਰ ਵਿੱਚ, ਮੇਰੀ ਇੰਨੀ ਤੁਨੀਨ ਹੋਈ ਦ੍ਰੋਪਦੀ, ਇਹਦੇ ਵਿੱਚ ਵੀ ਮੈਂ ਕੁਛ ਨਹੀਂ ਕੀਤਾ,
ਕਿਹੜੀ ਤੇਰੇ ਧਰਮ ਦਾ ਸੰਗ ਹੱਥ ਲੱਗੀ। ਮੈਂ ਉਹ ਜਿਹਾ ਕਿਹੜਾ ਕਰਮ ਕੀਤਾ ਜਿਹੜਾ ਮੇਰੇ ਸਾਹਮਣੇ ਆ ਗਿਆ ਤੇ ਮੈਂ ਰਾਤਾ ਜੀ ਨੂੰ ਦੀਵਾਨ ਵਿੱਚ ਅਰਜੀ ਕੀਤੀ ਸੀ। ਹਮੇਸ਼ਾ ਖਿਆਲ ਰੱਖੋ ਕਿ ਦੀਪ ਤੋਂ ਕਿੱਟਾ ਨਾ ਬੋਲੀਏ, ਜੇ ਦੀਪ ਤੋਂ ਕਿੱਟਾ ਬੋਲਾਂਗੇ ਉਹਦਾ ਅਸਰ ਸਾਡੇ ਮਨ ਤੇ ਵੀ ਹੈ। ਨਾਨਕ ਸਿੱਖਿਆ ਬੋਲੀਏ ਤਨ ਮਨ ਸਿੱਖਿਆ ਹੋਏ, ਜੇ ਦੀਪ ਤੇ ਹਮੇਸ਼ਾ ਹੀ ਕੁੜਕਣ ਰਹੇਗੀ ਤੇ ਉਹਦਾ ਅਸਰ ਸਾਡੇ ਮਨ ਤੇ ਹੋਏ। ਮਤ ਜਾਣੋ ਕਿ ਜੇ ਕੋਈ ਕਹੇ ਵੀ ਬੰਦਾ ਸੰਤੋਂ ਤੋਂ ਬੜਾ ਚੰਗਾ ਜੀ ਮਨ ਦਾ ਤੇ ਸਾਫ ਹੈ, ਦੀਪ ਤੋਂ ਟਿੱਕਾ ਬੋਲਦਾ ਨਹੀਂ। ਦੀਪ ਤੋਂ ਟਿੱਕਾ ਬੋਲਣ ਵਾਲੇ ਦਾ ਮਨ ਵੀ ਟਿੱਕਾ ਹੋ ਜਾਂਦਾ, ਜੀਵ ਤੋਂ ਕੌੜਾ ਬੋਲਣ ਵਾਲੇ ਦਾ ਮਨ ਵੀ ਕੌੜਾ ਹੋ ਜਾਂਦਾ। ਸੋ ਸਾਧ ਸੰਗਤ ਆਖਣ ਲੱਗੀ ਜੀ ਦੱਸੋ ਫਿਰ, ਕਹਿਣ ਲੱਗੇ ਜੀਵ ਨਾਲ ਤੂੰ ਬੀਜ ਬੀਜਿਆ ਸੀ, ਮਨ ਹਾਰੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰਸ ਗਰੀਬੀ ਵੇਦ। ਸਾਧ ਸੰਗਤ ਜੀ ਤਨ ਰੂਪੀ ਖੇਤ ਕਰਮ ਰੂਪੀ ਬੀਜ ਬੀਜਣਾ ਤੇ ਮਨ ਸਾਡਾ ਕਿਸਾਨ ਹੈ, ਮਨ ਨੇ ਵੇਖਣਾ ਵੀ ਕਿਹੜੇ ਪਾਸੇ ਜਾ ਰਿਹਾ, ਬੀਜ ਕਿੱਦਾਂ ਦੇ ਪਾਉਣੇ ਨੇ, ਆਓ ਆ ਧਾਰਨਾ ਕਰੋ। ਉਸ ਤੋਂ ਬਾਅਦ ਅੱਗੇ ਸਤਿਗੁਰੂ ਕਹਿੰਦੇ ਨੇ ਮਨ ਨੂੰ ਹਾਲੀ ਬਣਾ ਤੇ ਦੇਵੀ ਰੂਪੀ ਖੇਤ ਵਿੱਚ ਨਾਮ ਨੂੰ

ਕਰਮ ਕਰਨ ਲੱਗਿਆ ਪਹਿਲਾਂ ਸੋਚਣਾ ਚਾਹੀਦਾ, ਪਹਿਲਾਂ ਵਿਚਾਰਨਾ ਚਾਹੀਦਾ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਹਰਾਨੀ ਦੀ ਗੱਲ ਹੈ, ਬੰਦਾ ਬੀਜ ਦਾ ਫਿਕਰ ਤੇ ਭਾਲ ਦਾ ਕਰਨਾ। ਦੁਨੀਆਂ ਦਾ ਹਰ ਮਨੁੱਖ ਸੁੱਖ ਚਾਹੁੰਦਾ, ਪਰ ਸੁੱਖ ਲੈਣ ਵਾਲਾ ਪਹਿਲਾਂ ਬੀਜ ਹੀ ਪਾਉਣਾ ਪਏਗਾ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਲੋੜ ਹੈ ਦਾਸ ਕਜੋਰੀਆਂ ਫਿਕਰ ਬੀਜਿਆ ਜੱਟ। ਕਹਿੰਦੇ ਬੀਜ ਦਾ ਕਿੱਕਰ ਤੇ ਭਾਲ ਦਾ ਬਜਾਉਣ ਦੀਆਂ ਦਰਖਾਂ, ਜਿਵੇਂ ਆਗਰੇ ਦਾ ਪਿੱਠਾ ਭੂਰੇ ਪਰਵਾੜੇ ਦਾ ਕੱਪੜਾ ਭੂਰੇ ਨਾ ਖੇਤੀਆਂ ਵਿੱਚ ਬਜਾਉਣ ਦੀਆਂ ਦਰਖਾਂ ਮਸ਼ਹੂਰ ਨੇ। ਬੀਜ ਦਾ ਕਿੱਕਰ ਤੇ ਭਾਲ ਦਾ ਬਜਾਉਣ ਦੀਆਂ ਦਰਖਾਂ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਬਜਾਉਣ ਦੀਆਂ ਦਰਖਾਂ ਨਹੀਂ ਮਿਲਦੀਆਂ ਕਿੱਕਰਾਂ ਦੇ ਬੀਜ ਨਹੀਂ। ਜੋ ਚਾਹੁੰਦਾ ਉਹਦਾ ਬੀਜ ਬੀਜਣਾ ਪੈਣਾ ਪਹਿਲਾਂ। ਸੁੱਖ ਸਾਰੇ ਚਾਹੁੰਦੇ ਆ, ਸੁੱਖ ਲੈਣ ਵਾਲਾ ਬੀਜ ਪਾਇਆ ਕਿ ਨਹੀਂ ਪਾਇਆ, ਇਹ ਅਸੀਂ ਆਪਣੇ ਮਨ ਚ ਧਰਤੀ ਮਾਰ ਕੇ ਵੇਖੀਏ। ਯਾਦ ਰੱਖਣਾ ਗੁਰਮੁਖੋ, ਉਹ ਪੱਪਾਂ ਚ ਜਾ ਕੇ ਨਹੀਂ ਪੀਂਦਾ, ਉਹ ਬੀਜ ਸ਼ਰਾਬਾਂ ਪੀ ਕੇ ਨਹੀਂ ਪੀਂਦਾ, ਉਹ ਬੀਜ ਉਹ ਇੱਥੇ ਜਮ੍ਹਾਂ ਹੋ ਰਿਹਾ, ਇੱਥੇ ਸੁੱਖ ਲੈਣ ਵਾਲਾ ਬੀਜ ਪਾ ਰਿਹਾ। ਜੇ ਦੋ ਘੰਟੇ ਕੱਢ ਕੇ ਆਇਆ ਆ, ਇਹ ਜਿਹੜੀ ਹੁਣ ਖੇਤੀ ਹੋਣੀ ਹੈ ਨਾ, ਇਹਦਾ ਫਲ ਦੁਖੀ ਦੁੱਖ ਮਿਲਣਾ। ਮਨ ਨੂੰ ਹਾਜ਼ਰੀ ਬਣਾਓ, ਕਰਮ ਰੂਪੀ ਬੀਜ ਤਨ ਰੂਪੀ ਖੇਤ ਵਿੱਚ ਪਾਉਣਾ, ਦੁੱਖ ਲੈਣ ਵਾਲਾ ਬੀਜ ਪਾ ਕੇ ਫਿਰ ਹੀ ਦੁੱਖ ਮਿਲਣਾ।

ਕਹਿੰਦੇ ਨੇ ਕਿੱਕਰ ਬੀਜ ਕੇ ਦਾਖਾਂ ਨਹੀਂ ਉੱਗਦੀਆਂ। ਦੁਨੀਆ ਦੇ ਹਰ ਲੋਕ ਜਿੰਨੇ ਵੀ ਹੁਣ ਅਸੀਂ ਬੈਠੇ ਹਾਂ ਲੋਕ ਕੋਲ, ਸਾਰੇ ਕਹਿੰਦੇ ਆ ਨਾ ਵੀ ਸੁੱਖ ਮਿਲੇ ਤੇ ਸੁੱਖ ਤੇ ਸਾਰਿਆਂ ਨੂੰ ਚਾਹੀਦਾ, ਪਰ ਜਿਹੜਾ ਅਸੀਂ ਆਪੋ ਆਪਣੇ ਅੰਤਕਰਨ ਵਿੱਚ ਝਾਤੀ ਮਾਰ ਕੇ ਵੇਖੀਏ, ਸੁੱਖ ਲੈਣ ਵਾਲਾ ਬੀਜ ਬੀਜ ਰਹੇ ਹਾਂ। ਜੋ ਸੱਚੇ ਪਾਤਸ਼ਾਹ ਦੇ ਨੇ ਕਿ ਅੰਮ੍ਰਿਤ ਵੇਲੇ ਉੱਠਣਾ ਹੈ, ਬਾਣੀ ਦਾ ਜਾਪ ਕਰਨਾ ਹੈ, ਨਿਤਨੇਮ ਕਰਨਾ ਹੈ, ਸਿਖਾ ਤੇਰਾ ਜੀਵਨ ਨਿਆਰਾ ਹੋਣਾ ਚਾਹੀਦਾ, ਰਹਿਤਾਂ ਵਿੱਚ ਪਰਪੱਕ ਰਹਿਣਾ ਹੈ, ਬਾਣੀ ਦਾ ਜਾਪ ਕਰਨਾ ਹੈ, ਭਜਨ ਕਰਦੇ ਰਹਿਣਾ ਹੈ, ਤੇ ਕੀ ਅਸੀਂ ਸੁੱਖ ਲੈਣ ਵਾਲਾ ਬੀਜ ਪਾਇਆ? ਤੁਸੀਂ ਹੈਰਾਨ ਹੋਵੋਗੇ, ਸਵਾਲ ਉੱਠੇਗਾ ਕਿ ਫਲਾਣਾ ਤੇ ਬਾਣੀ ਬੜੀ ਪੜ੍ਹਦਾ, ਫਲਾਣਾ ਤੇ ਬੜਾ ਜਪ ਤਪ ਕਰਦਾ, ਸੁਖੀ ਨਹੀਂ? ਪਰ ਨਹੀਂ, ਗੁਰੂ ਕੋਲ ਸਾਨੂੰ ਨਜ਼ਰ ਆਉਂਦਾ ਹੈ, ਬਾਣੀ ਪੜ੍ਹਨ ਵਾਲੇ ਭਜਨ ਕਰਨ ਵਾਲਿਆਂ ਨੂੰ ਤੁਸੀਂ ਜਾ ਕੇ ਪੁੱਛੋ ਫਲਾਣਾ ਸਿੰਘ ਤੇਰਾ ਕੀ ਹਾਲ ਹੈ, ਭਾਵੇਂ ਵੇਖਣ ਨੂੰ ਜਿੰਨਾ ਮਰਜ਼ੀ ਦੁਖੀ ਹੋਵੇ, ਪਰ ਉਹਨੇ ਅੱਗੋਂ ਜਵਾਬ ਦੇਣਾ ਕਿ ਚੜ੍ਹਦੀ ਕਲਾਇਆ ਸੁਖਣਾ ਵਸਤਾ ਤੁਸੀਂ ਝੌਂਪੜੀ ਕੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਗਿਆਨ ਸਰਮਿੰਨਾ, ਮਿੱਤਰ ਨਾ ਇਸ ਤਨ ਰੂਪ ਨੀ ਸਾਤ ਨਾ ਛਿੰਨਾ, ਰਾਜਾ ਸਗਲੀ ਸਿੱਖ ਸਾ ਹਰ ਨਾਮ ਮਨ ਕੇ ਆਂਦੇ ਨੇ। ਟੁੱਟੀ ਛੱਪੜੀ ਰਹਿੰਦਾ ਹੋਵੇ, ਪਾਟੇ ਹੋਏ ਕੱਪੜੇ ਪਾਉਣ, ਸਾਤ ਸੰਬੰਧੀ ਕੋਈ ਨੇੜੇ ਨਾ ਧੁੱਪਦਾ ਹੋਵੇ, ਰੰਗ ਵੀ ਸੋਹਣਾ ਨਾ ਹੋਵੇ, ਜਾਤ ਵੀ ਉੱਚੀ ਨਾ ਹੋਵੇ, ਜੇ ਕੋਲ ਵਾਹਿਗੁਰੂ ਦਾ ਨਾਮ ਹੋਵੇ ਤੇ ਛੱਪੜੀ ਚ ਬੈਠਾ ਵੀ ਰਾਜਾ ਰਾਜੇ ਦਾ ਸੁਣਦਾ ਜਿਹੜਾ ਰੱਜਿਆ ਹੋਇਆ ਹੋਵੇ, ਜਿਹੜਾ ਰੱਜ ਗਿਆ ਉਹ ਰਾਜਾ, ਤੇ ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੀਏ ਕਿ ਜੋ ਅਸੀਂ ਸੁੱਖ ਤੇ ਸਾਰੇ ਮੰਗਦੇ ਆ, ਹਮੇਸ਼ਾ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਆ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਰ ਜਾਂਦੇ ਨੇ ਸਿੱਖਾ, ਜੇ ਸੁੱਖ ਚਾਹੀਦਾ ਹੀ ਨਾ, ਜੋ ਸੁਖ ਕੋ ਚਾਹ ਹੈ ਸਦਾ ਕਰਨ ਰਾਮ ਜੀ ਦੇ, ਫਿਰ ਉਹਦੀ ਕਰਨ ਤਿਆਰ ਕਰਦਾ ਹੈ, ਸਦੀਵੀ ਸੁੱਖ ਫਿਰ ਪ੍ਰਾਪਤ ਹੋ ਜਾਏਗਾ, ਹਮੇਸ਼ਾ ਸੁਖੀ ਰਹੇਗਾ। ਜੇ ਦੁੱਖ ਆ ਵੀ ਜਾਏਗਾ ਤੇਰੇ ਮਨ ਉੱਤੇ ਉਹਦਾ ਕੋਈ ਅਸਰ ਨਹੀਂ ਹੋਏਗਾ, ਅਮੀਰੀ ਹੈ ਉਹਦਾ ਅਸਰ ਨਹੀਂ, ਅਮੀਰੀ ਚਲੀ ਗਈ ਗਰੀਬੀ ਆ ਗਈ ਉਹਦਾ ਵੀ ਅਸਰ ਨਹੀਂ ਹੋਏਗਾ, ਕੋਈ ਅਸਰ ਨਹੀਂ ਪਏਗਾ। ਤੇ ਉਹ ਸਮੇਂ ਆਖਣ ਲੱਗੀ ਦ੍ਰੋਪਦੀ ਆਉਂਦੀ ਜੀ, ਚਲੋ ਵੀ ਜੇ ਮੇਰੀ ਪੈਜ ਰਹਿ ਗਈ ਹੈ ਤੇ ਮੈਂ ਦਾਨ ਕੀਤਾ ਸੀ, ਤੇ ਮੈਨੂੰ ਇਹ ਦੱਸੋ ਵੀ ਮੈਂ ਮਾੜਾ ਕੰਮ ਇਹੋ ਜਿਹਾ ਕਿਹੜਾ ਕੀਤਾ ਹੈ? ਇਹ ਮੈਂ ਤਾਂ ਪ੍ਰਮਾਣ ਦੇ ਰਿਹਾ ਕਿਉਂਕਿ ਦੇਖੋ ਕਈ ਸਾਡੇ ਹੀ ਆ ਸਿੱਖ, ਉਹ ਆਖਣਗੇ ਇਹ ਕਿੱਥੇ ਜੀ ਰਾਮ ਜੀ ਤੇ ਕ੍ਰਿਸ਼ਨ ਜੀ ਤੇ ਦ੍ਰੋਪਦੀ, ਸਾਨੂੰ ਗੁਰੂ ਗੋਬਿੰਦ ਸਿੰਘ ਦੀ ਗੱਲ ਸੁਣਾਓ, ਆਪਣੇ ਸਪਨਾ ਸਾਡੇ ਦੇਖੇ ਜਾਂਦੇ ਨੇ ਜਿਹੜੀ ਗੱਲ ਕਹਿ। ਪਰ ਇਹ ਮੈਂ ਅਰਜ ਤਾਂ ਕੀਤੀ ਹੈ, ਇਹਨਾਂ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਹਵਾਲਾ ਦਿੱਤਾ, ਸਾਨੂੰ ਸਮਝਾਉਣ ਵਾਸਤੇ ਆਖਿਆ, ਗਣਕਾਂ ਦਾ ਪ੍ਰਮਾਣ ਦਿੱਤਾ, ਅਜਾਮਲ ਪਾਤੀ ਦਾ ਪ੍ਰਮਾਣ ਦਿੱਤਾ ਹੈ। ਸੋ ਸਤਜੁਗ ਤੈ ਮਾਣਿਓ ਚੱਲਿਓ ਪਲ ਬਾਵਨ ਭਾਇਓ, ਪ੍ਰੇਤੇ ਤੈ ਮਾਣਿਓ ਰਾਮ ਭਗਵੰਤ ਸਹਾਇਓ, ਦੁਆਪਰ ਕ੍ਰਿਸ਼ਨ ਮਹਾਰਾਜ ਸਭ ਕਰਤਾਰ ਕੀਓ, ਉਗਰ ਸਾਹਿਬ ਕੋ ਰਾਜ ਪੈ ਪਲ ਕੰਨਿਆ ਕੀਓ, ਸਤਜੁਗ ਪ੍ਰਮਾਣ ਨਾਨਕ ਗੁਰ ਅੰਗਦ ਅੰਮ੍ਰਿਤ ਆਇਓ, ਸ੍ਰੀ ਗੁਰੂ ਰਾਜ ਅੰਤਰ ਅਟਾਇਓ, ਆਪ ਪੁਰਖ ਪ੍ਰਮਾਣਿਓ। ਇਹ ਸਿਰਫ ਸਮਝਣ ਵਾਸਤੇ ਆ ਗੁਰੂ ਕੋ। ਹੁਣ ਦ੍ਰੋਪਦੀ ਆਖਣ ਲੱਗੀ ਜੀ ਮੈਨੂੰ ਦੱਸੋ ਕਿ ਮੈਂ ਮਾੜਾ ਕੰਮ ਕਿਹੜਾ ਕੀਤਾ ਸੀ ਜਿਹੜਾ ਮੇਰੇ ਸਾਹਮਣੇ ਆ ਗਿਆ, ਬੀਜ ਕਿਹੜਾ ਮੈਂ ਬੀਜਿਆ ਸੀ? ਉਸ ਸਮੇਂ ਆਖਣ ਲੱਗੇ ਹਸਤਨਾਪੁਰ ਦਿੱਲੀ ਦੇ ਨੇੜੇ ਜੀ ਸ਼ਹਿਰ ਦੇ, ਹਸਤਨਾਪੁਰ ਵਿੱਚ ਜਦੋਂ ਕਦੇ ਲੰਘੋਗੇ ਅੱਗੇ ਵੀ ਖੰਡਰਾਤ ਪਏ ਨੇ, ਉੱਥੇ ਖੰਡਰਾਤ ਤੇ ਉੱਥੋਂ ਦੇ ਰਾਜੇ ਦੁਰਪਤ ਨੇ ਮਹਿਲ ਬਣਾਇਆ ਸੀ ਦ੍ਰੋਪਦੀ ਦੇ ਪਿਤਾ ਨੇ, ਤੇ ਮਹਿਲ ਉਹ ਏਦਾਂ ਦਾ ਬਣਾਇਆ ਸੀ ਕਿ ਜਿੱਥੇ ਦਰਵਾਜ਼ੇ ਦਿਸਦੇ ਸਨ ਉੱਥੇ ਦਰਵਾਜ਼ੇ ਨਹੀਂ ਸਨ, ਉੱਥੇ ਕੰਧਾਂ ਸਨ, ਤੇ ਜਿੱਥੇ ਕੰਧਾਂ ਦਿਸਦੀਆਂ ਸਨ ਉੱਥੇ ਦਰਵਾਜ਼ਾ, ਜਿੱਥੇ ਸਾਫ਼ ਰਸਤਾ ਦਿਸਦਾ ਸੀ ਉੱਥੇ ਟਿੱਕੜ ਸੀ, ਤੇ ਜਿੱਥੇ ਟਿੱਕੜ ਦਿਸਦਾ ਸੀ ਉੱਥੇ ਪਲੇਨ ਰਸਤਾ ਸੀ, ਜਿੱਥੇ ਕੁਰਸੀਆਂ ਦਿਸਦੀਆਂ ਸੀ ਉੱਥੇ ਟੋਏ ਸੀ, ਜਿੱਥੇ ਟੋਏ ਦਿਸਦੇ ਸੀ ਉੱਥੇ ਕੁਰਸੀਆਂ ਸੀ। ਹੁਣ ਇੱਥੇ ਸਵਾਲ ਹੋਏਗਾ ਵੀ ਏਦਾਂ ਕਿਵੇਂ ਹੋ ਸਕਦਾ ਬਾਈ, ਜਿੱਥੇ ਕੰਧ ਤੇ ਹੋਵੇ ਦਰਵਾਜ਼ਾ, ਜਿੱਥੇ ਦਰਵਾਜ਼ਾ ਤੇ ਹੋਵੇ ਉੱਥੇ ਕੰਧ, ਪਰ ਉੱਥੇ ਇਸ ਹਿਸਾਬ ਨਾਲ ਉੱਥੇ ਸਤਸੰਗ ਜੀ ਉੱਥੋਂ ਦੇ ਮੰਤਰੀ ਲੋਕ ਜਿਹੜੇ ਨੇ ਉਹਨਾਂ ਨੇ ਏਦਾਂ ਦਾ ਉੱਥੇ ਸਤਸੰਗ ਉਹ ਨਕਸ਼ਾ ਉਹਦਾ ਬਣਾਇਆ ਕਿ ਜਿੱਥੇ ਕੰਧ ਦਿਸਦੀ ਸੀ ਉੱਥੇ ਦਰਵਾਜ਼ਾ, ਜਿੱਥੇ ਦਰਵਾਜ਼ਾ ਉੱਥੇ ਕੰਧ। ਪਹਿਲੇ ਸਮਿਆਂ ਤੋਂ ਦੇਖੀ ਏਦਾਂ ਦੇ ਲੋਕ

ਹਜ਼ਾਰਾਂ ਮਜ਼ਦੂਰ ਰੋਜ਼ ਕੰਮ ਕਰਦੇ ਸੀ, ਹਜ਼ਾਰਾਂ ਮਜ਼ਦੂਰ ਹਰ ਰੋਜ਼। ਜਦੋਂ ਤਾਜ ਮਹਿਲ ਤਿਆਰ ਹੋ ਗਿਆ, ਜਿਹੜਾ ਮੇਨ ਉੱਥੋਂ ਦਾ ਹੈਡ ਸੀ ਮਿਸਤਰੀ ਤਿਆਰ ਹੋ ਗਿਆ, ਆਂਦੇ ਨੇ ਜੀ ਬਿਲਕੁਲ ਤਾਜ ਮਹਿਲ ਬਣ ਚੁੱਕਿਆ। ਬਾਦਸ਼ਾਹ ਆਖਣ ਲੱਗਾ ਇਹਦੇ ਹੱਥ ਵੜ ਗਏ, ਉਹਦੇ ਹੱਥ ਵੜਦੇ ਤੇ ਬੜਾ ਚਲਾਇਆ, ਬੜਾ ਰੋਇਆ ਵੀ ਇਹਦੇ ਹੱਥ ਨਾ ਵੱਢੋ, ਵੜ ਦਿੱਤੇ। ਜਦੋਂ ਆਂਦੇ ਨੇ ਉਹਦੇ ਹੱਥ ਵੜ ਦਿੱਤੇ ਗਏ, ਉਹ ਪਹਿਲਾਂ ਤੇ ਰੋ ਰਿਹਾ ਜੀ, ਫਿਰ ਹੱਸਣ ਲੱਗ ਪਿਆ। ਉਹ ਆਂਦੇ ਜੀ ਹੱਥ ਦਾ ਚਲੋ ਰੋਣਾ ਤੇ ਤੇਰਾ ਤਾਂ ਹੈ ਵੀ ਤੇਰੇ ਹੱਥ ਵੱਢੇ ਆ। ਤੇ ਬਾਦਸ਼ਾਹ ਪੁੱਛਦਾ ਰੋਣਾ ਕਿਉਂ ਹੈ? ਉਹ ਆਖਣ ਲੱਗਾ ਰੋਣਾ ਮੈਂ ਇਸ ਕਰਕੇ ਆ ਕਿ ਮੈਨੂੰ ਤੇਰੀ ਕਰਤੂਤ ਦਾ ਪਹਿਲਾਂ ਪਤਾ ਸੀ, ਤੂੰ ਆਪ ਕਰੇ ਤੇਰੀ ਕਰਤੂਤ ਦਾ ਮੈਨੂੰ ਪਹਿਲਾਂ ਪਤਾ ਸੀ, ਹੱਥ ਤੇ ਤੂੰ ਮੇਰੇ ਦਿੱਤੇ ਵੱਢ ਵੀ ਇਹੋ ਜਿਹਾ ਕਿਤੇ ਹੋਰ ਨਾ ਬਣ ਜਾਏ, ਜਿਹੋ ਜਿਹਾ ਤੂੰ ਇੱਥੇ ਬਣਾ ਦਿੱਤਾ ਹੈ ਇਹੋ ਜਿਹਾ ਕਿਤੇ ਹੋਰ ਨਾ ਬਣ ਜਾਏ। ਪਰ ਹੁਣ ਇੱਕ ਗੱਲ ਮੇਰੀ ਯਾਦ ਰੱਖੀ, ਰਾਣੀ ਨਾਲ ਪਿਆਰ ਤੇ ਬੜਾ ਕਰਨਾ ਹੈ ਆਪਣੀ ਬੇਗਮ ਨਾਲ, ਪਰ ਜਦੋਂ ਕਦੇ ਬਾਰਿਸ਼ ਪਿਆ ਕਰੇਗੀ ਸਿੱਧੀ ਧਾਰ ਪਾਣੀ ਦੀ ਇਹਦੀ ਕਬਰ ਤੇ ਪੈਗੀ, ਤੂੰ ਹਟਾ ਕੇ ਬਿਠਾ ਤੂੰ ਸਪਨਾ। ਆਂਦਾ ਮੈਂ ਛੱਡ ਦਿੱਤਾ ਸੁਰਾਗ, ਇਹਨੂੰ ਕੋਈ ਬੰਦ ਨਹੀਂ ਕਰ ਸਕਦਾ। ਅੱਜ ਵੀ ਜਦੋਂ ਕਦੇ ਬਾਰਿਸ਼ ਪੈਂਦੀ ਹੈ ਤੇ ਤਾਜ ਮਹਿਲ ਵਿੱਚ ਉਹ ਸੁਰਾਗ ਕਿੱਥੇ ਆ? ਇਹ ਕੈਨੇਡਾ ਤੋਂ ਵੀ, ਇੰਗਲੈਂਡ ਤੋਂ ਵੀ, ਅਮੈਰੀਕਾ ਤੱਕ ਦੇ ਲੋਕ ਉੱਥੇ ਜਾ ਕੇ ਵੇਖ ਕੇ ਆਏ ਆ, ਕੋਸ਼ਿਸ਼ ਕਰ ਲਈ, ਜ਼ੋਰ ਲਾ ਲਿਆ, ਉਹ ਪਤਾ ਨਹੀਂ ਲੱਗਦਾ ਜਦੋਂ ਮੀਂਹ ਪੈਂਦਾ ਤੇ ਉੱਥੇ ਆ ਕੇ ਸਿੱਧਾ ਪਾਣੀ ਡਿੱਗਦਾ। ਉਹ ਜਿਹੜਾ ਉਸ ਵੇਲੇ ਦਾ ਮਿਸਤਰੀ ਤੋਂ ਏਡਾ ਮਾਹਰ ਸੀ, ਉਹਨੇ ਉੱਥੇ ਕੋਈ ਐਸੀ ਸੁਰਾਖ ਰੱਖ ਦਿੱਤਾ ਵੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਦੋਂ ਬਾਰਿਸ਼ ਪੈਂਦੀ ਹੈ ਥੱਲੇ ਪਾਣੀ ਆਉਂਦਾ, ਪਰ ਇਹ ਨਹੀਂ ਪਤਾ ਲੱਗਾ ਵੀ ਸੁਰਾਖ ਹੈ। ਇੱਦਾਂ ਦੇ ਲੋਕ ਸਨ ਪਹਿਲੇ ਸਮਿਆਂ ਦੇ, ਪੁਰਾਤਨ ਇਮਾਰਤਾਂ ਜਿਹੜੀਆਂ ਬਣੀਆਂ ਨੇ ਵੇਖੋ ਜਾ ਕੇ ਉਹਨਾਂ ਦੀ ਮੀਨਾਕਾਰੀ ਕਿੱਦਾਂ ਦੀ ਕੀਤੀ। ਅੱਜ ਕੱਲ੍ਹ ਉਦਾਂ ਦੀ ਨਹੀਂ ਹੁੰਦੀ, ਅੱਜ ਕੱਲ੍ਹ ਉਦਾਂ ਦੀ ਮੀਨਾਕਾਰੀ ਨਹੀਂ ਹੋ ਸਕਦੀ ਜੋ ਪੁਰਾਤਨ ਅਸਥਾਨ ਨੇ, ਵੇਖੋ ਜਰਾ ਜਾ ਕੇ ਇਹਨਾਂ ਦਾ ਉਸ ਵੇਲੇ ਵਿੱਚ ਸੀ। ਤੇ ਦਸ ਨੇ ਜਿੱਥੇ ਦੇਖਦੇ ਸੀ ਕੰਧਾਂ ਦਿੱਤੀਆਂ ਸੀ ਉੱਥੇ ਦਰਵਾਜੇ, ਜਿੱਥੇ ਦਰਵਾਜੇ ਦੇਖਦੇ ਸੀ ਉੱਥੇ ਕੰਧਾਂ। ਤੇ ਭਗਵਾਨ ਕ੍ਰਿਸ਼ਨ ਦੱਸਦੇ ਨੇ ਦ੍ਰੋਪਦੀਏ, ਜਦੋਂ ਮਹਿਲ ਬਣਾਇਆ ਸੀ ਨਾ ਤੁਸੀਂ, ਤੇ ਜਿਵੇਂ ਅਸੀਂ ਆਉਂਦੇ ਹਾਂ ਅਸੀਂ ਨਵੇਂ ਘਰ 'ਚ ਜਾਣਾ ਉਦਘਾਟਨ ਕਰੀਦਾ, ਤੇ ਤੇਰੇ ਪਿਤਾ ਨੇ ਉਸ ਵੇਲੇ ਮਹੂਰਤ ਕਰਨਾ ਸੀ, ਸਾਰਿਆਂ ਨੂੰ ਸੱਦਿਆ ਤੇ ਸੱਦਿਆ ਦੁਰਯੋਧਨ ਨੂੰ ਵੀ। ਤੇ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਆਏ, ਦੁਰਯੋਧਨ ਵੀ ਆਇਆ, ਤੇ ਜਦੋਂ ਅੰਦਰ ਵੜਨ ਲੱਗਦੇ ਸੀ ਦਰਵਾਜ਼ਾ ਵੇਖ ਕੇ ਤੇ ਕੰਧ ਨਾਲ ਮੱਥਾ ਵੱਜਦਾ, ਫਿਰ ਪਿੱਛੇ ਮੁੜਿਆ ਕਰਨ, ਫਿਰ ਅੰਦਰ ਵੜਿਆ ਕਰਨ, ਫਿਰ ਕੰਧ ਨਾਲ ਮੱਥਾ ਵੱਜਿਆ। ਹੁਣ ਉੱਥੇ ਖੂਨ ਨਿਕਲਣ ਲੱਗ ਗਿਆ ਮੱਥੇ ਵਿੱਚੋਂ, ਹੌਲੀ ਹੌਲੀ ਹੌਲੀ ਲੱਭਦੇ ਲੱਭਦੇ ਦਰਵਾਜ਼ਾ ਆਇਆ ਤੇ ਅੰਦਰ ਚਲੇ ਗਏ। ਸਾਫ ਰਸਤਾ ਵੇਖ ਕੇ ਤੁਰਨ ਲੱਗੇ, ਟਿਕਟ ਚ ਫਸ ਗਏ, ਫਿਰ ਟਿਕਟ ਤੋਂ ਨਿਕਲੇ, ਕੁਰਸੀਆਂ ਵੇਖ ਕੇ ਬੈਠਣ ਲੱਗੇ ਤੇ ਸੋਇਆ ਡਿੱਗ ਪਏ। ਤੇ ਭਗਵਾਨ ਕ੍ਰਿਸ਼ਨ ਆਂਦੇ ਨੇ ਦ੍ਰੋਪਦੀਏ, ਜਦੋਂ ਡਿੱਗਿਆ ਹੋਇਆ ਸੀ ਨਾ ਟੋਏ ਦੇ ਵਿੱਚ ਦੁਰਯੋਧਨ, ਤੇ ਉੱਤੇ ਕੋਠੇ ਤੇ ਖਲੋਤੀ ਤੇ ਤੂੰ ਇਹ ਗੱਲ ਆਖੀ ਸੀ ਅੰਨਿਆਂ ਦੇ ਅੰਨੇ ਹੀ ਜੰਮੇ, ਤੇਰੇ ਧਰਾਸਤਰ ਜਿਹੜਾ ਸੀ ਦੁਰਯੋਧਨ ਦਾ ਪਿਤਾ ਉਹ ਅੰਨਾ ਸੀ, ਉਹ ਨੇਤਰਹੀਨ ਸੀ, ਉਹਨੂੰ ਦਿਸਦਾ ਨਹੀਂ ਸੀ। ਉਹ ਕਹਿਣ ਲੱਗੇ ਡਿੱਗੇ ਹੋਏ ਦੁਰਯੋਧਨ ਨੂੰ ਵੇਖ ਕੇ ਦ੍ਰੋਪਦੀਏ ਤੂੰ ਆਖਿਆ ਅੰਨਿਆਂ ਦੇ ਅੰਨੇ ਹੀ ਜੰਮੇ, ਤੇ ਡਿੱਗੇ ਹੋਏ ਨੇ ਤੇਰੇ ਹੱਲ ਵੇਖ ਕੇ ਆਖਿਆ ਸੀ ਦ੍ਰੋਪਦੀਏ ਕੋਈ ਨੀ ਹੁਣ ਤੇ ਕਹਿ ਸਹੀ ਨਾ ਇਹਦਾ ਬਦਲਾ ਜ਼ਰੂਰ ਲੈਣਾ ਸੁਪਨਾ। ਤੇ ਕ੍ਰਿਸ਼ਨ ਭਗਵਾਨ ਆਖਣ ਲੱਗੇ ਵੀ ਮੇਰਾ ਦੱਸ ਇਹਦੇ ਵਿੱਚ ਕੀ ਰੋਲ ਆ, ਮੈਂ ਇਹਦੇ ਵਿੱਚ ਕੀ ਕੀਤਾ? ਜੇ ਲਾਜ ਰਹੀ ਆ ਤੇ ਤੇਰੇ ਕਰਮ ਕਰਕੇ, ਤੇ ਜੇ ਸਜ਼ਾ ਤੈਨੂੰ ਮਿਲੀ ਆ ਇਹ ਤੂੰ ਜੀਵ ਨਾਲ ਬੀਜ ਮਿਲਿਆ ਕਿ ਉਹਦਾ ਫਲ ਹੋਵੇ। ਤਨ ਰੂਪੀ ਖੇਤ ਵਿੱਚ ਕਰਮ ਰੂਪੀ ਬੀਜ ਹੱਥਾਂ ਨਾਲ ਨਹੀਂ ਪੈਂਦਾ, ਕੰਨਿਆਂ ਨਾਲ, ਹੱਥਾਂ ਨਾਲ ਵੀ ਪੈਂਦਾ, ਮਾਲਾ ਕਰੋ ਚੰਗਾ ਕਰੋ, ਪੈਰਾਂ ਨਾਲ ਵੀ ਪੈਂਦਾ, ਕੰਨਾਂ ਨਾਲ ਵੀ ਪੈਂਦਾ, ਅੱਖਾਂ ਨਾਲ ਵੀ ਪੈਂਦਾ, ਜੀਵ ਨਾਲ ਵੀ ਪੈਂਦਾ। ਇਹੋ ਜਿਹਾ ਬੀਜ ਬੀਜਾਂਗੇ ਉਹਦਾ ਫਲ ਸਾਡੇ ਸਾਹਮਣੇ ਆ ਜਾਏਗਾ। ਇਸੇ ਕਰਕੇ ਜਦੋਂ ਵੀ ਬੋਲਣਾ ਉਦੋਂ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਖਾਸ ਕਰਕੇ ਗੁਰੂ ਘਰਾਂ ਦੀ ਸੇਵਾ ਕਰਨ ਵੇਲੇ, ਗੁਰੂ ਘਰ ਵਿੱਚ ਸੇਵਾ ਕਰਦਿਆਂ, ਲੰਗਰ ਦੀ ਸੇਵਾ ਕਰਦਿਆਂ, ਦਰਬਾਰ ਵਿੱਚ ਦੇਸ ਵਰਤਾਉਂਦਿਆਂ, ਵੀ ਕਦੇ ਵੀ ਸਾਡੇ ਤੋਂ ਉੱਚਾ ਨਾ ਬੋਲਿਆ ਜਾਏ, ਉਹਦਾ ਫਲ ਨਹੀਂ ਤੇ ਇੱਕ ਨਾ ਇੱਕ ਦਿਨ ਸਾਡੇ ਸਾਹਮਣੇ ਆ ਜਾਏਗਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਜੇ ਬੀਜ ਬੀਜਿਆ ਗਿਆ ਕਰਮ ਗਤੀ ਬਲਵਾਨ ਹੈ, ਇਹ ਸਾਧ ਸੰਗਤ ਜੋ ਬੀਜਿਆ ਉਹ ਫਿਰ ਵਧਣਾ ਪਏਗਾ।
ਉਹ ਭੋਗਣਾ ਪਏਗਾ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਬੀਜ ਹੀ ਏਦਾਂ ਦੇ ਬੀਜੀਏ ਤਾਂ ਜੋ ਸਾਨੂੰ ਬਾਅਦ ਵਿੱਚ ਦੁਖੀ ਨਾ ਹੋਣਾ ਪਵੇ। ਤੇ ਇਹ ਜਿੰਨਾ ਚਿਰ ਸੱਚੇ ਪਾਤਸ਼ਾਹ ਦੀ ਰਹਿਮਤ ਨਾ ਹੋਵੇ, ਸਤਿਗੁਰ ਦੀ ਕਿਰਪਾ ਨਾ ਹੋਵੇ, ਗੱਲ ਨਹੀਂ ਬਣਦੀ। ਜਦੋਂ ਸਤਸੰਗਤ ਵਿੱਚ ਜਾਂਦੇ ਹਾਂ, ਜਦੋਂ ਗੁਰੂ ਗ੍ਰੰਥ ਸਾਹਿਬਾਂ ਦੀ ਹਜ਼ੂਰੀ ਚ ਬਹਿੰਦੇ ਹਾਂ, ਤੇ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਜਗ੍ਹਾ ਜਗ੍ਹਾ ਤੇ ਸਮਝਾਉਂਦੀ ਹੈ। ਤੂੰ ਸਿੱਖਾ ਤੂੰ ਖਾਣਾ ਕੀ ਏ, ਸਿੱਖਾ ਤੂੰ ਬੋਲਣਾ ਕਿੱਦਾਂ, ਸਿੱਖਾ ਤੂੰ ਵੇਖਣਾ ਕਿਵੇਂ ਆ, ਸਿੱਖਾ ਤੂੰ ਸੁਣਨਾ ਕਿਵੇਂ ਆ, ਸਿੱਖਾ ਤੂੰ ਸੌਣਾ ਕਿਵੇਂ ਆ, ਸਿੱਖਾ ਤੂੰ ਤੁਰਨਾ ਕਿਵੇਂ ਆ। ਹਰ ਚੀਜ਼ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਜੀਵਨ ਦਾ ਕੋਈ ਪੱਖ ਐਸਾ ਨਹੀਂ ਜਿਹਦੀ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਤਸੰਗ ਵੀ ਸਾਨੂੰ ਸਮਝਾਉਂਦੇ ਨੇ। ਜਿੱਥੇ ਸੱਚੇ ਪਾਤਸ਼ਾਹ ਕਿਰਪਾ ਨਹੀਂ ਕਰਦੇ, ਹਰ ਜਗ੍ਹਾ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਪਰ ਉਹ ਗੱਲ ਰੱਖੇ ਕਿ ਅਸੀਂ ਅੱਜ ਬਸ ਪਤਾ ਦੇ ਵਾਹਿਗੁਰੂ ਪ੍ਰਸ਼ਾਦ ਲੈ ਆਂਦਾ, ਅਸੀਂ ਲੇਗਾਂ ਕਰਾ ਦਿੱਤੀਆਂ, ਅਸੀਂ ਲੰਗਰ ਕਲਾਸ ਕਰਾ ਦਿੱਤਾ, ਅਸੀਂ ਮਾਇਆ ਦੇਤੀ, ਅਸੀਂ ਰੁਮਾਲੇ ਚੜਾ ਦਿੱਤੇ, ਇੱਥੋਂ ਤੱਕ ਅਸੀਂ ਸੀਮਤ ਆ। ਪਰ ਕਦੀ ਰੂਪ ਪੜੇ ਹੀ ਸਾਨੂੰ ਕਹਿੰਦੇ ਨਹੀਂ। ਪਰ ਜਦੋਂ ਕਦੇ ਇਹ ਖਜ਼ਾਨੇ ਨੂੰ ਖੋਲ ਕੇ ਵੇਖੋਗੇ ਨਾ, ਤੇ ਇੱਕ ਵਾਰ ਹੈਰਾਨ ਹੋ ਜਾਓਗੇ ਕਿ ਕਿਉਂ ਦੱਸਦੇ ਕਿ ਖੋਲ ਦਿੱਤਾ ਖਜ਼ਾਨਾ ਤੋ ਮੇਰੇ ਮਨ ਭੰਡਾ ਦੇ ਦਿਖਾਨਾ। ਜਿਵੇਂ ਜਿਵੇਂ ਇਹ ਖਜ਼ਾਨੇ ਨੂੰ ਖੋਲ ਕੇ ਵੇਖਾਂਗੇ, ਅਸੀਂ ਹੈਰਾਨ ਹੋ ਜਾਵਾਂਗੇ ਕਿ ਸਾਡੇ ਪਿਓ ਦਾਦਿਆਂ ਨੇ ਸਾਡੇ ਵਾਸਤੇ ਐਡਾ ਵੱਡਾ ਖਜ਼ਾਨਾ ਛੱਡਿਆ ਹੋਇਆ। ਐਸਾ ਖਜ਼ਾਨਾ ਸਤਸੰਗ ਜੀ ਦੀਦੀ ਕੋਈ ਕੀਮਤ ਹੀ ਨਹੀਂ। ਦੇਖੋ ਜਰਾ ਇਹ ਖਜ਼ਾਨੇ ਨੂੰ ਖੋਲ ਕੇ, ਦੁਨੀਆਂ ਦੇ ਰਤਨ ਇਹਦਾ ਮੁਕਾਬਲਾ ਨਹੀਂ ਕਰ ਸਕਦੇ।

खजाने नु खोल के देखिए सानु ग्रंथ से मारा सर सच्चे पाशाह विच मनुख नु हर पक्ष तो समझाया गया। कोई ऐसा पक्ष नहीं जीवन का जिदी बाबत सानु गुरु ग्रंथ से मारा सर ने नहीं समझाया। तो सात संगत जी जैसा भी बीज बीजिया किसे ने पूरा फल सामने आएगा ही आएगा। जब जब कर्म किया फल मिलना ही मिलना। औरंगजेब बादशाह ने सतगुरु तेग बहादुर साहब सच्चे पातशाह नो जदों शहीद किया सी ना ते सतगुरां ने आख्या सी औरंगजेब जो मर्जी कर लै पर इहदा फल तेरे सामने आउणा ही आउणा है। ਸਾਡੀ ਯਾਦ ਚ ਲੱਗਣ ਕੇ ਮੇਲੇ ਤੈਨੂੰ ਲੋਕੀ ਪਾਤੀ ਕਹਿਣਗੇ। ਮਹਾਰਾਜ ਨੇ ਆਖਿਆ ਸੀ ਕਿ ਸਤਿਗੁਰ ਦੀਆਂ ਯਾਦਾਂ ਵਿਚ ਤੇ ਮੇਲੇ ਲੱਗਦੇ ਨੇ ਤੇ ਔਰੰਗਾਬਾਦ ਵਿਚ ਬਣੀ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਉੱਤੇ ਕੋਈ ਦੀਵਾ ਵੀ ਨਹੀਂ ਲਾਉਂਦਾ। ਔਰੰਗਜ਼ੇਬ ਬਾਦਸ਼ਾਹ ਦੀ ਮੜੀ ਉੱਤੇ ਕੋਈ ਦੀਵਾ ਵੀ ਨਹੀਂ ਲਗਾਉਂਦਾ ਤੇ ਸਤਿਗੁਰ ਦੀਆਂ ਯਾਦਾਂ ਵਿਚ ਪਤਾ ਨੀ ਕਿੰਨੇ ਕੁ ਦੀਵੇ ਜਗ ਰਹੇ ਨੇ, ਪਤਾ ਨੀ ਕਿੰਨੇ ਕੁ ਖੰਡ ਪਾਠ ਸਾਹਿਬ ਹੋ ਰਹੇ ਨੇ, ਕਿੰਨੇ ਕੁ ਥਾਵਾਂ ਉੱਤੇ ਸਤ ਸੰਗਤ ਦੀ ਸੱਚੇ ਪਾਤਸ਼ਾਹ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਨੇ। ਜੇ ਉਹ ਜਿਹਾ ਕਿਸੇ ਨੇ ਕਰਮ ਕੀਤਾ ਉਹਦਾ ਫਲ ਅਵਸ਼ ਮਿਲੇਗਾ ਹੀ ਮਿਲੇਗਾ। ਤੋ ਬੀਜ ਬੀਜਣ ਤੋਂ ਪਹਿਲਾਂ ਸੋਚੀਏ ਜੇ ਸੁੱਖ ਲੈਣਾ ਹੈ ਤੇ ਸੁੱਖ ਲੈਣ ਵਾਲਾ ਬੀਜ ਵੀ ਪਾਈਏ। ਜੀਵ ਤੋਂ ਫਿੱਕਾ ਨਾ ਬੋਲੀਏ, ਜੀਵ ਤੋਂ ਇੱਕ ਜੀਵ ਹੈ ਜਿਹਦੇ ਨਾਲ ਜਿੰਨੀ ਮਰਜ਼ੀ ਸੰਸਾਰ ਨੂੰ ਦੋਸਤੀ ਪਾ ਲਓ, ਜਿੰਨੀ ਮਰਜ਼ੀ ਇਸ ਜੀਵ ਨਾਲ ਦੁਨੀਆਂ ਵਿੱਚ ਵੈਰ ਵਿਰੋਧ ਖੜਾ ਕਰ ਲਓ, ਦੁਸ਼ਮਣੀਆਂ ਪਾ ਲਓ ਤੇ ਜਿੰਨਾ ਮਰਜ਼ੀ ਪਿਆਰ ਪਾ ਲਓ, ਇਹ ਜੀਵ ਦੇ ਸਾਧ ਸੰਗ ਜੀ ਨਾਲ ਪਿਆਰ ਹੈ। ਜੀਵ ਨਾਲ ਮਿੱਤਰਤਾ ਵੀ ਪੈ ਜਾਂਦੀ ਹੈ ਤੇ ਜੀਵ ਨਾਲ ਦੁਸ਼ਮਣੀ ਵੀ ਪੈ ਜਾਂਦੀ ਹੈ। ਪਰ ਜੀਵ ਨਾਲ ਕਈ ਵਾਰੀ ਫਿੱਕਾ ਬੋਲਿਆ ਜਿਹੜਾ ਉਹ ਇੱਕ ਦਿਨ ਸਾਹਮਣੇ ਆ ਜਾਂਦਾ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਹੁਕਮ ਸੀ ਵੀ ਜਿਹੜੇ ਵੀ ਸਿੱਖ ਨੇ ਸਾਡੇ ਕੋਲ ਆਉਣਾ ਨਾ ਉਹ ਛਿੱਤਰ ਲੈ ਕੇ ਆਇਆ ਕਰੋ, ਉਹ ਸਾਡੇ ਵਾਸਤੇ ਭਾਰੀ ਘੋੜੇ ਲੈ ਕੇ ਆਇਆ ਕਰੋ। ਬੇਅੰਤ ਸੰਗਤਾਂ ਵੱਧ ਦਰਸ਼ਨ ਕਰਨ ਆਉਂਦੀਆਂ ਨੇ। ਇੱਕ ਸਿੱਖ ਸਾਧ ਸੰਗਤ ਜੀ ਉਹ ਛਿੱਤਰ ਤਿਆਰ ਕਰਦਾ ਸੀ, ਲਾਲ ਚੰਦ ਦਾ ਨਾਮ ਸੀ ਮੱਝ ਵਾਸਤੇ, ਉਹਨੇ ਬੜੀ ਸੁੰਦਰ ਇੱਕ ਢਾਲ ਬਣਾਈ। ਢਾਲ ਬਣਾ ਕੇ ਬਹੁਤ ਟਾਈਮ ਲਾਇਆ ਉਹਨੂੰ ਬਣਾਉਣ ਤੇ, ਹੈ ਬੜੀ ਮਜ਼ਬੂਤ ਸੀ ਢਾਲ। ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਆਇਆ ਨਾ ਤੇ ਸਿੱਖ ਵੇਖ ਕੇ ਆਂਦੇ ਨੇ ਦੂਰੋਂ ਹੀ, ਮਹਾਰਾਜ ਉਹ ਵੇਖੋ ਇੱਕ ਸਿੱਖ ਤੁਰਿਆ ਹੁੰਦਾ ਹੈ, ਉਹਦੇ ਕੋਲ ਇੱਕ ਢਾਲ ਹੈ, ਢਾਲ ਬੜੀ ਸੋਹਣੀ ਹੈ। ਸੱਚੇ ਪਾਤਸ਼ਾਹ ਦੇ ਨੇ ਢਾਲ ਤੇ ਬੜੀ ਸੋਹਣੀ ਹੈ ਪਰ ਢਾਲ ਲਿਆਉਣ ਵਾਲੇ ਦੀ ਚਾਲ ਨਹੀਂ ਸੋਹਣੀ ਹੈ। ਕਹਿੰਦੇ ਮਹਾਰਾਜ ਇਹਦੀ ਚਾਲ ਨੂੰ ਕੀ ਹੋਇਆ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ ਇਹਦੀ ਚਾਲ ਹੰਕਾਰੀਆਂ ਵਾਲੀ ਹੈ, ਇਹਦੀ ਚਾਲ ਗੁਰਮੁਖਾਂ ਵਾਲੀ ਨਹੀਂ, ਇਹਦੀ ਚਾਲ ਹੰਕਾਰੀਆਂ ਵਾਲੀ ਹੈ। ਗੁਰਮੁਖੋ ਚਾਲ ਜਿਹੜੀ ਹੈ ਨਾ, ਜੇ ਹੰਕਾਰੀ ਹੋਏਗਾ ਉਹਦੀ ਚਾਲ ਵੱਖਰੀ ਹੁੰਦੀ ਹੈ, ਉਹਦੀ ਤੋੜ ਵਿੱਚ ਫਰਕ, ਉਹਦੇ ਬੋਲਣ ਵਿੱਚ ਫਰਕ, ਉਹਦੇ ਦੇਖਣ ਵਿੱਚ ਫਰਕ ਹੁੰਦਾ। ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲੇ ਮਹਾਂਪੁਰਖ ਆਉਂਦੇ ਨੇ, ਜਦੋਂ ਕਿਤੇ ਰਾਣਾ ਸਾਹਿਬ ਦੀ ਧਰਤੀ ਤੇ ਸ਼ਾਮ ਵੇਲੇ ਟਹਿਲਦੇ ਹੁੰਦੇ ਸੀ ਨਾ ਭੋਰਾ ਸਾਹਿਬ ਚ, ਤੇ ਏਦਾਂ ਲੱਗਦਾ ਸੀ ਦੇਖਣ ਵਾਲਿਆਂ ਨੂੰ ਕਿ ਜਿਵੇਂ ਭੋਰਾ ਸਾਹਿਬ ਦੀਆਂ ਕੰਧਾਂ ਵੀ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਨੇ, ਇੰਨਾ ਸਹਿਜ ਸੀ ਉਹਨਾਂ। ਗੁਰਸਿੱਖ ਹੈ ਨਾ ਜਿਹੜਾ ਗੁਰਸਿੱਖ, ਉਹਦੇ ਜੀਵਨ ਵਿੱਚ ਸਹਿਜ ਹੋਣਾ ਚਾਹੀਦਾ। ਸੰਗਤ ਵਿੱਚ ਆਏ ਤੇ ਜੇ ਸੰਗਤ ਵਿੱਚ ਆ ਕੇ ਸਾਡੇ ਅੰਦਰ ਸਹਿਜ ਹੀ ਨਾ ਆਵੇ, ਸਾਰਾ ਜੀਵਨ ਚੰਚਲ ਪਾਈਆਂ, ਸਾਰਾ ਜੀਵਨ ਚਪਰਾਈਆਂ, ਇਹ ਗੁਰਸਿੱਖ ਦਾ ਜੀਵਨ ਨਹੀਂ। ਗੁਰਸਿੱਖ ਹੋਵੇ ਸੇਵਕ, ਹੋਵੇ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਸੇਵਕ ਹੋਏ ਜਿਹੜਾ ਗੰਭੀਰਤਾ ਰਵੇ, ਨਾ ਬਹੁਤਾ ਹੱਸੇ ਤੇ ਨਾ ਬਹੁਤਾ ਰੋਵੇ, ਸਹਿਰਾ ਹੋਵੇ ਉਹਨਾਂ ਦੇ ਅੰਦਰ ਸਹਿਜ ਹੋਵੇ। ਸਤ ਸੰਗ ਜੀ ਕਿਰਦਾ ਸਫਲ ਹੀ ਉਦੋਂ ਹੁੰਦਾ, ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਸਤ ਸੰਗਤ ਵਿੱਚ ਆਉਣਾ ਤਾਂ ਹੀ ਸਾਡਾ ਸਫਲਾ ਹੈ। ਜੇ ਸਤ ਸੰਗਤ ਸਹਿਜ ਘਰ ਵਿੱਚ ਟਿਕ ਜਾਈਏ, ਸਾਡੇ ਮਨ ਨੂੰ ਸਹਿਜ ਆ ਜਾਵੇ, ਕਿਰਦਾ ਸਫਲ ਗੁਰਮਤਿ ਕੈ ਸਮੋਈਏ, ਤੋਰ ਤੋਂ ਮਰਨ ਨੇ ਧਿਆਨ ਲਿਆ, ਅੰਤਰਗਾਮੀ ਸਤਿਗੁਰੂ ਜਾਣਦੇ ਨੇ ਉਹ ਤੁਰਿਆ ਹੁੰਦਾ ਹੈ, ਢਾਲ ਤੇ ਬੜੀ ਸੋਹਣੀ ਇਹਨੇ ਫੜੀ ਹੈ ਤੇ ਹੈ ਹੰਕਾਰੀ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਇਆ, ਲਿਆ ਕੇ ਢਾਲ ਮੱਥਾ ਟੇਕੀ, ਸੱਚੇ ਪਾਤਸ਼ਾਹ ਦੇ ਢਾਲ ਤੇ ਬੜੀ ਸੋਹਣੀ,
ਇਹਨੂੰ ਅਸੀਂ ਹਰ ਸਮੇਂ ਆਪਣੇ ਨਾਲ ਰੱਖਾਂਗੇ, ਬੜਾ ਖੁਸ਼ ਹੋਇਆ। ਅੱਛਾ ਇਹ ਦੱਸ ਗੁਰਮੁਖਾ, ਇਹ ਤੇਰੀ ਢਾਲ ਸੋਹਣੀ ਤੇ ਬਣੀ ਹੈ, ਮਜ਼ਬੂਤ ਕਿੰਨੀ ਕੁ ਹੈ? ਆਖਣ ਲੱਗਾ ਮਹਾਰਾਜ ਇਹਦੇ ਵਿੱਚ ਤਲਵਾਰ ਮਾਰੋ, ਇਹਦੇ ਸੋਹਣੀ ਲੰਘ ਸਕਦੀ, ਸਤਿਗੁਰ ਆਉਂਦੇ ਨੇ ਨਹੀਂ ਲੰਘ ਸਕਦੀ। ਫਿਰ ਸੱਚੇ ਪਾਤਸ਼ਾਹ ਬਰਛਾ ਮਾਰੋ, ਇਹਦੇ ਵਿੱਚੋਂ ਨਹੀਂ ਲੰਘ ਸਕਦਾ, ਮਰ ਜਾਂਦੇ ਨੇ ਨਹੀਂ ਲੰਘ ਸਕਦਾ। ਨਾਗਨੀ ਮਾਰੋ, ਇਹਦੇ ਵਿੱਚੋਂ ਨਹੀਂ ਲੰਘ ਸਕਦੀ, ਸਤਿਗੁਰ ਆਉਂਦੇ ਨੇ ਨਹੀਂ ਲੰਘ ਸਕਦੀ। ਇਹਨਾਂ ਦਾ ਗੋਲੀ ਮਾਰੋ ਵੀ ਇਹਦੇ ਵਿੱਚੋਂ ਨਹੀਂ ਲੰਘ ਸਕਦੀ। ਸੱਚੇ ਪਾਤਸ਼ਾਹ ਆਉਂਦੇ ਨੇ ਇਹ ਗੱਲ ਨਹੀਂ ਜਿਹੜੀ ਮੰਨੀ ਜਾ ਸਕਦੀ, ਇਹ ਤੇ ਨਹੀਂ ਮੰਨੀ ਜਾ ਸਕਦੀ। ਤੇ ਉਸ ਸਮੇਂ ਅੰਦਰੋਂ ਹੋਮੇ ਬੋਲੀ ਤੇ ਜੀਵ ਤੇ ਆ ਗਈ। ਉਸ ਸਮੇਂ ਆਖਣ ਲੱਗਾ ਲਾਲ ਚੰਦ ਦੇ ਹੱਥ ਲੱਗੇ ਹੋਏ ਆ, ਤੇ ਗੋਲੀ ਲੰਘ ਕਿਵੇਂ ਜਾਊਗੀ? ਨਾਲੇ ਬਣਾਈ ਮੈਂ ਆ, ਤੁਹਾਨੂੰ ਕੀ ਪਤਾ? ਬਣਾਈ ਮੈਂ ਆ, ਤੁਹਾਨੂੰ ਕੀ ਪਤਾ ਵੀ ਇਹ ਕਿੰਨੀ ਕੁ ਮਜ਼ਬੂਤ ਢਾਲ ਨੇ? ਤੁਹਾਨੂੰ ਇਸ ਗੱਲ ਬਾਰੇ ਕੀ ਪਤਾ? ਤੇ ਸਤਿਗੁਰੂ ਉਸ ਸਮੇਂ ਆਖਣ ਲੱਗੇ ਤੇ ਲਾਲ ਚੰਦਾ ਲੈ ਜਾ ਆਪਣੀ ਢਾਲ, ਵਗਾ ਕੇ ਮਾਰੀਆਂ ਦੇ ਲੈ ਜਾ। 15 ਦਿਨ ਇਹਦੇ ਉੱਤੇ ਲੋਹਾ ਮੰਨ ਲੈ, 15 ਦਿਨ ਇਹਨੂੰ ਸਵਾਰ ਲੈ, 15 ਦਿਨਾਂ ਪਿੱਛੋਂ ਲੈ ਕੇ ਆਈ, ਆਪਣੇ ਕਿਸੇ ਸਿੱਖ ਨੂੰ ਆਖਾਂਗੇ ਗੋਲੀ ਚਲਾਵੇ, ਫਿਰ ਦੇਖਾਂਗੇ ਤੇਰੀ ਢਾਲ ਚਲਾਉਂਦੀ। ਚੱਲ ਲੈ ਜਾ, ਢਾਲੀ ਮੰਨ ਸੀ ਉਸੇ ਤਰ੍ਹਾਂ ਉੱਠਿਆ, ਢਾਲ ਚੁੱਕੀ। ਇਹ ਨਹੀਂ ਆਖਿਆ ਸਤਿਗੁਰੂ ਬਖਸ਼ ਲਓ, ਚੱਲ ਗਿਆ ਘਰ। ਅੱਗੇ ਘਰ ਵਾਲੀ ਬੀਬੀ ਬੈਠੀ ਹੈ, ਉਹ ਆਖ ਲੱਗੀ ਸੀ ਆ ਗਏ ਹੋ? ਆਂਦਾ ਆ ਗਿਆ। ਢਾਲ ਦੇ ਆਏ ਹੋ? ਆਂਦਾ ਢਾਲ ਪਹਿਲਾਂ ਤੇ ਮਹਾਰਾਜ ਨੇ ਰੱਖ ਲਈ ਸੀ, ਤੇ ਬਾਅਦ ਚ ਵਗਾ ਕੇ ਮਾਰੀ। ਆਂਦੇ ਨੇ ਲੈ ਜਾ ਕਿ ਢਾਲ ਤੇ ਲੋਹਾ ਪੜ ਲੈ। ਉਹਨੇ ਵੇਖ ਲਿਆ, ਪਤਾ ਹੀ ਵੀ ਘਰ ਵਾਲੇ ਦਾ ਵਿਵਹਾਰ ਕਿੰਨਾ ਦਾ। ਉਹ ਆਖਣ ਲੱਗੀ ਢਾਲ ਤੇ ਪਸੰਦ ਆ ਗਈ ਹੋਣੀ ਹੈ, ਪਰ ਤੂੰ ਨੀ ਪਸੰਦ ਆਇਆ ਹੋਣਾ, ਤੇਰੀ ਬੋਲੀ ਦਾ ਪਤਾ ਮੈਨੂੰ, ਤੇਰੇ ਅੰਦਰ ਹੰਕਾਰ ਹੈ, ਤੇਰੇ ਬੋਲਣ ਵਿੱਚ ਹੰਕਾਰ ਬੋਲਦਾ ਹਮੇਸ਼ਾ। ਆਖਣ ਲੱਗੀ ਕੀ ਤੂੰ ਢਾਲ ਤੇ ਲੋਹਾ ਮੜਨ ਲੱਗ ਪਿਆ ਆ ਕੇ? ਢਾਲ ਨਾ ਸਵਾਰ, ਜੇ ਪ੍ਰਵਾਨ ਹੋਣਾ ਹੀ ਤੇ ਆਪਣੇ ਆਪ ਨੂੰ ਸਵਾਰ, ਆਪਣਾ ਆਪ ਸਵਾਰ। ਗੱਲ ਫੇਰ ਬਣੇਗੀ, ਫੇਰ ਆਨੰਦ ਆਏਗਾ। ਆਪ ਸਵਾਰ ਮੈਂ ਮਿਲਿਆ ਹੋਇਆ ਸੀਤਾ, ਜੇ ਤੂੰ ਮੇਰਾ ਹੋਇਆ ਹੈ ਸਭ ਜਗ ਤੇਰਾ। ਬਾਬਾ ਫਰੀਦ ਸਾਹਿਬ ਦਾ ਹੁਕਮ ਹੈ।

ਪ੍ਰਾਰਥਨਾ ਕਰੀ ਫਿਰ ਕਹਿੰਦੇ ਜੇ ਸਤਿਗੁਰ ਨੂੰ ਮਿਲਣਾ ਤੇ ਨੀਵਾਂ ਹੋ ਕੇ ਗਿਆ। ਦਾਸ ਨੇ ਸ਼ਾਇਦ ਪਿਛਲੇ ਦੀਵਾਨ ਵਿੱਚ ਵੀ ਕਿਤੇ ਬੇਨਤੀ ਕੀਤੀ ਸੀ ਕਿ ਮਾਨ ਜਿਹੜਾ ਇਹ ਸਤਿਗੁਰ ਨੂੰ ਚੰਗਾ ਨਹੀਂ ਲੱਗਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਆਉਂਦੇ ਨੇ ਮਾਲਾ ਫੇਰਨ ਵਾਲੇ ਵੀ ਫੇਰ ਹੀ ਮਨ ਵਿੱਚ ਮਾਨ ਕਰ ਦਿੰਦੇ ਕਿ ਮੇਰੇ ਵਰਗਾ ਕੋਈ ਨੀ, ਮੈਂ ਤੇ ਇੰਨੇ ਪਾਠ ਕਰਨਾ, ਮੈਂ ਤੇ ਇੰਨਾ ਭਜਨ ਕਰਨਾ, ਮੈਂ ਤੇ ਇੰਨੀ ਬੰਦਗੀ ਕਰਨਾ, ਮੈਂ ਤੇ ਬੜਾ ਸੇਵਕ ਆ। ਤੇ ਕਹਿੰਦੇ ਨੇ ਵੇਖੀ ਕਿਤੇ ਆਪਣੇ ਆਪ ਨੂੰ ਦੁਨੀਆ ਨਾਲੋਂ ਵੱਖਰਾ ਨਾ ਸਮਝਣ ਲੱਗ ਪਈ, ਆਪਣੇ ਆਪ ਨੂੰ ਵੱਡਾ ਨਾ ਬਣ ਗਈ ਤੇ ਦੁਨੀਆ ਐਵੇਂ ਤੁਰੀ ਫਿਰਦੀ, ਸਿੱਕੀ ਕੱਲੀ ਹੈ ਹੀ ਮੇਰੇ ਕੋਲ, ਇਹਨੇ ਐਵੇਂ ਖੁੱਲੇ ਜਿੱਥੇ ਮਰਜ਼ੀ ਛੱਡਦੇ ਬਿਠਾਉਂਦੇ ਫਿਰਦੇ ਨੇ, ਲੰਗਰ ਦੇ ਵਿੱਚ ਪ੍ਰਸ਼ਾਦਾ ਵੀ ਨਾ ਬਹਿ ਕੇ ਚੱਕੇ ਆਪੋ ਦੱਸਣਾ, ਆਪਣੇ ਆਪ ਨੂੰ ਉੱਚਾ ਨਾ ਸਮਝੀ ਜਾਈ ਕਿਤੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਉਂਦੇ ਨੇ ਜੇ ਤੂੰ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪਿਓ ਤੇ ਤੇਰਾ ਹਾਲ ਕਿਹੋ ਜਿਹਾ ਹੋਣਾ ਜਿਵੇਂ ਮਾਲਾ ਦਾ ਮੇਰੂ ਹੋ ਗਿਆ। ਮਾਲਾ ਦਾ ਜਿਹੜਾ ਮੇਰੂ ਹੈ ਨਾ, ਮੇਰੂ ਆਪ ਜੀ ਨੇ ਮਾਲਾ ਦੇਖੀ ਹੋਣੀ ਹੈ ਕਦੇ, ਜਿਹੜੇ ਮਾਲਾ ਫੇਰਨ ਵਾਲੇ ਨੇ ਉਹਨਾਂ ਨੂੰ ਪਤਾ ਹੈ, ਜੇ ਮਾਲਾ ਨਹੀਂ ਫੇਰਦੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਾਧ ਸੰਗਤ ਜੀ ਮਾਲਾ ਹੁੰਦੀ ਕਿੱਦਾਂ ਦੀ ਹੈ। ਹੁਣ ਕਈ ਤੇ ਇਸ ਗੱਲ ਨੂੰ ਆਉਂਦੇ ਨੇ ਕਿ ਮਾਲਾ ਜਿਹੜੀ ਹੈ ਕਬੀਰ ਮੇਰੀ ਸਿਮਰਨੀ ਰਤਨਾ ਉੱਪਰ ਰਾਮ ਆਤਮਗਾਮੀ ਸਗਲ ਭਗਤਾ ਤੋਂ ਸੁਖ ਵਿਕਰਾਮ, ਤੇ ਸਿਮਰਨੀ ਜਿਹੜੀ ਹੈ ਨਾ ਉਹ ਮਾਲਾ ਉਹ ਰਤਨਾ ਉੱਤੇ ਹੀ ਰਾਮ ਚਾਹੀਦਾ ਹੈ। ਪਰ ਇਹ ਕਬੀਰ ਸਾਹਿਬ ਵਾਲੀ ਅਵਸਥਾ ਤੱਕ ਪਹੁੰਚਣਾ ਬੜੀ ਵੱਡੀ ਗੱਲ ਹੈ। ਬੱਚਾ ਜਦੋਂ ਤੁਰਨਾ ਸਿੱਖ ਜਾਂਦਾ ਫਿਰ ਉਹਨੂੰ ਗੜੀਏ ਦੀ ਲੋੜ ਨਹੀਂ ਪੈਂਦੀ, ਪਰ ਪਹਿਲਾਂ ਗੜੀਦਾ ਹੈ। ਇੱਕ ਸਾਧਨ ਹੈ ਮਾਲਾ, ਮਾਲਾ ਹੱਥ ਵਿੱਚ ਫੜੀ ਹੋਏਗੀ ਕਦੇ ਵੇਖਣਾ ਤਜਰਬਾ ਕਰਕੇ, ਹੱਥ ਵਿੱਚ ਛੋਟਾ ਜਿਹਾ ਸਿਮਰਨਾ ਫੜ ਲਓ, ਸਫ਼ਰ ਕਰਦੇ ਹੋਵੋ ਤੇ ਸਿਮਰਨਾ ਹੱਥ ਵਿੱਚ ਹੋਏਗਾ, ਧੱਕੇ ਨਾਲ ਹੀ ਚੱਲ ਪੈਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਜਾਂ ਗੁਰਮੰਤਰ ਆਪਣੇ ਆਪ ਚੱਲਦਾ। ਇਹ ਇੱਕ ਜ਼ਰੀਆ। ਜੇ ਹੁਣ ਵੇਖੋ ਇਹ ਆਪਾਂ ਪੜ੍ਹਦੇ ਹਾਂ ਭੁੱਖੇ ਭਗਤ ਨਾ ਕੀਜਿਆ ਜਾਂ ਮਾਲਾ ਆਪਣੀ ਨੀਜਾ ਭਗਤਾਂ ਕੋਲ ਮਾਲਾ ਦੀ ਤੇ ਤਾਈਆਂ ਤੇ ਨੀਜਾ ਤੋਂ ਤੇ ਸਤਿਗੁਰਾਂ ਦੀ ਜੋ ਸਿਮਰਨੀਆਂ ਕਈ ਥਾਵਾਂ ਉੱਤੇ ਸ਼੍ਰੋਮਣੀ ਕਮੇਟੀ ਵਾਲੇ ਇੱਕ ਜਲੰਧਰ ਕੋਲ ਅਸਥਾਨ ਹੈ ਉੱਥੇ ਗੁਰੂ ਅਰਜਨ

ਆਪਣੇ ਆਪ ਨੂੰ ਵੱਖਰਾ ਨਾ ਸਮਝੀ ਜਾਈ, ਆਪਣੇ ਆਪ ਨੂੰ ਉੱਚਾ ਨਾ ਸਮਝੀ ਜਾਈ। ਦੇਖੋਗੇ ਮਾਲਾ ਜੇ 108 ਮਣਕਿਆਂ ਦੀ ਹੁੰਦੀ ਹੈ ਨਾ ਮਾਲਾ, ਤੇ 109 ਹੁੰਦਾ ਮੇਰੂ, ਮੇਰੂ ਇੱਕ ਵੱਧ ਹੋਏਗਾ, 108 ਨਹੀਂ ਉਹ ਇੱਕ ਵੱਧ ਹੋਏਗਾ, ਉਹਨੂੰ ਆਉਂਦੇ ਨੇ ਮੇਰੂ। ਮੇਰੂ ਦੀ ਪਛਾਣ ਹੈ ਜਾਂ ਤੇ ਵੱਡਾ ਹੋਏਗਾ ਦੂਜਿਆਂ ਨਾਲੋਂ, ਉੱਚਾ ਉੱਚਾ ਪਰੋਇਆ ਹੋਏਗਾ, ਜਾਂ ਦੂਜਿਆਂ ਨਾਲੋਂ ਮੋਟਾ ਹੋਏਗਾ, ਇਹ ਮੇਰੂ ਦੀ ਪਛਾਣ ਹੈ। ਦੂਜੇ ਸਾਰੇ ਛੋਟੇ ਹੋਣਗੇ, ਉਹ ਕੱਲਾ ਹੀ ਵੱਡਾ ਹੋਏਗਾ। ਤੇ ਕਿਸੇ ਮਾਲਾ ਫੇਰਨ ਵਾਲੇ ਨੂੰ ਪੁੱਛੋ ਜੀ ਮਾਲਾ ਫੇਰੀ ਵੀ ਕਿੱਦਾਂ ਹੈ, ਉਹਨੇ ਆਖਣਾ ਮਾਲਾ ਦੇ ਮੇਰੂ ਦੇ ਨਾਲ ਵਾਲੇ ਮਣਕੇ ਤੋਂ ਸ਼ੁਰੂ ਕਰਨੀ, ਫੇਰ ਫੇਰਦਾ ਫੇਰਦਾ ਫੇਰਦਾ ਫੇਰਦਾ ਫੇਰਦਾ ਜਦੋਂ ਲਾਸਟ ਮਣਕਾ ਆ ਜਾਏਗਾ, ਉੱਥੋਂ ਫੇਰ ਬੈਠ ਚੱਲਿਆ ਨਹੀਂ ਮੇਰੂ ਵਿੱਚ ਇੰਨਾ ਨਹੀਂ ਹੈ ਉੱਥੋਂ ਸਪਨਾ। ਭਾਈ ਸਾਹਿਬ ਆਉਂਦੇ ਨੇ ਐਵੇਂ ਉੱਚਾ ਹੋਈ ਫਿਰ ਬਣਿਆ ਫਿਰ, ਤੇ ਮੇਰੂ ਹੈ ਉੱਚਾ, ਮੇਰੂ ਹੈ ਵੱਡਾ, ਪਰ ਕਹਿੰਦੇ ਉੱਚਾ ਹੋਣ ਕਰਕੇ ਕਿਸੇ ਗਿਣਤੀ ਚ ਨਹੀਂ ਆਉਂਦਾ ਸੁਪਨਾ। ਸਾਰੇ ਮਣਕੇ ਗਿਣਤੀ ਚ ਆ ਜਾਂਦੇ ਆ, ਪਰ ਜਦੋਂ ਆਉਂਦੀ ਆ ਮੇਰੂ ਦੀ ਵਾਰੀ ਉਦੋਂ ਫਿਰ ਬੈਠ, ਮੇਰੂ ਤੇ ਕਿਸੇ ਗਿਣਤੀ ਚ ਨਹੀਂ ਆਉਂਦਾ। ਭਾਈ ਸਾਹਿਬ ਆਉਂਦੇ ਨੇ ਜੈਸੇ ਮਾਲਾ ਮੇਰ ਕੋਈ ਸਭ ਉੱਪਰ ਕੈ ਕਿਮਤ ਸੰਖਿਆ ਮੈਂ ਨਾ ਆਵਤ ਵਧਾਈ। ਵੱਡਾ ਹੋਣ ਕਰਕੇ ਸਿਮਰਨ ਦੀ ਸੰਖਿਆ ਵਿੱਚ, ਸਿਮਰਨ ਦੀ ਗਿਣਤੀ ਵਿੱਚ ਨਹੀਂ ਆਉਂਦਾ, ਉਹ ਵੱਡਾ ਹੈ, ਇਸੇ ਕਰਕੇ ਰਹਿ ਗਿਆ। ਬਾਕੀ ਸਾਰੇ ਗਿਣਤੀ ਚ ਆ ਗਿਆ, ਮੇਰੂ ਕੱਲਾ ਰਹਿ ਗਿਆ। ਜੇ ਆਪਣੇ ਆਪ ਨੂੰ ਵੱਡਾ ਸਮਝੇਗਾ, ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਸਮਝੇਗਾ, ਤੇ ਵੇਖੀ ਗੁਰਮੁਖਾ ਤੇਰੇ ਨਾਲ ਵੀ ਉਸ ਮੇਰੂ ਵਾਲੀ ਬਣਨੀ ਹੈ। ਤੂੰ ਵੀ ਸਿੱਖ ਧਰਮ ਵਿੱਚ ਕਿਤੇ ਗਿਣਤੀ ਚ ਨਹੀਂ ਆ। ਗਿਣਤੀ ਚੰਦ ਹੈ ਸਤਿਗੁਰਾਂ ਦਾ ਪੁੱਤਰ, ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਆਉਂਦੇ ਨੇ, ਨੀੜਿਆਂ ਨਾਲ ਨਾ ਵਰਤੋ। ਤੇ ਪੰਜ ਪਿਆਰਿਆਂ ਨੂੰ ਪੁੱਛੋਗੇ ਬਾਬਾ ਜੀ ਮੀਨੇ ਕੌਣ ਹੁੰਦੇ ਨੇ, ਭਾਈ ਸਾਹਿਬ ਜੀ ਮੀਨੇ ਕੌਣ ਹੁੰਦੇ ਨੇ, ਤੋ ਆਖਣਗੇ ਮੀਨੇ ਉਹ ਨੇ ਜਿਹੜੇ ਚਿਰਕੀਏ ਦੀ ਔਲਾਦ ਆ। ਗੁਰਸਨ ਹੈ ਤੁਹਾਡੀ ਹੈ ਉਹਦੇ ਕੋਲ ਵਿੱਚ, ਪਰ ਸਤ ਸੰਗਤ ਚਿਰਕੀਏ ਨੂੰ ਅੱਜ ਵੀ ਆਖਿਆ ਨਹੀਂ ਉਹਦੇ ਨਾਲ ਵਰਤਣਾ। ਭਾਵੇਂ ਸਤਿਗੁਰਾਂ ਦੇ ਪੁੱਤਰ ਸਨ ਰਾਮ ਰਾਏ, ਕਿਸੇ ਗਿਣਤੀ ਚ ਨਹੀਂ ਆਇਆ, ਧੀਰ ਮਲ ਕਿਸੇ ਗਿਣਤੀ ਚ ਨਹੀਂ ਆਇਆ, ਜਿਹੜੇ ਵੀ ਉੱਚੇ ਹੋ ਗਏ ਉਹ ਕਦੇ ਕਿਸੇ ਗਿਣਤੀ ਚ ਨਹੀਂ ਆਉਂਦੇ। ਤੇ ਭਾਈ ਗੁਰਦਾਸ ਜੀ ਆਉਂਦੇ ਨੇ ਮਾਲਾ ਦੇ ਬੇਰੂ ਤੋਂ ਖੇਡ ਲਓ, ਉਹ ਕੀ ਕਰੀਏ ਉਹਦੇ ਉੱਚਾ ਹੋਣ ਨੂੰ ਜਿਹੜਾ ਕਦੇ ਕਿਸੇ ਗਿਣਤੀ ਚ ਨਾ ਆਵੇ। ਤੇ ਗੁਰਮੁਖ ਸਤਿਗੁਰ ਦੇ ਦਰ ਤੇ ਪ੍ਰਵਾਨੀ ਉਹ ਹੁੰਦੇ ਨੇ ਜਿਹਨਾਂ ਕੋਲ ਮਨ ਦੀ ਬੀਤੀ, ਜਿਹੜੇ ਉੱਚੇ ਹੋ ਕੇ ਆਉਂਦੇ, ਜਿਹੜੇ ਮਨ ਨੀਵਾ ਕਰਕੇ ਆ ਗਏ। ਤੇ ਸਤ ਸੰਗਤ ਬਾਅਦ ਤੁਸੀਂ ਪੜ੍ਹਦੇ ਹੋ ਦਿੱਲੀ ਲਾਲਾ ਸਾਹਿਬ ਵਾਲੇ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੇ, ਐਵੇਂ ਨਾ ਮਾਣ ਕਰੀ ਨਹੀਂ। ਜਿਹੜਾ ਫਲ ਜਿਹਨੂੰ ਦਰਖਤ ਨੂੰ ਫਲ ਜ਼ਿਆਦਾ ਹੋਵੇ ਨਾ, ਝੁਕਿਆ ਹੋਇਆ ਹੁੰਦਾ, ਓਨਾ ਹੀ ਝੁਕਦਾ। ਜਿੰਨਾ ਫਲ ਵੱਧ ਲੱਗਦਾ ਓਨਾ ਹੀ ਝੁਕਦਾ ਹੈ। ਜਿਹਨਾਂ ਦੇ ਕੋਲ ਬਖਸ਼ਿਸ਼ ਹੋਵੇ, ਉਹ ਵੇਖੋਗੇ ਤੁਸੀਂ ਬਹੁਤ ਨਿਮਰਤਾ ਵਿੱਚ ਰਹਿਣਗੇ, ਬਹੁਤ ਨੀਵੇਂ ਹੋ ਕੇ ਰਹਿਣਗੇ। ਤੇ ਜਿਹੜੇ ਅੰਦਰੋਂ ਖਾਲੀ ਨੇ, ਉਹ ਆਕੜ ਦੇ ਭਰੇ ਹੋਏ, ਉਹ ਈਰਖਾ ਦੇ ਭਰੇ ਹੋਏ ਨੇ, ਉਹ ਹੰਕਾਰੀ ਨੇ, ਉਹ ਕਦੇ ਕਿਸੇ ਅੱਗੇ ਝੁਕਦੇ ਨਹੀਂ। ਤੇ ਆਉਂਦੇ ਨੇ ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਝੁਕਦਾ ਉਹੀ ਹੈ ਜਿਹਦੇ ਚ ਜਾਨ ਹੋਵੇ। ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਆਕੜਨਾ ਹੀ ਤੋਂ ਮੁਰਦੋ ਕੀ ਪਹਿਚਾਨ ਹੋਤੀ ਹੈ। ਆਕੜਨਾ ਤੇ ਮੁਰਦੇ ਦੀ ਪਛਾਣ ਹੈ, ਮੁਰਦਾ ਨਹੀਂ ਕਦੇ ਝੁਕਦਾ, ਮੁਰਦਾ ਤੇ ਆਕੜਿਆ ਰਹਿੰਦਾ। ਜਾਨ ਹੋਏਗੀ ਜਿਹਦੇ ਚੋਰੀ ਚੁੱਕੇਗਾ। ਤੇ ਤੁਸੀਂ ਦੇਖੋਗੇ ਜਿਹੜੇ ਅੰਦਰੋਂ ਮਰ ਚੁੱਕੇ ਨੇ, ਜਿਹਨਾਂ ਦੀ ਜ਼ਮੀਰ ਮਰ ਚੁੱਕੀ ਹੈ, ਉਹ ਕਦੇ ਕਿਸੇ ਅੱਗੇ ਚੁੱਕਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਸੀਂ ਝੁਕਣਾ ਹੈ, ਗੁਰੂ ਦੇ ਪਿਆਰਿਆਂ ਦਾ ਅਸੀਂ ਸਤਿਕਾਰ ਕਰਨਾ ਹੈ। ਪਰ ਇੱਕ ਗੱਲ ਯਾਦ ਰੱਖਿਆ ਜੀ, ਗੁਰਮੁਖੋ ਝੁਕਣ ਝੁਕਣ ਵਿੱਚ ਫਰਕ ਹੈ, ਝੁਕਣ ਝੁਕਣ ਵਿੱਚ ਫਰਕ ਹੈ। ਹੁਣ ਵੇਖੋ, ਸਿੱਖ ਕੀ ਆਪਣੀ ਮਾਂ ਅੱਗੇ ਨਹੀਂ ਝੁਕੇਗਾ, ਸਿੱਖ ਆਪਣੇ ਪਿਤਾ ਅੱਗੇ ਨਹੀਂ ਝੁਕੇਗਾ, ਸਿੱਖ ਗੁਰੂ ਦੇ ਪਿਆਰਿਆਂ ਅੱਗੇ ਨਹੀਂ ਝੁਕੇਗਾ, ਸਿੱਖ ਆਪਣੇ ਉਸਤਾਦ ਅੱਗੇ ਟੀਚਰ ਅੱਗੇ ਨਹੀਂ ਝੁਕੇਗਾ, ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਹੀਂ ਝੁਕੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿੱਖ ਨੇ ਝੁਕਣਾ ਹੈ, ਤੇ ਝੁਕਣਾ ਆਪਣੀ ਮਾਂ ਅੱਗੇ ਵੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿੱਖ ਨੇ ਝੁਕਣਾ, ਤੇ ਝੁਕਣਾ ਆਪਣੇ ਪਿਤਾ ਅੱਗੇ ਵੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿੱਖ ਨੇ ਝੁਕਣਾ, ਤੇ ਝੁਕਣਾ ਆਪਣੇ ਉਸਤਾਦ ਅੱਗੇ ਵੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿੱਖ ਨੇ ਝੁਕਣਾ ਹੈ, ਤੇ ਝੁਕਣਾ ਹੈ ਆਪਣੇ ਤੋਂ ਵੱਡੇ ਨੂੰ ਆਦਰ ਵੀ ਦੇਣਾ। ਪਰ ਝੁਕਣ ਝੁਕਣ ਵਿੱਚ ਫਰਕ ਹੈ। ਵੇਖੋ ਗੁਰਮੁਖੋ, ਬੰਦਾ ਇੱਕੋ ਹੀ ਹੈ, ਸਿਰ ਇੱਕੋ ਹੀ ਹੈ, ਪਰ ਝੁਕਣਾ ਕਈ ਥਾਵਾਂ ਤੇ, ਝੁਕਣਾ ਕਈ ਥਾਵਾਂ ਤੇ। ਵੇਖੋ ਬੰਗਲੋ ਖੇਲ ਕੇ ਪਿਆਰ ਆਪਣੀ ਘਰ

ਪਿਆਰ ਉਹ ਆਪਣੀ ਭੈਣ ਨਾਲ ਵੀ ਕਰਦਾ, ਪਿਆਰ ਉਹ ਆਪਣੀ ਮਾਂ ਨਾਲ ਵੀ ਕਰਦਾ, ਪਰ ਅੰਦਰ ਦੀ ਭਾਵਨਾ ਬਦਲ ਜਾਂਦੀ ਹੈ ਨਾ। ਮਾਂ ਵਾਲੀ ਭਾਵਨਾ ਕੋਈ ਹੋਰ, ਭੈਣ ਵਾਲੀ ਭਾਵਨਾ ਕੋਈ ਹੋਰ, ਤੇ ਘਰ ਵਾਲੀ ਪ੍ਰਤੀ ਭਾਵਨਾ ਕੋਈ ਹੋਰ। ਅੰਦਰ ਦੀ ਭਾਵਨਾ ਬਦਲਦੀ ਹੈ, ਬੰਦਾ ਇੱਕੋ ਹੀ ਹੈ। ਇਸੇ ਤਰ੍ਹਾਂ ਜਦੋਂ ਸਿੱਖ ਨੇ ਚੁਕਣਾ ਹੈ ਤੇ ਉਹਨੇ ਕਦੇ ਕਿਸੇ ਅੱਗੇ ਗੁਰੂ ਸਮਝ ਕੇ ਨਹੀਂ ਚੁਕਣਾ, ਮਾਂ ਨੂੰ ਮਾਂ ਸਮਝ ਕੇ ਚੁਕਣਾ, ਮਾਂ ਸਾਹਿਬ ਕੌਰ ਸਮਝ ਕੇ ਨਹੀਂ, ਪਿਤਾ ਨੂੰ ਪਿਤਾ ਸਮਝ ਕੇ ਚੁਕਣਾ ਹੈ, ਗੁਰੂ ਗੋਬਿੰਦ ਸਿੰਘ ਸਮਝ ਕੇ ਨਹੀਂ। ਇਸੇ ਤਰ੍ਹਾਂ ਵੱਡਿਆਂ ਦਾ ਸਤਿਕਾਰ ਕਰਨਾ ਹੈ ਪਰ ਗੁਰੂ ਨਾਨਕ ਸਮਝ ਕੇ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝ ਕੇ ਨਹੀਂ। ਜਦੋਂ ਗੁਰੂ ਅੱਗੇ ਚੁਕਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਚੁਕਣਾ ਹੈ। ਇਹਦਾ ਭਾਵ ਹੁਣ ਕਈ ਕੱਢਦੇ ਕਿ ਲੋ ਮਾਂ ਅੱਗੇ ਵੀ ਨਾ ਚੁੱਕੋ, ਪਿਤਾ ਅੱਗੇ ਵੀ ਨਾ ਚੁੱਕੋ, ਵੱਡਿਆਂ ਦਾ ਸਤਿਕਾਰ ਹੀ ਨਾ ਕਰੋ, ਸਿੱਖ ਇੱਦਾਂ ਦਾ ਥੋੜਾ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਭਾਈ ਸਾਹਿਬਾਂ ਨੇ ਸਿੱਖਾ ਖਾਣਾ ਭੁੱਲ ਗਈ, ਸਿੱਖਾ ਤੂੰ ਸੌਣਾ ਭੁੱਲ ਗਈ, ਸਿੱਖਾ ਤੂੰ ਸਾਹ ਲੈਣਾ ਵੀ ਭੁੱਲ ਗਈ, ਪਰ ਸਿੱਖਾ ਚੁੱਕਣਾ ਨਾ ਭੁੱਲ ਗਈ। ਭਾਈ ਸਾਹਿਬ ਦੇ ਥੂ ਤੱਕ ਵੀ ਆਉਂਦੇ ਨੇ, ਮੇਰੇ ਸਰੀਰ ਨੂੰ ਸਾੜ ਲਿਆ ਜਾਏ, ਮੇਰੇ ਸਰੀਰ ਦੀ ਸਾੜ ਕੇ ਨਾ ਮੇਰੀਆਂ ਹੱਡੀਆਂ ਦੀ ਰਾਸ ਬਣ ਜਾਏ, ਮੇਰੀਆਂ ਹੱਡੀਆਂ ਨੂੰ ਪੀ ਲਓ, ਮੇਰੀਆਂ ਹੱਡੀਆਂ ਨੂੰ ਪੀ ਕੇ ਰਾਸ ਬਣਾ ਦਿਓ, ਤੇ ਮੈਂ ਹਵਾ ਨੂੰ ਬੇਨਤੀ ਕਰਾਂਗਾ ਹਵਾ ਆਵੇ, ਤੇ ਮੇਰੀ ਰਾਸ ਨੂੰ ਹਵਾ ਦੇ ਵਿੱਚ ਪਖੇਲ ਦਿਆ ਜੇ, ਉਹ ਹਵਾ ਫਿਰ ਜਾਏ ਉੱਡ ਕੇ ਉਹਨਾਂ ਰਾਹਾਂ ਤੇ ਪੈ ਗਿਆ ਹਵਾ, ਮੇਰੀ ਧੂੜੀ ਨੂੰ, ਮੇਰੀ ਰਾਸ ਨੂੰ, ਹੱਡੀਆਂ ਦੀ ਰਾਸ ਨੂੰ ਹਵਾ ਨੂੰ ਆਉਂਦੇ ਨੇ ਭਾਈ ਸਾਹਿਬ, ਉੱਥੇ ਲਿਜਾ ਕੇ ਪਾ ਲਈ ਜਿੱਥੋਂ ਗੁਰਮੁਖਾਂ ਨੇ ਲੰਘਣਾ ਹੋ ਗਿਆ। ਭਾਈ ਗੁਰਦਾਸ ਜੀ ਵਰਗਾ ਸਿੱਖ ਕਿੱਥੋਂ ਲੱਭੋਗੇ, ਭਾਈ ਗੁਰਦਾਸ ਜੀ ਵਰਗੀ ਸੋਚ ਕਿੱਥੋਂ ਲਿਆਓਗੇ। ਭਾਈ ਸਾਹਿਬਾਂ ਨੇ ਝੁਕਣਾ ਨਾ ਭੁੱਲੀ, ਝੁਕੇ ਤੋਂ ਬਿਨਾਂ ਤੇਰੇ ਤੇ ਬਖਸ਼ਿਸ਼ ਨਹੀਂ ਹੋ ਸਕਦੀ। ਤੂੰ ਗੁਰੂ ਗ੍ਰੰਥ ਸਾਹਿਬ ਵਰਗੇ ਦੀ ਝੁਕ, ਤੂੰ ਗੁਰੂ ਦੇ ਪਿਆਰਿਆਂ ਦਾ ਸਤਿਕਾਰ ਕਰ, ਗੁਰਸਿੱਖਾਂ ਦਾ। ਹਾਂ, ਉਹ ਗੱਲ ਵੱਖ ਹੈ, ਅਸੀਂ ਆ ਜਾਂਦੇ ਹਾਂ ਚਰਨ ਸਾਧ ਕੇ ਹੋਏ ਕੋਈ ਪੀਓ, ਪਰ ਨਹੀਂ, ਉਹ ਜੇ ਸਾਧੂਆਂ ਦਾ ਸਤਿਕਾਰ ਕਰਨਾ ਹੈ ਤੇ ਨਾਲ ਇਹ ਵੀ ਲਿਖਿਆ ਜੋ ਦਿੱਸਾ ਗੁਰਸਿੱਖਣਾ ਤੇ ਨਿਵ ਨਿਵ ਲਾਗੋ ਪਾਏ, ਤੈਨੂੰ ਸਿੱਖ ਵੀ ਮਿਲੇ ਉਹਦੇ ਆਪ ਸਤਿਕਾਰ ਕਰ, ਤੈਨੂੰ ਕੋਈ ਸੇਵਕ ਵੀ ਮਿਲਦਾ ਨਾ ਉਹਦਾ ਵੀ ਸਤਿਕਾਰ ਕਰ, ਸਤਿਕਾਰ ਕਰ। ਭਾਵਨਾ ਇਹ ਨਾ ਕਿਸੇ ਤੂੰ ਬਣਾ ਲਈ ਵੀ ਇਹ ਮੇਰਾ ਗੁਰੂ ਹੋਏ, ਗੁਰੂ ਗੁਰੂ ਗ੍ਰੰਥ ਸਾਹਿਬ ਨੇ ਭਾਵਨਾ ਗੁਰੂ ਵਾਲੀ ਕਿਸੇ ਹੋਰ ਤੇ ਨਾ ਬਣਾਈ। ਪਿਤਾ ਗੁਰੂ ਗੋਬਿੰਦ ਸਿੰਘ ਨੂੰ ਸਮਝੀ, ਪਿਤਾ ਉਹਦੇ ਤੇਰੇ, ਪਰ ਆਪਣੇ ਪਿਤਾ ਦਾ ਵੀ ਸਤਿਕਾਰ ਕਰਦਾ ਹੈ, ਆਪਣੀ ਮਾਂ ਨੂੰ ਕਿਤੇ ਪੁੱਛੇ ਹੀ ਨਾ ਕਿ ਹੁਣ ਮੈਂ ਸਤਿਕਾਰ ਹੀ ਨਹੀਂ ਕਰਨਾ। ਇਹ ਸਿੱਖ ਦੀ ਗਿਣਤੀ ਨਹੀਂ ਗੁਰੂ ਤੋਂ, ਸਿੱਖ ਆਪਣੀ ਮਾਂ ਦਾ ਵੀ ਸਤਿਕਾਰ ਕਰਦਾ ਹੈ, ਸਿੱਖ ਪਿਤਾ ਦਾ ਵੀ ਸਤਿਕਾਰ ਕਰਦਾ ਹੈ, ਸਿੱਖ ਆਪਣੇ ਉਸਤਾਦ ਦਾ ਵੀ ਸਤਿਕਾਰ ਕਰਦਾ ਹੈ, ਸਿੱਖ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਦਾ ਹੈ, ਪਰ ਜੋ ਸਤਿਕਾਰ ਉਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੁੰਦਾ ਉਹ ਕਿਸੇ ਹੋਰ ਪ੍ਰਤੀ ਨਹੀਂ ਹੈ। ਉਸ ਤੋਂ ਸਾਹਮਣਾ ਹੁਣ ਸਾਹਿਬ ਸੰਗਤ ਦੀ ਨਿਮਰਤਾ ਗੁਰਸਿੱਖ ਦਾ ਕਹਿਣਾ ਹੈ, ਗੁਰਸਿੱਖ ਉਹ ਹੈ ਜਿਹੜਾ ਨਿਮਾ ਹੋ ਸਕੇ, ਗੁਰਸਿੱਖ ਹਮੇਸ਼ਾ ਨਿਮਰਤਾ ਚਾਹੀਦਾ। ਤੇ ਹੁਣ ਮਨ ਵਿੱਚ ਹੰਕਾਰ ਜੀ ਤੇ ਘਰ ਵਾਲੀ ਆਖਣ ਲੱਗੀ ਕਿ ਤੂੰ ਇਹਨੂੰ ਮੜਨ ਲੱਗ ਪਿਆ ਢਾਲ ਨੂੰ, ਢਾਲ ਤੇ ਤੇਰੀ ਬੜੀ ਸੋਹਣੀ ਹੈ, ਆਪਣਾ ਆਪ ਸਵਾਰ, ਆਪਣਾ ਮਨ ਸਾਫ ਕਰ, ਫਿਰ ਗੱਲ ਬਣੇਗੀ। ਬਾਪੂ ਕਹਿੰਦੇ ਹੁੰਦੇ ਸਨ ਕਿ ਜਿਵੇਂ ਘਰ ਨੂੰ ਰੋਜ਼ ਸਾਫ ਕਰਨਾ ਪੈਂਦਾ, ਇੱਥੇ ਤਾਂ ਮੇਹਰ ਹੈ ਸੱਜੇ ਪਾਤਸ਼ਾਹ ਦੀ, ਪਰ ਜੇ ਹੁਣ ਘਰਾਂ ਦੇ ਵਿੱਚ ਤੇ ਕਿਰਪਾ ਵੇਖੋ ਕਿ ਸੜਕਾਂ ਵਗੈਰਾ ਦੇ ਉੱਤੇ ਤੇ ਵੇਖਦੇ ਹੋ ਦਰਖਤਾਂ ਦੇ ਪੱਤਰ ਕਿੱਧਰ ਜਾਂਦੇ ਨੇ, ਜੇ ਇਹਨਾਂ ਨੂੰ ਸਾਫ ਨਾ ਕਰੋ ਤੇ ਬਹੁਤ ਗੰਦ ਪੈ ਜਾਏਗਾ, ਜ਼ਿਆਦਾ ਲੰਬਾ ਸਮਾਂ ਚੱਲ ਜਾਵੇ। ਨਿਤਨੇਮ ਜਿਹੜਾ ਇਹ ਰੋਜ਼ ਮਨ ਦੀ ਸਫਾਈ ਕਰਦਾ, ਇਸੇ ਕਰਕੇ ਆਖਿਆ ਨਿਤਨੇਮ ਨਾ ਛੱਡੋ, ਜੇ ਨਿਤਨੇਮ ਛੱਡ ਦਿਓਗੇ ਅੰਦਰ ਵਿਖਿਆ ਵਿਕਾਰਾਂ ਦਾ ਪੂਰਾ ਧੱਖਾ ਹੋ ਜਾਏਗਾ, ਫਿਰ ਨਹੀਂ ਚੁੱਕਿਆ ਜਾਣਾ। ਬੰਦੇ ਹੋਰ ਦਿਲ ਹਰ ਰੋਜ਼, ਕਦੇ ਕਦੇ ਨਹੀਂ, ਜੇ ਸਦੀਵ ਹੀ ਸੁੱਖ ਲੈਣਾ ਹੈ ਤੇ ਸਦਾ ਵਾਸਤੇ।

ਕਦੇ ਕਦੇ ਜਪ ਤਪ ਕਰਦੇ ਆ, ਕਦੇ ਕਦੇ ਸਿਮਰਨ, ਕਦੇ ਕਦੇ ਬੰਦਗੀ, ਨਹੀਂ ਨਹੀਂ ਕਦੇ ਕਦੇ ਨਹੀਂ, ਹਰ ਰੋਜ਼ ਜੇ ਰੋਜ਼ ਸੁੱਖ ਚਾਹੀਦਾ ਤੇ ਰੋਜ਼ ਜਪੋ ਆਪਣਾ। ਜੇ ਸਦੀਵੀ ਸੁੱਖ ਚਾਹੀਦਾ ਤੇ ਸਦੀਵੀ ਗੁਰੂ ਨਾਲ ਜੁੜਨਾ ਪੈਣਾ ਸਦਾ। ਹੁਣ ਆਖਿਆ ਭਾਈ ਆਪਣਾ ਆਪ ਸਵਾਰ ਕੇ ਸਤਿ ਆਂਦਾ, ਆਪਣਾ ਆਪ ਕਿਵੇਂ ਸਵਾਰਿਆ ਜਾਏ। ਦੋਵੇਂ ਪਤੀ ਪਤਨੀ ਇੱਕ ਮਹਾਂਪੁਰਸ਼ਾਂ ਕੋਲ ਗਏ, ਉਹ ਵੀ ਗੁਰਸਿੱਖ ਰੰਗੇ ਹੋਏ ਸੀ, ਜਾ ਕੇ ਆਖਣ ਲੱਗੇ ਜੀ ਏਦਾਂ ਕਰਕੇ ਮਹਾਰਾਜ ਜੀ ਦੇ ਕੋਲ ਗਏ ਤਾਂ ਲੈ ਕੇ ਸਤਿਗੁਰ ਦੇ ਚਰਨਾਂ ਵਿੱਚ ਧਾਰ ਤੇ ਜੀਭ ਤੋਂ ਫੀਤਾ ਬੋਲਿਆ ਗਿਆ, ਜੀਭ ਤੋਂ ਮਾੜਾ ਬੋਲਿਆ ਗਿਆ ਤੇ ਸੱਚੇ ਪਾਤਸ਼ਾਹ ਨੇ ਆਹ ਗੱਲ ਕਹਿਤੀ ਆ ਕਿ 15 ਦਿਨ ਵਾਸਤੇ ਇਹਨੂੰ ਮੜ ਲਓ ਤੇ ਬਾਬਾ ਜੀ ਤੁਸੀਂ ਜੁਗਤੀ ਦੱਸੋ ਹੁਣ ਕੀ ਕਰੀਏ, 15 ਦਿਨਾਂ ਪਿੱਛੋਂ ਧਾਮ ਲੈ ਕੇ ਜਾਣੀ। ਤੇ ਉਹ ਸਨ ਜਿਹੜੇ ਮਹਾਂਪੁਰਸ਼ ਗੁਰਸਿੱਖ, ਉਹ ਆਖਣ ਲੱਗੇ ਗੁਰਮੁਖੋ ਏਦਾਂ ਕਰੋ ਭਾਈ, ਤੁਸੀਂ 5 ਸਿੰਘਾਂ ਨੂੰ ਘਰ ਸੱਦੋ, 5 ਸਿੰਘਾਂ ਨੂੰ ਘਰ ਸੱਦ ਕੇ ਪ੍ਰਸ਼ਾਦਾ ਚਕਾਓ, 5 ਸਿੰਘਾਂ ਤੋਂ ਅਰਦਾਸ ਕਰਾਓ ਤੇ ਅਰਦਾਸ ਕਰਕੇ ਬਾਅਦ ਵਿੱਚ ਧਾਰ ਲੈ ਕੇ ਜਾਇਆ ਜੇ ਆਪੇ ਕਿਰਪਾ ਹੋ ਜਾਏ, ਕਿਰਪਾ ਹੋ ਜਾਏ। 5 ਸਿੰਘਾਂ ਨੂੰ ਸੱਦਿਆ, ਸੱਦ ਕੇ ਪ੍ਰਸ਼ਾਦਾ ਤਿਆਰ ਕੀਤਾ, ਪ੍ਰਸ਼ਾਦਾ ਚਕਾਇਆ ਤੇ ਪ੍ਰਸ਼ਾਦਾ ਚਕਾਉਣ ਤੋਂ ਬਾਅਦ ਪੁੱਛਦੇ ਨੇ ਉਹ 5 ਸਿੰਘ ਪੁੱਛਣ ਭਾਈ ਸਾਹਿਬ ਜੀ ਤੁਹਾਡੀ ਅਰਦਾਸ ਕੀ ਕਰੀਏ, ਕਹਿੰਦੇ ਇੰਨਾ ਕਹਿ ਦਿਓ ਵੀ ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਏ, ਅਗਲੀ ਅਰਦਾਸ ਮੈਂ ਆਪੇ ਕਰ ਲਾਂਗਾ। ਇਹੀ ਕਹਿ ਉਹਨਾਂ ਨੇ ਅਰਦਾਸ ਕਰ ਦਿੱਤੀ। ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਸਿੱਖਾਂ ਦੇ ਪਰਿਵਾਰ ਨੇ ਸੇਵਾ ਤੇ ਬੜੀ ਕੀਤੀ ਹੈ ਤੇ ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋ ਗਈ। ਤੇ ਉਸੇ ਸਮੇਂ ਆਖਣ ਲੱਗਾ ਮੇਰੇ ਮਨ ਦੀ ਮਨੋਕਾਮਨਾ ਤੇ ਇਹ ਵੇ ਮੇਰੀ ਢਾਲ ਤੋਂ ਗੋਲੀ ਨਾ ਲੱਗੇ, ਮੇਰੀ ਢਾਲ ਤੋਂ ਗੋਲੀ ਨਾ ਲੱਗੇ, ਏਦਾਂ ਅਰਦਾਸ ਕਰ ਲਈ। 9 ਪਾਤਸ਼ਾਹੀਆਂ ਤੱਕ ਨਾ ਲਿਆ ਗਿਆ, 10ਵੇਂ ਪਾਤਸ਼ਾਹ ਹਾਜ਼ਰ ਸਨ ਤੇ ਅਰਦਾਸ ਕਰਕੇ ਸਿੱਖ ਲਾਲ ਚੰਦ ਹੁਣ ਢਾਲ ਲੈ ਕੇ ਤੁਰ ਪਿਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖਿਆ ਨਾ, ਸਿੱਖਾਂ ਦੇ ਨੇ ਮਹਾਰਾਜ ਉਹੀ ਸਿੱਖ ਉਹਦੇ ਨਾਲ ਤੁਰਿਆ ਹੁੰਦਾ ਹੈ, ਮਹਾਰਾਜ ਕਹਿੰਦੇ ਬੰਦਾ ਉਹੀ ਹੈ ਪਰ ਹੁਣ ਚਾਲ ਚ ਫਰਕ ਪੈ ਗਿਆ। ਮਾਂ ਨੇ ਨੂੰ ਪਹਿਲਾਂ ਵੀ ਸੀ, ਮਾਂ ਨੇ ਨੂੰ ਹੁਣ ਸੀ, ਮਾਂ ਨੇ ਨੂੰ ਪਹਿਲਾਂ ਤੇ ਮਾਂ ਨੇ ਨੂੰ ਹੁਣ ਨਹੀਂ ਹੈ, ਪਰ ਪਹਿਲਾਂ ਤੇ ਮਾਂ ਸੀ ਆਪਣੇ ਆਪ ਉੱਤੇ ਤੇ ਹੁਣ ਮਾਂ ਨੇ ਕੀਤੀ ਅਰਦਾਸ ਕੀਤੇ ਸਪਨਾ। ਜਿਹੜੇ ਬੰਦੇ ਨੂੰ ਅਰਦਾਸ ਤੇ ਭਰੋਸਾ ਹੈ ਉਹਦਾ ਗੁਰੂ ਤੇ ਭਰੋਸਾ, ਜਿਹਦਾ ਗੁਰੂ ਤੇ ਭਰੋਸਾ ਹੈ ਉਹਨੂੰ ਕੀਤੀ ਅਰਦਾਸ ਤੇ ਭਰੋਸਾ ਹੈ। ਹੁਣ ਇਹਨੂੰ ਇੰਨਾ ਭਰੋਸਾ ਹੈ ਕਿ ਜੇ 5 ਨੇ ਅਰਦਾਸ ਕਰ ਦਿੱਤੀ ਹੈ ਤੇ ਮੇਰੀ ਸੁਣੀ ਗਈ ਹੈ ਤੇ ਮੇਰੀ ਘਰ ਵਿੱਚੋਂ ਗੋਲੀ ਨਹੀਂ ਲੰਘ ਸਕਦੀ, ਸਾਡੇ ਵਾਲਾ ਕੰਮ ਨਹੀਂ ਕਿ ਪਤਾ ਨੀ ਕਿਰਪਾ ਹੋਣੀ ਹੈ ਕਿ ਨਾ, ਪਤਾ ਨੀ ਗੱਲ ਬਣੇਗੀ ਕਿ ਨਾ, ਪਤਾ ਨੀ ਆ ਫਲ ਮਿਲੇਗਾ ਕਿ ਨਾ, ਇਹ ਨੀ ਭਾਵਨਾ ਹੋਣੀ ਚਾਹੀਦੀ। ਸਿੱਖ ਹੋਵੇ ਜਿਹੜਾ ਆਖੇ ਕਿ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ, ਸ਼ਰਧਾ ਹੋਵੇ, ਸ਼ਰਧਾ ਆਂਦੇ ਨੇ ਸਿੱਖਾ ਜੇ ਤੇਰੀ ਸਿਹਤ ਚਲੀ ਗਈ ਨਾ ਤੇ ਕੁਛ ਵੀ ਨਹੀਂ ਹੈ, ਸਿਹਤ ਖਰਾਬ ਹੋ ਗਈ ਕੁਛ ਵੀ ਨਹੀਂ ਹੈ, ਤੇਰੀ ਸਿਹਤ ਚਲੀ ਗਈ ਤੇ ਕੁਛ ਵੀ ਨਹੀਂ ਗਿਆ, ਤੇਰਾ ਘਰ ਬਾਹਰ ਚੱਲਿਆ ਗਿਆ ਤੇ ਕੁਛ ਵੀ ਨਹੀਂ ਗਿਆ, ਪੁੱਤਰ ਧੀਆਂ ਚੱਲੇ ਗਏ ਕੁਛ ਵੀ ਨਹੀਂ ਗਿਆ, ਤੇਰੇ ਕੋਲੋਂ ਮਾਇਆ ਚਲੀ ਗਈ ਤੇ ਕੁਛ ਵੀ ਨਹੀਂ ਗਿਆ, ਪਰ ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੀ ਗਈ ਤੇ ਸਭ ਕੁਛ ਹੀ ਗਿਆ, ਫਿਰ ਤੇ ਕੁਛ ਵੀ ਨਹੀਂ ਰਿਹਾ ਸਾਡੇ ਬੰਦੇ। ਸਿੱਖ ਦਾ ਤੇ ਜੀਵਨ ਹੀ ਸ਼ਰਧਾ, ਸਿੱਖੀ ਦਾ ਤੇ ਨਾ ਹੀ, ਸਿੱਖੀ ਦਾ ਤੇ ਅਰਥ ਹੀ ਸ਼ਰਧਾ ਹੈ, ਸਿੱਖੀ ਤੇ ਖੜੀ ਹੋਈ ਸ਼ਰਧਾ ਉੱਤੇ ਆ, ਜਿਹਦੀ ਸ਼ਰਧਾ ਨੀ ਉਹਦੇ ਵਾਸਤੇ ਕੁਛ ਵੀ ਨਹੀਂ, ਜਿਹਦੀ ਸ਼ਰਧਾ ਹੈ ਉਹਦੇ ਵਾਸਤੇ ਸਭ ਕੁਛ। ਹੁਣ ਇਹਨੂੰ ਇੰਨੀ ਸ਼ਰਧਾ ਅਰਦਾਸ ਉੱਤੇ ਵੇ, ਇੰਨਾ ਭਰੋਸਾ ਅਰਦਾਸ ਉੱਤੇ ਵੇ, ਆਖਣ ਲੱਗਾ ਮੇਰੀ ਢਾਲ ਵਿੱਚੋਂ ਗੋਲੀ ਨਹੀਂ ਲੱਗੇਗੀ ਕਿਉਂਕਿ ਮੈਂ ਅਰਦਾਸ ਕਰਾ ਕੇ ਤੁਰਿਆ, ਅਰਦਾਸ ਮੇਰੀ ਸੁਣੀ ਗਈ ਹੈ। ਆਪਣੇ ਆਪ ਉੱਤੇ ਕੀਤਾ ਮਾਨ ਮਾਰ ਦਿੰਦਾ ਹੈ, ਆਪਣੇ ਗੁਰੂ ਤੇ ਕੀਤਾ ਮਾਨ ਤਾਰ ਦਿੰਦਾ ਹੈ। ਪਹਿਲਾਂ ਆਪਣੇ ਆਪ ਉੱਤੇ ਮਾਨ ਹੈ, ਹੁਣ ਆਪਣੇ ਗੁਰੂ ਤੇ ਮਾਨ ਹੈ, ਮੇਰੇ ਸਤਿਗੁਰੂ ਢਾਲ ਵਿੱਚੋਂ ਗੋਲੀ ਨਹੀਂ ਲੰਘਣ ਦੇਣਗੇ। ਪਹੁੰਚਿਆ ਸਾਰੇ ਆਂਦੇ ਨੇ ਹੁਣ ਆਖੇਗਾ ਬਖਸ਼ ਲਓ, ਮੱਥਾ ਟੇਕ ਕੇ ਆਂਦਾ ਸਤਿਗੁਰੂ ਜੀ ਪਰਖ ਲਓ। ਸਾਰੇ ਹੈਰਾਨ ਹੋ ਗਏ ਵੀ ਇਹਨੇ ਤੇ ਆਖਣਾ ਵੀ ਬਖਸ਼ ਲਓ, 15 ਦਿਨਾਂ ਪਿੱਛੋਂ ਆਇਆ ਤੇ ਆਂਦਾ ਬਖਸ਼ ਲਓ, ਇਹ ਮਾਰਗ ਪਰਖ ਲਓ। ਸੱਚੇ ਪਾਤਸ਼ਾਹ ਆਂਦੇ ਨੇ ਉਹ ਲਾਲ ਚੰਦਾ ਏਦਾਂ ਕਰ, ਫਿਰ ਉਹ ਸਾਹਮਣੇ ਰੱਖ ਦੇ ਢਾਲ, ਅਸੀਂ ਗੋਲੀ ਚਲਵਾਉਂਦੇ ਹਾਂ। ਮਾਨ ਸਿੰਘ ਨੂੰ ਆਉਂਦੇ ਤੇ ਤੂੰ ਆ ਨੇੜੇ,
तू गोली चलाई तेरा निशाना बड़ा पक्का है। और फिर रख दे जा सकता लाल चंद ने ढाल रखी नहीं, आप बह गया तो ढाल का की ना ला ली। सतगुरु आंदे ने गोली बजेगी ना जलो तेरी छाती जानी है, तू ढाल छाती ना ला के बह गया। आंदा जी जे ढाल विचों गोली लंघ गई ते मेरे ज्यों दा भी की फायदा, मेरे ज्यों दा भी की फायदा जे सच्चे पातशाह मेनू पक्का भरोसा है कि मेरी ढाल विचों गोली लंघ नहीं सकती। देखो गुरमुख कदे की अरदास ते इन्ना भरोसा कर सकदा, इन्ना भरोसा कि जे मैं अरदास कीती आ ते हो ही नहीं सकदा गल हो जाए। जिदी अरदास ते जिदा भरोसा है ते गुरमुख सेवा करना ओनू मड़िया मसाणिया पूजन की लोड़ नहीं, ओनू भूटा पेटा भी पूजा करने की लोड़ नहीं, ओनू धागे तरीक गल च पाने की लोड़ नहीं, ओनू सियाने बाबे मनाण की लोड़ नहीं, ओनू किस तो पुछिया लैण की लोड़ नहीं। जिदी गुरु ग्रंथ साहिब ते जिनू भरोसा है, जिनू अरदास ते विश्वास है, ते सिख दा जीवन ही अरदास ते अपना, सिख दा ते जीवन ही अरदास ते। मैं आना गुरमुखो देखो सच्चे पातशाह ने सानू किसी वड्डी देण दित्ती आ, किसी वड्डी बख्शिश कीती आ, वखो वखरी मर्यादा सारिया दी। पर गुरु अमरदास साहिबान ने सिखा सत पुत्र दा जन्म होवे तू आखे आनंद पाया मेरी माए सत गुरु में ਉਦੋਂ ਦਾ ਜਿਹੜਾ ਜਨਮ ਸੰਸਕਾਰ ਹੈ ਉਹਦੇ ਆਨੰਦ ਸਾਹਿਬ ਸਿੱਖ ਪੜ ਰਿਹਾ ਦੇਖ ਪਿਆਰ ਹੋਈ। ਜਦੋਂ ਤੂੰ ਅੰਮ੍ਰਿਤ ਛੱਕ ਰਿਹਾ ਉਦੋਂ ਵੀ ਸਿੱਖਾ ਤੂੰ ਕਹਿ ਰਿਹਾ ਹੋਵੇ ਆਨੰਦ ਭਇਆ ਮੇਰੀ ਮਾਏ। ਜਦੋਂ ਅੰਮ੍ਰਿਤ ਛੱਕ ਰਿਹਾ ਉਦੋਂ ਵੀ ਆਖੇ, ਜਦੋਂ ਆਨੰਦ ਕਾਰਜ ਹੋ ਰਹੇ ਨੇ ਉਦੋਂ ਵੀ ਆਨੰਦ ਭਇਆ ਮੇਰੀ ਮਾਏ। ਇਹ ਆਨੰਦ ਹੈ ਆਨੰਦ ਕਾਰਜ, ਤੇ ਜਦੋਂ ਸੰਸਕਾਰ ਹੋ ਰਿਹਾ ਹੋਵੇ ਤੇ ਸਿੱਖ ਸੰਸਕਾਰ ਕਰਕੇ ਆਵੇ ਖਿਮਾ ਕਰਨਾ, ਚਾਹੇ ਉਹ ਬਾਪੂ ਹੋਵੇ, ਚਾਹੇ ਉਹ ਬੇਬੇ ਹੋਵੇ, ਚਾਹੇ ਉਹ ਮਾਂ ਹੋਵੇ, ਚਾਹੇ ਉਹ ਪਿਤਾ ਹੋਵੇ, ਤੇ ਭਾਵੇਂ ਜਵਾਨ ਪੁੱਤ ਹੋਵੇ। ਸੱਚੇ ਪਾਤਸ਼ਾਹ ਨੇ ਸਿੱਖਾ ਉਦੋਂ ਵੀ ਸੰਸਕਾਰ ਅਸੀਂ ਕਰਕੇ ਆਇਆ ਹੋਏਗਾ ਤੇ ਗੁਰਦੁਆਰੇ ਆ ਕੇ ਅਸੀਂ ਆਨੰਦ ਭਇਆ ਜੀ ਮਾਏ ਸੁਲਤਾਨਾ। ਦੇਖੋ ਸਾਡੇ ਜਿਹੜੇ ਸੰਸਕਾਰ ਨੇ ਕਿੱਦਾਂ ਦੇ ਨੇ, ਕਿੱਦਾਂ ਦੇ ਸੰਸਕਾਰ ਭਰੇ ਨੇ ਸੱਚੇ ਪਾਤਸ਼ਾਹ ਨੇ ਸਾਨੂੰ। ਅਸੀਂ ਆਉਂਦੇ ਹਾਂ ਬੱਚੇ ਵਿਗੜਦੇ ਜਾਂਦੇ ਨੇ, ਆਪਣੇ ਵੱਡਿਆਂ ਦੇ ਸੰਸਕਾਰਾਂ ਤੇ ਵੀ ਚੱਲਦੇ, ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ। ਆਪਾਂ ਕਹਿੰਦੇ ਹਾਂ ਨਾ ਸਟੇਜ ਤੋਂ ਬੜੇ ਬੋਲਦੇ ਹਾਂ ਕਿ ਬੱਚਿਆਂ ਦੇ ਚੰਗੇ ਸੰਸਕਾਰ ਹੋਣੇ ਚਾਹੀਦੇ ਨੇ, ਬੱਚਿਆਂ ਨੂੰ ਇੱਦਾਂ ਦੇ ਬਣਾਓ, ਇੱਦਾਂ ਦੇ ਬਣਾਓ, ਇੱਦਾਂ ਦੇ ਬਣਾਓ। ਪਰ ਅਸੀਂ ਆਪੋ ਆਪਣੇ ਮਨਾਂ ਝਾਤੀ ਮਾਰੀਏ, ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸੰਸਕਾਰ ਦਿੱਤੇ ਨੇ ਕੀ ਉਹ ਸਾਡੇ ਵਿੱਚ ਹੈਗੇ ਆ, ਕਿੱਦਾਂ ਦੇ ਸੰਸਕਾਰ ਸਿੱਖ ਨੂੰ ਦਿੱਤੇ ਨੇ। ਸਿਖਾ ਜਵਾਨ ਪੁੱਤ ਦਾ ਸੰਸਕਾਰ ਕਰਕੇ ਵੀ ਆਵੇ ਤੇ ਤਾਂ ਵੀ ਤੇਰੇ ਜਿਰਦੇ ਤੋਂ ਆਵਾਜ਼ ਨਿਕਲੇ ਕਿ ਮੈਂ ਆਨੰਦ ਬੈਠਾ, ਮੈਂ ਖੁਸ਼ ਹਾਂ। ਤੇਰੇ ਚਿਹਰੇ ਤੇ ਖੇੜਾ ਹੋਵੇ, ਤੇਰਾ ਮਨ ਖਿੜਿਆ ਹੋਇਆ ਹੋਵੇ, ਇਹ ਸਿੱਖੀ ਹੈ। ਇਸੇ ਕਰਕੇ ਵੀ ਆਉਂਦੇ ਹਾਂ।

ਸਤਿਗੁਰੂ ਦੇ ਪਿਆਰੇ, ਸਤਿਗੁਰੂ ਧੰਨ ਸਿੱਖੀ ਧੰਨ ਸਿੱਖ, ਉਹ ਸਿੱਖੀ ਨੂੰ ਕਮਾਉਣ ਵਾਲੇ। ਸਤਿਸੰਗਤ ਜੀ ਅਰਦਾਸ ਕਰਕੇ ਤੁਰਿਆ, ਛਾਤੀ ਨਾਲ ਲਾ ਕੇ ਬਹਿ ਗਿਆ, ਧਾਰਾਂ ਮੈਂ ਚਲਾਓ ਗੋਲੀ। ਤੇ ਮਾਨ ਸਿੰਘ ਨੇ ਗੁਰੂ ਕੋ ਧਿਆਨ ਦੇਣਾ, ਮਾਨ ਸਿੰਘ ਨੇ ਨਿਸ਼ਾਨਾ ਲਾਇਆ, ਹੱਥ ਵਿੱਚ ਰਾਈਫਲ ਫੜੀ। ਜਦੋਂ ਉਹਨੇ ਨਿਸ਼ਾਨਾ ਲਾਇਆ ਨਾ, ਕਿਸੇ ਪਾਸੇ ਬੋਲ ਨਹੀਂ ਮਰ ਜਾਂਦੇ ਨੇ। ਮਾਨ ਸਿੰਘਾ, ਤੇਰਾ ਨਿਸ਼ਾਨਾ ਕਦੇ ਚੁੱਕਿਆ ਨਹੀਂ ਤੇ ਅੱਜ ਕੀ ਹੋਇਆ? ਮਾਰਨਾ ਕਿਤੇ ਹੋਰ ਹੈ ਤੇ ਗੋਲੀ ਜਾਂਦੀ ਕਿਤੇ ਹੋਰ ਹੈ। ਫਿਰ ਦੁਆਰਾ ਫਿਰ ਨਿਸ਼ਾਨਾ ਲਾ ਬਈ ਲਾਇਆ, ਫਿਰ ਕਿਸੇ ਪਾਸੇ ਹੋਰ ਲੰਘ ਗਿਆ। ਤੀਜੀ ਵਾਰੀ ਲੱਗਿਆ ਨਿਸ਼ਾਨਾ ਲਾਉਣ, ਮਾਰ ਜੀ ਕਹਿੰਦੇ ਗੱਲ ਕੀ ਹੈ, ਸਹੀ ਜਗ੍ਹਾ ਲਾ। ਤੀਜੀ ਵਾਰੀ ਨਿਸ਼ਾਨਾ ਲਾਇਆ, ਉਹ ਵੀ ਕਿਸੇ ਪਾਸੇ ਹੋਰ ਲੰਘ ਗਿਆ। ਸਤਿਗੁਰੂ ਕਹਿੰਦੇ ਹੋਇਆ ਕੀ ਬਈ, ਤੇਰਾ ਨਿਸ਼ਾਨਾ ਸਹੀ ਢਾਲ ਤੇ ਕਿਉਂ ਨਹੀਂ ਲੱਗਦਾ? ਆਂਦਾ ਮਾਰਨ ਨਿਸ਼ਾਨਾ ਲੱਗੇ ਕਿਵੇਂ? ਨੌ ਪਾਤਸ਼ਾਹੀਆਂ ਢਾਲ ਦੇ ਆਲੇ ਦੁਆਲੇ ਖਲੋਤੀਆਂ ਨੇ, ਹੱਥ ਕੀਤੇ ਨੇ ਅੱਗੇ ਢਾਲ ਤੇ ਦੇਸੀ ਹੋਈ ਨੇ। ਸੱਚੇ ਪਾਤਸ਼ਾਹ ਉਹ ਢਾਲ ਤੇ ਦੇਸੀ ਹੋਈ ਨੇ, ਮੈਨੂੰ ਤੇ ਹੱਥ ਹੀ ਨਜ਼ਰ ਆਉਂਦੇ ਨੇ। ਨੌ ਪਾਤਸ਼ਾਹੀਆਂ ਆਲੇ ਦੁਆਲੇ ਨੇ, ਮੈਂ ਗੋਲੀ ਚਲਾਵਾਂ ਕਿਵੇਂ? ਮੈਂ ਗੋਲੀ ਚਲਾਵਾਂ? ਵੇਖੋ ਸ਼ਰਧਾ ਜਿਹੜੀ ਆ, ਗੁਰਸਿੱਖ ਦੀ ਭਾਵਨਾ ਤੇ ਸਤਸੰਗ ਦੀ। ਮਹਾਰਾਜ ਨੇ ਆਖਿਆ ਲਿਆ ਮੈਨੂੰ ਫੜਾ, ਰਾਈਫਲ ਹੱਥ ਚ ਫੜੀ, ਲੱਗੇ ਗੋਲੀ ਚਲਾਣ, ਭਗਾ ਕੇ ਮਾਰੀ ਸਤਸੰਗ ਦੀ। ਲਾਲ ਚੰਦ ਨੇ ਢਾਲ ਤੇ ਸਤਿਗੁਰਾਂ ਦੇ ਚਰਨਾਂ ਤੇ ਆਖਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਗੋਲੀ ਇਹੋ ਜਿਹੀ, ਭਾਵੇਂ 50 ਧਾਰਾਂ ਰੱਖ ਦਿਓ, 50 ਧਾਰਾਂ ਨੂੰ ਚੀਰ ਕੇ ਲੱਗ ਜਾਏਗੀ। ਚੱਲ ਤੇ ਫੇਰ ਇਹਨਾਂ ਤੋਂ ਕਿਸੇ ਤੁਹਾਨੂੰ ਚਲਾਓ, ਕੋਈ ਇਹਨਾਂ ਤੋਂ ਆਖੋ। ਸੱਚੇ ਪਾਤਸ਼ਾਹ ਤੁਸੀਂ ਆਖਿਆ ਸੀ ਅਸੀਂ ਸਿੱਖ ਨੂੰ ਆਖਾਂਗੇ ਕਿ ਤੂੰ ਚਲਾ ਗੋਲੀ, ਤੇ ਸਿੱਖ ਤੋਂ ਗੋਲੀ ਮਰਵਾ ਕੇ ਵੇਖਾਂਗੇ। ਸੱਚੇ ਪਾਤਸ਼ਾਹ ਤੁਹਾਡੀ ਗੋਲੀ ਅੱਗੇ ਇਹੋ ਜਿਹੀਆਂ ਜਿੰਨੀਆਂ ਮਰਜ਼ੀ ਧਾਰਾਂ ਰੱਖ ਦਿਓ, ਨਹੀਂ ਰੁਕ ਸਕਦੀਆਂ। ਤੁਸੀਂ ਥਾਪੜਾ ਦੇ ਕੇ ਬਚਿੱਤਰ ਸਿੰਘ ਨੂੰ ਤੋੜਦੇ ਹੋ, ਤੇ ਬਚਿੱਤਰ ਸਿੰਘ ਦੀ ਨਾਗਨੀ 7 ਤਵੇ ਹਾਥੀ ਦੇ ਮੱਥੇ ਦੇ ਨਾਲ ਬੱਝੇ ਹੁੰਦੇ ਨੇ, ਉਹ 7 ਤਵਿਆਂ ਨੂੰ ਚੀਰ ਜਾਂਦੀ ਹੈ ਮਹਾਰਾਜ। ਆ ਮੇਰੀ ਨਿੱਕੀ ਦੀ ਢਾਲ ਤੇ ਬੜੀ ਸੋਚ, ਇਹ ਕਿਵੇਂ ਖਲੋਏਗੀ? ਚਰਨਾਂ ਤੇ ਲੈ ਗਿਆ ਸੱਚੇ ਪਾਤਸ਼ਾਹ ਨੇ, ਚਰਨਾਂ ਤੋਂ ਚੁੱਕ ਕੇ ਛਾਤੀ ਨਾਲ ਲਾਇਆ, ਅਰਸਨ ਲੱਗੇ ਲਾਲ ਚੰਦ, ਕੋਈ ਢਾਲ ਤੇ ਤੇਰੀ ਉਦਣ ਹੀ ਪਸੰਦ ਆ ਗਈ ਸੀ, ਢਾਲ ਤੇ ਤੇਰੀ ਉਦਣ ਹੀ ਪਸੰਦ ਆ ਗਈ ਸੀ, ਪਰ ਤੂੰ ਅੱਜ ਪਸੰਦ ਆਇਆ। ਤੂੰ ਮੈਨੂੰ ਅੱਜ ਪਸੰਦ ਆਇਆ ਕਿਉਂਕਿ ਤੂੰ ਹੁਣ ਆਪਣੇ ਮਨ ਨੂੰ ਸਵਾਰ ਲਿਆ, ਮਨ ਸਵਾਰ ਲਿਆ ਆਪਣਾ। ਗੁਰਮੁਖ ਕਿਵੇਂ ਕਰਨਾ? ਅਸੀਂ ਭਾਵੇਂ ਦਾੜੀਆਂ ਜਿੰਨੀਆਂ ਮਰਜ਼ੀ ਸਵਾਰੀ ਗਈ, ਅਸੀਂ ਭਾਵੇਂ ਗਾਤਰੇ ਕਿਤੇ ਮਰਜ਼ੀ ਤੋੜੇ ਪਾ ਲਈਏ, ਅਸੀਂ ਕਿਰਪਾਨਾਂ ਭਾਵੇਂ 3-3 ਫੁੱਟ ਦੀਆਂ ਹੱਥ ਚ ਫੜ ਲਈਏ, ਜਿੰਨਾ ਚਿਰ ਅਸੀਂ ਆਪਣਾ ਮਨ ਨਹੀਂ ਨਾ ਸਵਾਰਦੇ, ਜਿੰਨਾ ਚਿਰ ਆਪਣੇ ਮਨ ਨੂੰ ਨਾ ਸਵਾਰਿਆ, ਉਹਨਾਂ ਚਿਰ ਸਤਿਗੁਰਾਂ ਨੂੰ ਸੋਹਣੇ ਮਿਲੇ। ਸੱਚੇ ਪਾਤਸ਼ਾਹ ਨੇ ਵੇਖਣਾ, ਪਿਤਾ ਤੇਰਾ ਮਨ ਕਿੱਦਾਂ ਦਾ, ਤੇਰੇ ਮਨ ਵਿੱਚ ਕੀ ਹੈ? ਤੇ ਮਨ ਮੰਦਰ ਤਨ ਵੇਦ ਕਲੰਦਰ, ਘੱਟ ਹੀ ਤੀਰ ਸੁਣਾਵਾਂ, ਇਹ ਸ਼ਬਦ ਮੇਰੇ ਪ੍ਰਾਣ ਬਖਸ਼ ਹੈ ਬਹੁਲ, ਜਨਮ ਨਾ ਆਵਾਂ। ਆਪਣੇ ਮਨ ਨੂੰ ਸਵਾਰੀਏ, ਤੇ ਸਤਸੰਗਤ ਮਨ ਜੇ ਚੰਗੇ ਪਾਸੇ ਲੱਗ ਜਾਏ ਤੇ ਇਹਦੇ ਵਰਗਾ ਮਿੱਤਰ ਕੋਈ ਨਹੀਂ, ਤੇ ਮਨ ਜੇ ਸਤਸੰਗਤ ਮਾੜੇ ਪਾਸੇ ਲਾ ਦਿਓਗੇ ਤੇ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ। ਹੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਮਨ ਨੂੰ ਆਖਿਆ, ਮਿੱਤਰ ਆਖਿਆ। ਜੇ ਚੰਗੇ ਪਾਸੇ ਲੱਗ ਜਾਏ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ, ਮਾੜੇ ਪਾਸੇ ਲੱਗ ਜਾਏ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ।

ਅੰਤਕਾਲ ਕਹਿਤੇ ਹਰ ਨਾਮ ਲਿਵ ਲਾਈਏ। ਕਹਿੰਦੇ ਹੁਣ ਜੇ ਮਾਇਆ ਦੀਆਂ ਧੰਦਿਆਂ ਚ ਫਸ ਕੇ ਤੇ ਸਾਰਾ ਜੀਵਨ ਲੰਘਾ ਲਏਗਾ ਨਾ, ਤੇ ਅੰਤ ਵੇਲੇ ਰੱਬ ਨਾਲ ਸੁਰਤੀ ਨਹੀਂ ਜੁੜਨੀ। ਕਈ ਲੋਕ ਹੈ ਨਾ ਇੱਦਾਂ ਦੇ ਜਿਹੜੇ ਆਖਣਗੇ ਹੁਣ ਖਾ ਪੀ ਲਓ ਬਾਅਦ ਜਪ ਲਾਂਗੇ, ਹੁਣ ਚੱਲਣ ਦਿਓ ਜਿਵੇਂ ਚੱਲਦਾ। ਕਹਿੰਦੇ ਨੇ ਸਾਰੀ ਜ਼ਿੰਦਗੀ ਇੱਕ ਸੇਠ, ਦੁਕਾਨ ਦਾ ਕੰਮ ਸਾਰਾ ਦਿਨ ਕੰਮਾਂ ਚ, ਸਾਰਾ ਦਿਨ ਕੰਮਾਂ ਚ। ਕਈ ਵਾਰੀ ਰਾਤ ਨੂੰ ਸੌ ਵੀ ਦੁਕਾਨ ਸੀ ਜਾਇਆ ਕਿ ਉਹਦਾ ਪਿਆਰ ਹੀ ਇੰਨਾ ਸੀ। ਪਰ ਗਿਰਦ ਨਾਲ ਪਿਆਰ ਤੇ ਚਾਹੀਦਾ, ਪਰ ਇੰਨਾ ਵੀ ਪਿਆਰ ਨਾ ਕਰੋ ਵੀ ਖਾਣਾ ਪੀਣਾ ਭੁੱਲ ਜਾਏ, ਰੱਬ ਭੁੱਲ ਹੀ ਜਾਏ। ਉਹੀ ਯਾਦ ਰਹੇ ਤੇ ਜਦੋਂ ਕਿਤੇ ਲੱਗਾ ਨਾ ਮਰਨ, ਤੇ ਆਲੇ ਦੁਆਲੇ ਦੇ ਬੱਚੇ ਤੇ ਘਰ ਵਾਲੀ ਸਥਾਣੀ ਨੂੰ ਪੁੱਛਦਾ ਹੈ ਮੇਰਾ ਵੱਡਾ ਮੁੰਡਾ ਕਿੱਥੇ, ਕਹਿੰਦੇ ਸੱਜੇ ਪਾਸੇ। ਮੇਰਾ ਛੋਟਾ ਮੁੰਡਾ ਕਿੱਥੇ, ਕਹਿੰਦੇ ਖੱਬੇ ਪਾਸੇ। ਤੇ ਮੇਰਾ ਤੀਜਾ ਮੁੰਡਾ ਕਿੱਥੇ, ਕਹਿੰਦੇ ਪੈਰਾਂ ਵਾਲੇ ਪਾਸੇ। ਮੇਰਾ ਚੌਥਾ ਮੁੰਡਾ ਕਿੱਥੇ, ਕਹਿੰਦੇ ਸਿਰ ਵਾਲੇ ਪਾਸੇ। ਉਹ ਕਹਿੰਦੇ ਕਮਰੇ ਸਾਰੇ ਮੇਰੇ ਆਲੇ ਦੁਆਲੇ ਬੈਠੇ, ਉਹ ਦੁਕਾਨ ਤੇ ਸੁਣੀ ਪਈ, ਜਾਨ ਨਿਕਲ ਰਹੀ ਆ, ਸਮਾਂ ਅੰਤ ਦਾ ਆ ਗਿਆ, ਤੇ ਉਹ ਮਰਨ ਵੇਲੇ ਵੀ ਦੁਕਾਨ ਦੁਕਾਨ ਕਰਦਾ। ਇਸੇ ਕਰਕੇ ਭਾਈ ਸਾਹਿਬ ਆਉਂਦੇ ਆ ਪੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤਕਾਲ ਕਹਿਤੇ ਹਰ ਨਾਮ ਲਿਵ ਲਾਈਏ। ਅੰਤ ਵੇਲੇ ਨਾਮ ਵਿੱਚ ਲਿਵ ਨਹੀਂ ਲੱਗਣੀ। ਇੰਨੇ ਮਾਇਆ ਧੰਦਿਆਂ ਵਿੱਚ ਇੰਨੇ ਨਾ ਗੁਣਤਾਣ ਹੋਵੋ, ਇੰਨੇ ਨਾ ਫਸੋ ਕਿ ਰੱਬ ਦੀ ਯਾਦ ਹੀ ਭੁੱਲ ਜਾਏ। ਬਸ ਉਹ ਕਿਰਤ ਕਰਦਿਆਂ ਕਰਦਿਆਂ ਕਰਤੇ ਨੂੰ ਯਾਦ ਰੱਖੋ, ਨਾਲੇ ਸਮਾਂ ਸਮਲਾ ਤੇ ਨਾਲੇ ਕਿਰਤ ਵਿੱਚ ਬਰਕਤਾਂ ਸੁਤਨਾ। ਕਿਰਤ ਕਰਦੇ ਕਰਦੇ ਕਰਤੇ ਨੂੰ ਯਾਦ ਰੱਖੋ, ਤੇ ਜਿਹੜੀ ਕਿਰਤ ਵਿੱਚ ਕਰਤਾ ਯਾਦ ਹੈ ਉੱਥੇ ਕਮੀ ਕਿਸੇ ਗੱਲ ਦੀ ਨਹੀਂ। ਤੇ ਜਿੱਥੇ ਦਾਤਾ ਦਾਤਾ ਪਾ ਕੇ ਵਿੱਚੋਂ ਦਾਤਾ ਕੱਢ ਦਿੱਤਾ ਹੈ, ਤੇ ਜਿਵੇਂ ਕਰਨਾ ਜੇ ਦਾਤਾ ਵਿਸਾਰ ਦਿੱਤਾ ਤੇ ਉਹਦੀਆਂ ਦਾਤਾਂ ਵੀ ਬਹੁਤ ਚਿਰ ਨਹੀਂ ਰਹਿਣਗੀਆਂ। ਦਾਤੇ ਨੂੰ ਭੁੱਲ ਗਿਆ ਤੇ ਦਾਤਾਂ ਵੀ ਚਲੀਆਂ ਜਾਣਗੀਆਂ। ਸੋ ਆਓ ਸੱਚੇ ਪਾਤਸ਼ਾਹ ਸਾਡੇ ਤੇ ਮੇਰ ਸਨ, ਜਿਹੜੇ ਤੇ ਗੁਰੂ ਵਾਲੇ ਨੇ ਵਧਾਈਆਂ ਦੇ ਪਾਤਰ ਨੇ, ਗੁਰੂ ਵਾਲੇ ਨੇ ਜਿਹੜੇ ਉਹ ਰਹਿਤਾ ਰੱਖਣ, ਬਾਣੀ ਪੜ੍ਹਨ, ਇਸ਼ਨਾਨ, ਨੇਮ ਪ੍ਰੇਮ ਸਭ ਕੁਛ ਬਣਿਆ ਰਹੇ। ਤੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਮੇਰੀ ਉਹਨਾਂ ਦੇ ਚਰਨਾਂ ਦੀ ਬੇਨਤੀ ਹੈ। ਆਪ ਜੀ ਦੇ ਨੇੜੇ ਗੁਰੂਵਰ ਹੈਮਟਨ ਸੈਡਲੀ ਸਟ੍ਰੀਟ ਵਿਖੇ 9 ਅਗਸਤ ਨੂੰ ਸ਼ਾਮ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ। ਬਹੁਤਾ ਦੂਰ ਨਹੀਂ, ਅੰਮ੍ਰਿਤ ਚੱਕ ਕੇ ਸਿੰਘ ਸਜੋ। ਤੇ ਮੈਂ ਪਿਛਲੀਆਂ ਸਟੇਜਾਂ ਤੇ ਵੀ ਬੇਨਤੀ ਕੀਤੀ ਕਿ ਮੈਨੂੰ ਕਈ ਆਉਂਦੇ ਨੇ ਸਕਦੇ ਨਹੀਂ ਦੇ ਬਾਬਾ ਜੀ, ਛੁੱਟੀ ਵਾਲੇ ਦਿਨ ਰੱਖਣਾ ਸੀ ਕੰਨੀ ਐਤਵਾਰ। ਮੈਂ ਬੇਨਤੀ ਕਰਦਾ ਹੁੰਦਾ ਜਿਹੜਾ ਬੰਦਾ ਕਿ ਛੁੱਟੀ ਕਰਕੇ ਅੰਮ੍ਰਿਤ ਛੱਕ ਨਹੀਂ ਸਕਦਾ, ਉਹ ਰੱਖੂਗਾ ਕੀ, ਉਹ ਰੱਖੇਗਾ ਕੀ? ਜਿਹੜਾ ਇੱਕ ਛੁੱਟੀ ਕਰਕੇ ਤੇ ਬੁਲਵਰ ਹੈਮਟਨ ਤੱਕ ਨਹੀਂ ਜਾ ਸਕਦਾ, ਉਹ ਰੱਖੇਗਾ ਕੀ? ਉਹ ਰਹਿਤਾਂ ਚ ਰਹੇਗਾ ਕਿਵੇਂ? ਇਸ ਕਰਕੇ ਭਾਈ ਉਹ ਹੁਣ ਅੰਮ੍ਰਿਤ ਸੰਚਾਰ 9 ਨੂੰ ਹੋਣਾ। ਜਿਹੜੇ ਵੀ ਵੀਰ ਭਰਾ, ਜਿਹੜੀਆਂ ਭੈਣਾਂ ਵੀਰਾਂ ਨੇ ਜਿਹਨਾਂ ਨੇ ਦਾੜੀਆਂ ਕੇਸ ਰੱਖੇ ਨੇ ਜਾਂ ਜਿਹੜੇ ਤਿਆਰੀ ਕਰ ਰਹੇ ਨੇ, ਉਹ ਅਜੇ ਦਿਨ ਹੈਗੇ ਆ 5-7, ਵਿਚਾਰ ਕਰ ਲਓ। 9 ਤਾਰੀਖ ਨੂੰ ਅੰਮ੍ਰਿਤ ਛਕੋ, ਲੰਗਰ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ 4 ਅਗਸਤ ਨੂੰ। ਤੇ ਸਾਊਥ ਗੁਰਦੁਆਰਾ ਸਾਹਿਬ ਵਿੱਚ ਉੱਥੇ ਵੀ ਕੋਈ ਜਿੱਦਾਂ ਮਨ ਮੰਨੇ, ਬਾਕੀ ਇਹ ਆਪਣੇ ਨੇੜੇ ਪੈਂਦਾ ਤਾਂ ਬੇਨਤੀ ਕੀਤੀ ਹੈ ਕਿ 9 ਨੂੰ ਅੰਮ੍ਰਿਤ ਸੰਚਾਰ ਹੋਣਾ। ਸੰਗਤ ਜੀ ਜਿਹਨਾਂ ਜਿਹਨਾਂ ਦਾ ਮਨ ਹੈ, 2-4-10 ਜਣੇ ਜਿੰਨੇ ਵੀ ਇੱਥੋਂ ਤਿਆਰ ਹੋਣ, ਉਹ ਪ੍ਰਬੰਧਕ ਕਮੇਟੀ ਨੂੰ ਦੱਸਣ, ਨਹੀਂ ਤੇ ਆਪਣੇ ਆਪ ਆਪਣੀਆਂ ਗੱਡੀਆਂ ਰਾਹੀਂ ਉੱਥੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਦਾਤ ਹਮੇਸ਼ਾ ਇੱਕੋ ਹੀ ਬੇਨਤੀ ਕਰਦਾ ਹੁੰਦਾ, ਸਾਡੇ ਪੰਡਤਾਂ ਨੂੰ ਚੱਕੋ, ਸਿੰਘ ਸਜੋ, ਸਤਿਕਾਰ ਕਰੋ ਸਭ ਦਾ। ਪਰ ਜੋ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਸਤਿਗੁਰਾਂ ਦਾ ਹੀ ਆ, ਉਹ ਸਤਸੰਗ ਸ਼ਰਧਾ ਭਾਵਨਾ ਜਿਹੜੀ ਹੈ ਉਹ ਨਾ ਟੁੱਟਣ ਦਈਏ। ਤੇ ਸਤਸੰਗ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਦਾੜੀਆਂ ਕੇਸ ਰੱਖੋ, ਬਜ਼ੁਰਗਾਂ ਨੂੰ ਬੇਨਤੀ ਹੈ ਕਿ ਜਿਹਨਾਂ ਨੇ ਸਤਸੰਗ ਦਾੜੀ ਕੇਸ ਨਹੀਂ ਰੱਖੇ ਉਹ ਗੁਰੂ ਦੇ ਸਿੰਘ ਸਜੋ। ਪਹਿਲਾਂ ਸਰੂਪ ਵੇਖ ਲਿਆ, 20-30-50 ਸਾਲ ਲੰਘ ਗਏ ਨੇ, ਹੁਣ ਅਸਲੀ ਸਰੂਪ ਵੀ ਵੇਖੋ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਕਿੱਦਾਂ ਦੇ ਬਣਾਇਆ, ਕਿਉਂਕਿ ਪੂਰਾ ਹੀ ਫਰਕ ਪੈ ਜਾਂਦਾ। ਦਾੜੀ ਨਹੀਂ ਰੱਖੀ ਤੇ ਉਹ ਹੋਰ, ਜਦੋਂ ਦਾੜਾ ਰੱਖ ਲਿਆ ਕਈ ਵਾਰੀ ਘਰ ਦੇ ਨਹੀਂ ਧਿਆਨ ਦੇ ਵੀ ਉਹੀ ਆ। ਸਤਸੰਗ ਅਸਲੀ ਸਰੂਪ ਤੇ ਓਦਾਂ ਨੀ ਪਤਾ ਲੱਗਣਾ ਨਾ ਕਿ ਸਤਿਗੁਰਾਂ ਨੇ ਕਿੱਦਾਂ ਦਾ ਬਣਾਇਆ। ਤੇ ਆਹ ਵੀ ਹੁਣ ਦੇਖੋ ਕਿ ਸੱਚੇ ਪਾਤਸ਼ਾਹ ਨੇ ਕਿੱਦਾਂ ਦੀ ਸਾਨੂੰ ਸੂਰਤ ਦਿੱਤੀ ਆ। ਸੋ ਇਹ ਜ਼ਰੂਰੀ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਭ ਦੇ ਚਰਨਾਂ ਕੇ ਵੱਧ ਚੜ ਕੇ ਖੰਡੇ ਬਾਜੇ ਦਾ ਅੰਮ੍ਰਿਤ ਛਕੋ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਲੜ ਲਵੋ, ਬਾਣੀ ਔਰ ਬਾਣੇ ਦੇ ਧਾਰਨੀ ਪਵੋ। ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਉੱਥੇ ਇੱਥੋਂ ਦੇ ਪ੍ਰਬੰਧਕਾਂ ਦਾ, ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ
ਉਦੋਂ ਉਪਰਾਲਾ ਕੀਤਾ। ਮੇਰਾ ਖਿਆਲ ਹੈ ਕਿ ਇਸ ਟਾਊਨ ਵਿੱਚ ਪਹਿਲੀ ਵਾਰੀ ਸਮਾਗਮ ਹੋਇਆ। ਪਿਛਲੇ ਸਾਲ ਜਦੋਂ ਆਏ ਸਨ ਤੇ ਇੱਥੇ ਪ੍ਰੋਗਰਾਮ ਨਹੀਂ ਸੀ ਰੱਖਿਆ ਗਿਆ। ਸਹਿਜ ਜੀ ਮਾਂ ਦੀ ਕਿਰਪਾ ਹੋਈ ਹੈ, ਸੁਬਾਹ ਚੜ੍ਹ ਕੇ ਸੰਗਤਾਂ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਸਾਰੀ ਸੰਗਤ ਦਾ ਧੰਨਵਾਦ। ਦੂਰੋਂ ਨੇੜੇ ਚੱਲ ਕੇ ਆਪ ਜੀ ਨੇ ਸਮਾਕਾਰਾਂ ਵਿੱਚੋਂ ਸਮਾਂ ਕੱਢ ਕੇ ਅਸਲੀ ਕੰਮ ਕਰਨ ਵਾਸਤੇ ਆਪ ਜੀ ਪਹੁੰਚੇ ਹੋ। ਸਾਰੇ ਸਤਿਗੁਰੂ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ, ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ। ਸਤਿਗੁਰੂ ਜੀ ਮੇਰੇ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ। ਇਹਦੇ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਵਾ, ਫਿਰ ਸਟੇਟ ਸੈਕਟਰੀ ਬੇਨਤੀ ਕਰਦੇ ਨੇ, ਪਰ ਗੁਰਮੁਖੋ ਜਿਹੜੇ ਸਿਆਣੇ ਨੇ ਪਿਆਰ ਵਾਲੇ ਨੇ, ਉਹਨਾਂ ਨੂੰ ਵਾਰ ਵਾਰ ਨਹੀਂ ਕਹਿਣਾ ਪੈਂਦਾ। ਉਹਨਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਨੇ ਅਸਥਾਨਾਂ ਵੱਲ ਚਲੇ ਜਾਣਗੇ, ਅਸੀਂ ਫੇਰ ਜਾਵਾਂਗੇ। ਜਿਹੜਾ ਕੋਈ ਖਾਸ ਰਿਸ਼ਤੇਦਾਰ ਆਵੇ ਇੰਡੀਆ ਤੋਂ, ਕੀ ਇਹਨੂੰ ਏਅਰਪੋਰਟ ਤੱਕ ਛੱਡਣ ਨਹੀਂ ਜਾਂਦੇ? ਆਖੋ ਸਤਨਾਮ। ਉਹ ਸਤਿਗੁਰਾਂ ਦੇ ਨਾਲ ਇੰਨਾ ਵੀ ਪਿਆਰ ਨਹੀਂ ਕਿ ਅਸੀਂ ਸੱਚੇ ਪਾਤਸ਼ਾਹ ਨੂੰ ਸੱਚਖੰਡ ਜਾਣ ਤੱਕ ਸਮੋ ਲਈਏ। ਇੱਥੇ ਸੱਚਖੰਡ ਸਤਿਗੁਰੂ ਚਲੇ ਜਾਣਗੇ ਤਾਂ ਆਪਾਂ ਫੇਰ ਚਲੇ ਜਾਵਾਂਗੇ, ਤੇ ਜੇ ਅੱਜ ਘੰਟਾ ਲੇਟ ਵੀ ਆਰਾਮ ਕਰ ਲਾਂਗੇ ਤਾਂ ਵੀ ਕੋਈ ਫਰਕ ਨਹੀਂ ਪੈਣਾ। ਸਤਿਗੁਰ ਦੇ ਪਿਆਰ ਵਿੱਚ ਜੁੜੇ ਹਾਂ, ਸਭ ਸੰਗਤਾਂ ਦਾ ਧੰਨਵਾਦ। ਪਿਆਰ ਵਾਲੇ ਤੇ ਸਾਰੀ ਸਾਰੀ ਰਾਤ ਜਿਹਨਾਂ ਦੇ ਅੰਦਰ ਪਿਆਰ ਹੈ ਨਾ, ਲਾਗੀ ਹੋਏ ਕੋਈ ਜਾਣਦਾ ਪੀਰ ਰਾਮ ਭਗਤ ਅਨਿਆਦੇ ਪੀਰ, ਜਿਸ ਲਾਗੀ ਪੀਰ ਪ੍ਰਮੁਖੀ ਤੋਂ ਜਾਣਾ ਗਈਆ, ਉਹ ਜਾਣਦੇ ਨੇ ਜਿਹਨਾਂ ਨੂੰ ਲੱਗਦੀਆਂ ਨੇ, ਉਹ ਤੇ ਫਿਰ ਸਾਰੀ ਸਾਰੀ ਰਾਤ ਉਹਦੇ ਪਿਆਰ ਵਿੱਚ ਜੁੜਦੇ ਨੇ। ਹਰ ਸਮੇਂ ਅੱਠੋ ਪਹਿਰ ਦੀ ਸਮਾਧੀ ਲੱਗੀ ਰਹੀ ਰੱਬ ਦੇ ਪਿਆਰਿਆਂ ਦੀ, ਉਹ ਤੇ ਹਰ ਸਮੇਂ ਜੁੜਦੇ ਆ। ਤੋ ਆਓ, ਸਾਰੀ ਸੰਗਤ ਦਾ ਧੰਨਵਾਦ ਜਿਹਨਾਂ ਜਿਹਨਾਂ ਨੇ ਪਹੁੰਚ ਕੇ ਆ ਗਈਆਂ ਪਈਆਂ ਨੇ। ਬਾਕੀ ਜਿਹੜੇ ਕੀਰਤਨ ਭੇਟਾ ਦਿੰਦੇ ਨੇ, ਉਹ ਇੱਥੇ ਮੱਥਾ ਨਾ ਟੇਕਣ, ਇਸ ਗੱਲ ਦਾ ਧਿਆਨ ਰੱਖਣ। ਗੁਰੂ ਗ੍ਰੰਥ ਸਾਹਿਬ ਮਨ ਦਾ ਸਤਿਕਾਰ ਆਪ ਜੀ ਮੁਕਤ ਰੱਖੋ। ਸਾਰੀ ਸੰਗਤ ਬੋਲੋ ਅਨੰਦ ਸਾਹਿਬ ਵਿੱਚ, ਫਿਰ ਅਰਦਾਸ ਗੁਰੂ ਸਾਹਿਬ ਨੂੰ ਮਿਲਿਆ ਕਰਕੇ, ਗੁਰੂ ਸਾਹਿਬ ਤੋਂ ਵਧਾਈ ਲੈ ਕੇ ਆਪਾਂ ਫਿਰ ਆਪੋ ਆਪਣੇ ਘਰਾਂ ਨੂੰ ਚੱਲਾਂਗੇ। ਸੰਗਤੇ ਪਹਿਲਾਂ ਜਾਣ ਦੀ ਕਿਸੇ ਨੇ ਚਿੰਤਾ ਨਹੀਂ ਕਰਨੀ। ਬਾਕੀ ਭਾਈ ਸਾਹਿਬ ਜੀ ਆਪ ਜੀ ਨੂੰ ਕੱਲ੍ਹ ਦਾ ਪ੍ਰੋਗਰਾਮ ਦੱਸਣਗੇ ਕਿੱਥੇ ਦੀਵਾਨ ਹੈ ਰਾਤ ਦਾ, ਉੱਥੇ ਜਿੱਥੇ ਕਿਤੇ ਵੀ ਪਤਾ ਲੱਗੇ ਪਹੁੰਚ ਕੇ ਲਾ ਲਓ। ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਗੁਰਦੁਆਰਾ ਨਾਨਕ ਸਰਸਾਥ ਜੋ ਬਰਮਿੰਘਮ ਵਿੱਚ, ਉੱਥੇ ਛੇ ਦਾ ਇੱਕ ਦੀਵਾਨ ਸਜਣਾ ਹੈ, ਸੰਗਤ ਉੱਥੇ ਵੀ ਪਹੁੰਚ ਕੇ ਲਾ ਲਏ, ਤੇ ਬਾਕੀ 8 ਤੇ 9 ਦੇ ਤਿੰਨ ਵੀ ਸਟੀਟ ਵਿਖੇ ਦੀਵਾਨ ਨੇ, ਬਚਣ ਕੇ ਪਹੁੰਚ ਕੇ ਅਮਰ ਦੀ ਦਾਸ ਵੀ ਪ੍ਰਾਪਤ ਕਰੋ ਤੇ ਸਮੇਂ ਤੋਂ ਪੂਰਾ ਪੂਰਾ ਲਾਭ ਲਓ। ਸਾਰੀ ਸੰਗਤ ਬੋਲੋ, ਕੋਈ ਸਮਾਂ ਦੀ ਨਜ਼ਰ ਕਰਕੇ ਹੋਇਓ ਨਾ ਰਾਮ ਕਲੀ ਮਹੱਲਾ ਤੀਜਾ ਨਾ ਦੇਖੋ ਓਮਕਾਰ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਿਨ੍ਹਾਂ ਦੇ ਮਨ ਵਿੱਚ ਪਿਆਸ ਲੱਗ ਜਾਂਦੀ, ਦਰਸ਼ਨਾਂ ਦੀ ਤਾਂਗ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ।

ਜਿਨ੍ਹਾਂ ਨੂੰ ਆਸ ਲੱਗ ਜਾਂਦੀ, ਆਸ ਲੱਗ ਗਈ। ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲਾ, ਜਿਹਦਾ ਨਾਮ ਸੁਥਰਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਰ ਵਕਤ ਸੇਵਾ ਕਰਦਾ, ਸਤਿਗੁਰਾਂ ਦੇ ਦੀਦਾਰ ਕਰਦਾ, ਜਦੋਂ ਦਿਲ ਚਾਹੇ ਅੰਦਰ ਚਲੇ ਜਾਂਦਾ, ਜਦੋਂ ਦਿਲ ਚਾਹੇ ਬਾਹਰ ਆ ਜਾਂਦਾ। ਪਰ ਇੱਕ ਦਿਨ ਪਹਿਰੇਦਾਰਾਂ ਨੇ ਵਿਚਾਰ ਕੀਤੀ ਹੋਵੇ ਨਾ, ਅਸੀਂ ਪਹਿਰੇ 'ਤੇ ਖੜ੍ਹੇ ਹੁੰਦੇ ਹਾਂ, ਆ ਸੁਥਰਾ ਜਦੋਂ ਇਹਦਾ ਦਿਲ ਕਰਦਾ ਅੰਦਰ ਚਲੇ ਜਾਂਦਾ, ਬਿਨਾਂ ਪੁੱਛਿਆ ਚਲੇ ਜਾਂਦਾ, ਹੋਵੇ ਨਾ ਇਹਨੂੰ ਇਨਕਾਰ ਕਰ ਦਿੱਤਾ ਜਾਵੇ, ਮਨਾ ਕਰ ਦਿੱਤਾ ਜਾਵੇ। ਪਹਿਰੇਦਾਰਾਂ ਨੇ ਸੁਥਰੇ ਨੂੰ ਬੁਲਾਇਆ, ਸੁਥਰਿਆ ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਬਿਨਾਂ ਪੁੱਛਿਆ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ, ਪ੍ਰਸ਼ਾਦ ਹੋਵੇਗਾ, ਤੇ ਅੰਦਰ ਜਾ ਸਕਦਾ। ਪਰ ਸੁਥਰਾ ਇਤਨਾ ਗਰੀਬ ਕਿੱਥੋਂ ਧੰਨ ਲਿਆਵੇ, ਰੋਜ਼ ਦੀਦਾਰ ਕਰਨ ਵਾਸਤੇ ਕਿੱਥੋਂ ਮਾਇਆ ਲੈ ਕੇ ਆਵੇ, ਕਿੱਥੋਂ ਪ੍ਰਸ਼ਾਦ ਲਿਆਵੇ, ਪਾਬੰਦੀ ਲੱਗ ਗਈ। ਪਰ ਹਰ ਵਕਤ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਸੁਥਰਾ ਹੁਣ ਸਤਿਗੁਰਾਂ ਦੇ ਦੀਦਾਰ ਤੋਂ ਬਗੈਰ ਕਿਵੇਂ ਰਹਿ ਜਾਵੇ। ਅੰਮ੍ਰਿਤ ਵੇਲਾ ਹੋਇਆ, ਅੰਦਰ ਜਾਣ ਲੱਗਾ, ਪਹਿਰੇਦਾਰਾਂ ਨੇ ਬਾਹਰ ਤੋਂ ਫੜਿਆ, ਰੋਕ ਦਿੱਤਾ, ਮਨ ਵਿੱਚ ਬੜੀ ਸੱਟ ਵੱਜੀ। ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ। ਸ਼ਾਮ ਪਈ, ਫਿਰ ਜਾਣ ਲੱਗਾ ਤੇ ਪਹਿਰੇਦਾਰਾਂ ਨੇ ਝਾੜ ਪਾਈ, ਸੁਥਰਿਆ ਕਿੰਨੀ ਕੁ ਵਾਰ ਤੈਨੂੰ ਕਹਿਣਾ ਪਵੇਗਾ, ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ, ਮੱਥਾ ਟੇਕਣ ਵਾਸਤੇ ਅੰਦਰ ਜਾ ਸਕਦਾ। ਸੁਥਰੇ ਦੇ ਨੇਤਰਾਂ ਚੋਂ ਜਲ ਵਹਿਣ ਲੱਗ ਪਏ, ਮਨ ਭਰ ਗਿਆ। ਸਾਰੀ ਰਾਤ ਲੰਘ ਗਈ, ਦੂਜਾ ਦਿਨ ਹੋਇਆ, ਅੰਮ੍ਰਿਤ ਵੇਲਾ। ਹੁਣ ਮਨ ਬੇਬਲ ਹੈ, ਕਿਹੜਾ ਵੇਲਾ ਹੋਵੇ ਸਤਿਗੁਰਾਂ ਦੇ ਦੀਦਾਰ ਹੋ, ਨੇਤਾ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ, ਅੱਜ ਦੋ ਦਿਨ ਦਰਸ਼ਨ ਨਾ ਹੋਏ, ਨੇਤਰਾਂ ਚੋਂ ਜਲ ਵਹਿਣ ਲੱਗ ਗਏ। ਪਰ ਬਾਹਰ ਬੈਠਿਆਂ ਮਨ ਵਿੱਚ ਇੱਕ ਖਿਆਲ ਉਤਪਨ ਹੋਇਆ, ਮਨਾ ਜੇ ਝੂਠ ਵੀ ਬੋਲਣਾ ਪਵੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ, ਤੇ ਕੋਈ ਅਰਜ਼ ਨਹੀਂ, ਆਪਣੇ ਵਾਸਤੇ ਝੂਠ ਤਾਂ ਨਹੀਂ ਬੋਲਣਾ, ਦੀਦਾਰ ਵਾਸਤੇ ਝੂਠ ਬੋਲਣਾ। ਮਨ ਵਿੱਚ ਫੁਰਨਾ ਬਣ ਗਿਆ, ਜੇ ਮਾਇਆ ਨਹੀਂ, ਪ੍ਰਸ਼ਾਦ ਨਹੀਂ, ਤੇ ਇੱਕ ਰੇਤ ਦੀ ਪੰਡ ਬੰਨ ਲੈਂਦਾ, ਰੇਤ ਦੀ ਪੰਡ ਬੰਨੀ ਸਿਰ ਤੇ ਦੂਰੋਂ ਆਵਾਜ਼ ਦਿੰਦਾ ਜਾਂਦਾ, ਕਹਿੰਦਾ ਰਾਹ ਛੱਡ ਦਿਓ, ਗੁਰੂ ਕੇ ਲੰਗਰ ਵਾਸਤੇ ਖੰਡ ਲੈ ਜਾ ਰਿਹਾ। ਰੇਤ ਦੀ ਪੰਡ ਸਿਰ ਤੇ ਚੁੱਕੀ, ਪਹਿਰੇਦਾਰ ਪਰੇ ਹਟ ਗਏ, ਸੁਥਰਾ ਅੰਦਰ ਲੰਘ ਗਏ। ਜਦੋਂ ਅੰਦਰ ਲੰਘ ਗਿਆ, ਸਤਿਗੁਰੂ ਜਿੱਥੇ ਬੈਠੇ ਸਨ, ਥੋੜ੍ਹੀ ਦੂਰ ਉਹ ਰੇਤ ਵਾਲੀ ਪੰਡ ਰੱਖੀ ਤੇ ਸੁਥਰਾ ਪੰਡ ਦੀ ਪ੍ਰਕਰਮਾ ਕਰਨ ਲੱਗ ਪਿਆ, ਬਾਰ ਬਾਰ ਪੰਡ ਨੂੰ ਨਮਸਕਾਰ ਕਰਦਾ, ਬਾਰ ਬਾਰ ਪ੍ਰਕਰਮਾ ਕਰਦਾ, ਮੱਥਾ ਟੇਕਦਾ। ਸੇਵਾਦਾਰਾਂ ਨੇ ਤੱਕਿਆ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆ ਤੱਕਿਆ ਜੇ ਸੁਥਰਾ, ਆਪ ਸਿੰਘਾਸਨ ਤੇ ਬੈਠੇ ਹੋ ਤੇ ਪੰਡ ਨੂੰ ਮੱਥਾ ਟੇਕ ਰਿਹਾ। ਸਾਹਿਬ ਕਹਿਣ ਲੱਗੇ, ਸੁਥਰਿਆ ਅੱਜ ਕੀ ਹੋ ਗਿਆ? ਸੁਥਰਾ ਪੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਪਾਤਸ਼ਾਹ ਅੱਜ ਇਸ ਪੰਡ ਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਅੱਜ ਇਹਦੀ ਪ੍ਰਕਰਮਾ ਨਾ ਕਰਾਂ ਤੇ ਕਿਹਦੀ ਕਰਾਂ? ਪਾਤਸ਼ਾਹ ਅੱਜ ਤੇਰੇ ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਤੂੰ ਦੀਦਾਰ ਕਰਨ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇ ਤੇ ਅੰਦਰ ਜਾ ਸਕਦਾ। ਪਾਤਸ਼ਾਹ ਮੈਂ ਕਿੱਥੋਂ ਧੰਨ ਲਿਆ, ਕਿੱਥੋਂ ਪ੍ਰਸ਼ਾਦ ਲਿਆਵਾਂ? ਅੱਜ ਤੇਰੇ ਪਹਿਰੇਦਾਰਾਂ ਨੂੰ ਝੂਠ ਬੋਲ ਕੇ ਆਇਆ ਕਿ ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ ਰਹੇ ਹਾਂ। ਪਾਤਸ਼ਾਹ ਰੇਤ ਦੀ ਪੰਡ ਹੈ, ਅੱਜ ਇਹਦੇ ਸਦਕਾ ਤੇਰੇ ਦੀਦਾਰ ਹੋ ਗਏ, ਇਹਦੇ ਸਦਕਾ ਅੱਜ ਮੈਂ ਅੰਦਰ ਆ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰ ਸਕਦਾ। ਪਾਤਸ਼ਾਹ ਇਹਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ? ਜਿਹਦੇ ਸਦਕਾ ਤੇਰੇ ਦੀਦਾਰ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਸੁਥਰੇ ਨੂੰ ਗਲਵੱਕੜੀ ਵਿੱਚ ਲੈ ਲਿਆ, ਪਿਆਰ ਕੀਤਾ ਘੁੱਟ ਕੇ, ਕਹਿਣ ਲੱਗੇ ਅੱਛਾ ਜਾ ਸੁਥਰਿਆ, ਤੇਰੀ ਇਹ ਭੇਟਾ ਦੀ ਪ੍ਰਵਾਨ, ਭਾਵੇਂ ਤੂੰ ਰੇਤ ਦੀ ਪੰਡ ਲੈ ਕੇ ਆਇਆ, ਜਾਂ ਅੱਜ ਤੋਂ ਬਾਅਦ ਲੰਗਰ ਵਿੱਚ ਇਸੇ ਰੇਤ ਨਾਲ ਭਾਂਡੇ ਮਾਰੀਦਾਰ ਹੋ ਗਏ। ਆਓ ਭਾਈ, ਅੱਜ ਆਪਾਂ ਵੀ ਮੰਗ ਲਈਏ ਮੇਰੇ ਹਰ ਪ੍ਰੀਤਮ।

ਪਿਆਰੇ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਐ ਜਗਤ ਮਹਿ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਚਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ।

ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹਉਮੈ ਜਾਏ ਅਭਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਉਹ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਜਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਰ।

ਸਾਰੇ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੋ ਹਰ ਭਗਤ ਸੱਚ ਬਖਸ਼ੀਅਨ ਸੋ ਸੱਚਾ ਸਾਹ ਤਿਸ ਕੀ ਮਹਤਾਜੀ ਲੋਕ ਕੱਢਦਾ ਹੋਰ ਤਹੱਟ ਨਾ ਵੱਥ ਨਾ ਵਿਸਾਹ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਏ ਵੇਮੁਖ ਭਸ ਪਾਹ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜ ਨਾ ਜਾਹ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੇ ਪਰਵਾਹ ਸਲੋਕ ਮਹੱਲਾ ਤੀਜਾ ਇਸ ਯੁਗ ਮੈਂ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨ ਦਿਨ ਨਾਮ ਧਿਆਇਆ ਵਿਖਿਆ ਮਾਹੀ ਉਦਾਸ ਹੈ ਹਉ ਮੈਂ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਧਨ ਜਣੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁੱਲੇ ਹਉ ਮੈਂ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੈ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨਾ ਪਾਇਆ ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿੰਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਲਾਇਆ ਮਹੱਲਾ ਤੀਜਾ ਨਾਨਕ ਸੋ ਸਲਾਹੀ ਹੈ ਜਿਸ ਵਸ ਸਭ ਕਿਛ ਹੋਏ ਤਿਸੈ ਸਰੇ ਉਹ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਈ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਏ ਦਵਾਲੀਏ ਜੁਗ ਮਾਹੀ ਓਏ ਮੰਗਦੇ ਫਿਰ ਹੈ ਸਭ ਜਗਤ ਮਹਿ ਕੋਈ ਮੋਹੇ ਥੁੱਕ ਨਾ ਤਿਨਕੋ ਪਾਏ ਪਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਭੀ ਆਪ ਲਖਾਹੇ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੈ ਓਏ ਭਾਵੈ ਤਿੱਥੈ ਜਾਹੇ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ ਤਿੱਥੋਂ ਕਰਮਹੀਨ ਲੈ ਨਾ ਸਕੈ ਹੋਰ ਥੈ ਦੇਸ ਦਸੰਤਰ ਹਰ ਧਨ ਨਾਹੀ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਯਨ ਪੰਨੈ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ ਅਣ ਦਿਨ ਜਾਗੈ ਕਦੇ ਨਾ ਸੋਵੈ ਸਹਿਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਅਣ ਦਿਨ ਹਰ ਗੁਣ ਗਾਉ ਨਿਜ ਕਰ ਵਾਸਾ ਸਦਾ ਸੁਣਦੇ ਨਾਨਕ ਤਿੰਨ ਮਿਲਿਆ ਸੁਖ ਪਾਉ ਪੌੜੀ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹੋ ਦਿਸ ਆਵੈ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਇਹੋ ਹਰ ਧਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੈ ਜਿਸਨੂੰ ਕਰਤੈ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ ਕਿਸੈ ਕੈ ਖਤ ਨਾਹੀ ਕਿਸੈ ਕੈ ਸੀਵ ਬੰਨੈ ਰੋਲ ਨਾਹੀ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੂੰਹ ਹਰ ਚਹੋ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਹੋ ਦੇਹੋ ਨਿਤ ਨਿਤ ਚੜ੍ਹੈ ਸਵਾਇਆ ਸਲੋਕ ਮਹੱਲਾ ਤੀਜਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੈ ਉਭਰੈ ਤਿੱਤੈ ਲਹੂ ਉਭਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ

ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਦਾਨ ਕੰਠ ਉਰ ਧਾਰਿਆ।

ਭੈਣ ਕਾਨ ਪੰਚ ਚੋਰ ਤਿੰਨਾ ਘਰ ਮੋਹਨ ਹਉ ਮੈਂ ਅੰਦਰ ਸੰਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿੰਨੀ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉ ਰਚਹਿਰ ਚੰਨ ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ ਨਾਨਕ ਸਾਕਤ ਨਰਕ ਮਹਿ ਜਮ ਬੱਧੇ ਦੁਖ ਸਹਨ ਪੈ ਕਿਰਤ ਕਮਾਵਦੇ ਜਿਵ ਰਾਖਹਿ ਤਿਵੈ ਰਹਨ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਾਣਨ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹੇ ਨਾ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨ ਹੈ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵਡਿਆਈਆਂ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ।

ਕਰੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਨਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਬਿਗੜਿਓ ਬਿਗੜੈ ਮਤ ਔਰਾ ਰਹਾਉ ਆਪ ਨਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗੜੇ ਆਪਣੀ ਮਤ ਖੋਈ ਮੇਰੇ ਭਰਮ ਭੁੱਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਣੈ ਆਪ ਪਛਾਣੈ ਤਾਂ ਏਕੈ ਜਾਣੈ ਅਬਹਿ ਨਾ ਮਾਤਾ ਸੋ ਕਬੋ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜੋ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ।

ਏਕ ਭਇਓ ਸਾਤ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉ ਨਾ ਮੋਇਓ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਖਸ ਨਖ ਬਿਦਰਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਣ ਸੰਤਾਂ ਲੈ ਉਦਰਿਓ ਬਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਸਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਭ੍ਰਮ ਚੂਕੋ ਧਰੂ ਪ੍ਰਹਿਲਾਦ ਨਵਾਜਾ ਬਲਾਵਲ ਰਾਖ ਲੇ ਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਮਾਨ ਤੇਦ ਪਗਰੀ ਰਹਾਉ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹੈ ਨਵਾਜ ਸਾਜ ਹਮ ਕੀਏ ਤਿਸੈ ਬਸਾਰ ਅਵਰ ਲਗਰੀ ਸੰਦਕ ਤੋਹੇ ਸਾਧ ਨਹੀਂ ਕਹੀ ਉਹ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣਿਓ ਮਤ ਘਲ ਹੋ ਜਮ ਕੀ ਖਬਰੀ ਬਲਾਵਲ ਦਰਮਾਨ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਵਾਰ ਰਹਾਉ ਤੁਮ ਧਨ ਤਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਸੁਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮਾ ਬਿਪਸ ਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੇਤ ਨਾ ਬਾਰ ਬਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਭ੍ਰਮ ਕੈ ਭਾਏ ਭਵੈ ਭੇਖ ਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜਿਹ ਤੂੰ ਜਾਚ ਹੈ ਸੋ ਤੇ ਭਵਨ ਭੋਗੀ।

ਚੌਪਦੀ ਮਹੱਲਾ ਚੌਥਾ ਘਰ ਪਹਿਲਾ। ਜੇ ਮਨ ਚ ਇਤਿਹਾਸ ਰੱਖੇ ਹਰਿ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ, ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਹਰ ਕਿਸ ਕੀ ਆਸ ਕੀ ਜੈ ਮਨ ਮੇਰੇ, ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀਸ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ ਰਹਾਉ। ਜੋ ਦੀਸੈ ਮਾਇਆ ਮੋਹ ਕਟੰਬ ਸਭ, ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਨਕੈ ਕਿਸ ਹਾਥ ਨਹੀਂ ਕਹਾਂ ਕਰਹਿ ਇਹ ਬੱਪੜੇ, ਇਨਕਾ ਵਾਹਿਆ ਕਛ ਨਾ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਜ ਤਾਰੈ ਤੇਰਾ ਕਟੰਬ ਸਭ ਛਡਾਈ। ਜੇ ਕਿਸ ਆਸ ਅਵਰ ਕਰਹਿ ਪਰਮਿੱਤਰੀ, ਮਤ ਤੂੰ ਜਾਣਹਿ ਤੇਰੇ ਕਿਤੈ ਕੰਮ ਆਈ। ਇਹ ਆਸ ਪਰਮਿੱਤਰੀ ਭਾਉ ਦੂਜਾ ਹੈ, ਖਿਨਮ ਹੈ ਝੂਠ ਬਿਨਸ ਸਭ ਜਾਈ। ਮੇਰੇ ਮਨ ਆਸਾ

0: ऐसी मेरे सतगुर बूझ बुझाई, जन नानक की आस तू जान है, हर दर्शन देख हर दर्शन तृप्ताई।
1: केलबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
2: साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3374 अते फैक्स नंबर एरिया कोड 250-392-3375।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Shri Guru Nanak Dev Akal Satchitanand Swarup Aap Narayan Kala Tar Jag Mein Parvire Shri Guru Nanak Dev Maharaj Ji Di Tusi Samesha Hi Vaheguru De Naam Vich Range Ratte Rehnde Ho
6: Naam Sur Nar Guhai
5: ਉਹ ਜਿਹੜਾ ਨਾਮ ਹੈ ਗੁਰਸਿੱਖ ਪਿਆਰਿਓ, ਬੋਹੇ ਸ਼ਬਦ ਫੇਰ ਦੁਬਾਰਾ ਆਇਆ। ਬੋਹੇ ਆਗਾਜ਼ ਪਹਿਲਾਂ ਆਇਆ ਸੀ। ਬੋਹੇ ਕਹਿੰਦਾ ਸੁਗੰਧਿਤ ਕਰ ਦੇਣਾ, ਕਿਸੇ ਨੂੰ ਪ੍ਰਸੰਨ ਕਰ ਦੇਣਾ, ਕਿਸੇ ਨੂੰ ਖੜਾ ਦੇਣਾ, ਖੁਸ਼ੀਆਂ ਦੇ ਦੇਣੀਆਂ। ਉਹੀ ਨਾਮ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਸੀਂ ਤਿੰਨ ਲੋਕਾਂ ਨੂੰ ਰੰਗਤ ਦੇ ਰਹੇ ਹੋ। ਤਿੰਨ ਲੋਕਾਂ ਵਿੱਚ ਉਸੇ ਵਾਹਿਗੁਰੂ ਦੇ ਨਾਮ ਦੀ ਬੋਹੇ ਕਹੀਏ ਸੁਗੰਧੀ, ਉਸ ਨਾਮ ਦੀ ਉਹ ਸੁਗੰਧੀ ਹੈ।
6: ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਬ ਲੋਏ।
5: ਆਪ ਜੀ ਨੂੰ ਪਰਸ ਕੇ, ਆਪ ਜੀ ਦੀ ਸੰਗਤ ਕਰਕੇ, ਜਾਂ ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਰਕੇ ਜੋ ਨਾਮ ਪਾਏ ਉਹ ਸਤ ਪ੍ਰਗਟਿਓ ਰਬ ਲੋਏ। ਰਬ ਕਹੀਏ ਸੂਰਜ, ਲੋ ਨੇ ਤਿੰਨ ਭਾਈ ਤਿੰਨਾਂ ਲੋਕਾਂ ਦੇ ਵਿੱਚ, ਜਿਵੇਂ ਸੂਰਜ ਦੀ ਰੋਸ਼ਨੀ ਤਿੰਨਾਂ ਲੋਕਾਂ ਵਿੱਚ, ਆਪਾਂ ਨੂੰ ਨਹੀਂ ਦਿੰਦਾ ਰੋਸ਼ਨੀ, ਸੱਤ ਆਕਾਸ਼ ਸੱਤ ਪਤਾਲਾਂ ਨੂੰ ਇੱਕ ਸੂਰਜ ਰੋਸ਼ਨੀ ਦਿੰਦਾ। ਉਹ ਸੱਤ ਧਰਤੀਆਂ ਸੱਤ ਆਕਾਸ਼ ਬਣ ਕੇ ਸੂਰਜ ਮੰਡਲ ਬਣਦਾ, ਇੱਕ ਸੂਰਜ ਮੰਡਲ ਜੁਗਰਾਫੀਏ ਦੇ ਹਿਸਾਬ ਨਾਲ। ਜਿਸ ਸੂਰਜ ਮੰਡਲ ਦਾ ਨੌ ਲਿਖਿਆ, ਜਪਜੀ ਸਾਹਿਬ ਪੜ੍ਹਿਆ ਕਰੋ, ਵਿਚਾਰਿਆ ਕਰੋ, ਕੇਤੇ ਮੰਡਲ ਦੇਸ਼, ਇੱਕੋ ਨੀ ਸੂਰਜ ਮੰਡਲ ਕਿ ਸੱਤ ਧਰਤੀਆਂ ਆਕਾਸ਼ ਨੇ, ਕੋਈ ਗਿਣੇ ਨੀ ਸਕਦਾ ਕਿ ਕਿਤਨੇ ਸੂਰਜ ਮੰਡਲ ਹਨ। ਇੰਨੀਆਂ ਧਰਤੀਆਂ, ਇੰਨੀਆਂ ਪ੍ਰਿਥਵੀਆਂ ਦਾ ਪਤਾ ਹੀ ਨਹੀਂ, ਤੇ ਸੂਰਜਾਂ ਦੀ ਗਿਣਤੀ ਨੀ ਕਿੰਨੇ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਚੰਦਰਮਾ ਦਾ ਪਤਾ ਨੀ ਕਿਤਨੇ ਸੂਰਜ ਮੰਡਲ ਹਨ। ਉਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਗੁਰਸਿੱਖ ਪਿਆਰਿਓ, ਜਿਵੇਂ ਸੂਰਜ ਦੀ ਰੋਸ਼ਨੀ, ਸੂਰਜ ਪ੍ਰਤੱਖ ਹੈ, ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਪ੍ਰਗਟ ਹੈ, ਆਪਣੇ ਆਪ ਸਭ ਜਾਣਦੇ ਹਨ, ਸਾਰੀ ਜਗ੍ਹਾ ਉਹਦੀ ਰੋਸ਼ਨੀ ਜਾਂਦੀ ਹੈ। ਤਾਂ ਗੁਰਸਿੱਖ ਪਿਆਰਿਓ, ਇਹ ਨਹੀਂ ਕਹਿਣਾ ਸੂਰਜ ਛਿਪ ਗਿਆ, ਇਹ ਤਾਂ ਆਪਣੇ ਭਾਦਾ ਛਿਪ ਗਿਆ। ਆਪਾਂ ਨੂੰ ਦਿਖਣ ਤੋਂ ਹਟ ਜਾਂਦਾ, ਅਸੀਂ ਕਹਿੰਦੇ ਸੂਰਜ ਛਿਪ ਗਿਆ, ਆਖੋ ਸਾਧਨਾ, ਸਾਡੀ ਪਹੁੰਚ ਤੋਂ ਪਾਸੇ ਚਲੇ ਗਿਆ, ਸਾਡੀ ਧਰਤੀ ਉਹਦੇ ਸਾਹਮਣੇ ਤੋਂ ਪਾਸੇ ਹੋ ਗਈ। ਉਹ ਤਾਂ ਉੱਠੀ, ਉਹ ਤਾਂ ਖੜਾ, ਅਸੀਂ ਉਹ ਦੂਰ ਗਏ, ਪਰ ਅਸੀਂ ਉਹਨੂੰ ਕਹਿੰਦੇ ਚੜ ਗਿਆ, ਉਹ ਤਾਂ ਉੱਠੀ ਖੜਾ ਹੈ, ਆਪਾਂ ਹੀ ਸਾਹਮਣੇ ਆਏ, ਆਪਾਂ ਹੀ ਦੂਰ ਗਏ ਹੋਏ ਸੀ। ਜਿਵੇਂ ਸੱਤ ਪ੍ਰਗਟਿਓ ਰਬ ਲੋਏ, ਇਹ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੋਂ ਨਾਮ ਪਰਸ ਜਿਨ ਪਾਇਓ, ਜਾਂ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਚਰਨਾਂ ਵਿੱਚੋਂ ਵਾਹਿਗੁਰੂ ਦੇ ਨਾਮ ਨੂੰ ਪਾਇਆ, ਉਹਨਾਂ ਦੀ ਸ਼ੋਭਾ ਸੱਚੀ ਸੁੱਚੀ ਦੁਨੀਆਂ ਦੇ ਵਿੱਚ ਇੱਦਾਂ ਪ੍ਰਗਟ ਹੋ ਗਈ ਜਿਵੇਂ ਰਬ ਲੋਏ, ਇਨ੍ਹਾਂ ਲੋਕਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਸੂਰਜ ਪ੍ਰਗਟ ਹੈ। ਤੇ ਫਿਰ ਅਗਲਾ ਗੁਣ ਕੀ ਦੱਸਦੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦਾ, ਇਹ ਸਤਿਗੁਰੂ ਤੁਹਾਡੇ ਦਰਸ਼ਨ ਕਰਨ ਤੋਂ, ਤੁਹਾਡੇ ਬਚਨ ਸੁਣਨ ਤੋਂ, ਤੁਹਾਡੇ ਬਚਨ ਮੰਨਣ ਤੋਂ, ਦਰਸ਼ਨ ਪਰਸੇ, ਤੁਹਾਡੀ ਸੰਗਤ ਕਰਨ ਤੋਂ, ਬਸ ਜਿਹੋ ਜਿਹਾ ਠਾਠ ਤੀਰਥਾਂ ਤੇ ਇਸ਼ਨਾਨ ਕਰ ਲਿਆ, ਜਿਹੋ ਜੇ ਤੁਹਾਡੇ ਦਰਸ਼ਨ ਕਰ ਲਏ, ਅੱਠ ਸੱਠ ਮੱਜਣ ਮੱਜਣ ਤੇ ਇਸ਼ਨਾਨ ਵਿੱਚ ਥੋੜਾ ਜਿਹਾ ਫਰਕ ਹੈ ਭਾਈ। ਸਿਆਣੇ ਬੈਠੇ ਹੋ, ਕੋਈ ਹੋਰ ਵਿਦਵਾਨ ਟੇਪ ਸੁਣਦਾ ਹੁੰਦਾ, ਮੱਜਣ ਕੀ ਹੈ, ਇਸ਼ਨਾਨ ਕੀ ਹੈ, ਇਹ ਦੋ ਗੱਲਾਂ ਇਕੱਠੀਆਂ ਆਈਆਂ ਨੇ, ਤੁਸੀਂ ਬਾਰਾਂ ਮਾਹ ਪੜ੍ਹਿਆ ਕਰੋ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਪਹਿਲਾਂ ਮੱਜਣ ਆਇਆ ਫਿਰ ਇਸ਼ਨਾਨ ਆਇਆ, ਦੋਹਾਂ ਦਾ ਅਰਥ ਹੈ ਨਹਾਉਣਾ, ਮੱਜਣ ਵੀ ਇਸ਼ਨਾਨ ਵੀ, ਪਰ ਨਹਾਉਣੇ ਨਹਾਉਣੇ ਚ ਫਰਕ ਬਹੁਤ ਹੈ। ਮੱਜਣ ਉਹ ਇਸ਼ਨਾਨ ਹੁੰਦਾ ਜਿਹੜਾ ਖੜੇ ਪਾਣੀ ਵਿੱਚ ਟੋਭਾ ਲਾ ਕੇ ਚੁੱਭਾ ਲਾ ਕੇ ਸਿਰ ਤੱਕ ਡੁੱਬ ਕੇ ਕੀਤਾ ਜਾਵੇ, ਉਸ ਇਸ਼ਨਾਨ ਦਾ ਨਾਮ ਮੱਜਣ ਹੈ। ਚੱਕ ਕੇ ਨਾ ਪਾਣੀ ਪਾਇਆ ਜਾਵੇ, ਗਿਰਦੇ ਪਾਣੀ ਹੇਠ ਨਾ ਖੜੇ ਤੂੰ, ਸਰੋਵਰ ਹੈ, ਨਦੀ ਹੈ, ਦਰਿਆ ਜੋ ਵੀ ਹੈ, ਤੂੰ ਸਿਰ ਤੱਕ ਉਹਦੇ ਵਿੱਚ ਡੁੱਬ ਕੇ ਨਾਵੇਂ, ਗੋਤਾ ਲਾ ਕੇ ਨਾਵੇਂ, ਉਸ ਨਹਾਉਣ ਦਾ ਨਾਮ ਮੱਜਣ ਹੈ। ਉਹ ਕੌਣ ਨਹਾਉਂਦਾ ਤੁਹਾਡੇ ਸਾਹਮਣੇ? ਡੱਡੂ। ਫਿਰ ਉਹਨੂੰ ਨਹਾਉਣਾ ਨਹੀਂ ਕਿਹਾ, ਉਹਨੂੰ ਇਸ਼ਨਾਨ ਨਹੀਂ ਕਿਹਾ, ਉਹਦੇ ਨਹਾਉਣ ਨੂੰ ਮਹਾਰਾਜ ਨੇ ਮੱਜਣ ਕਿਹਾ। ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਹੈ ਨਹਾਉਣੇ ਉਹ, ਪਰ ਨਹਾਉਣ ਕਿਵੇਂ ਕਰਦਾ? ਗੋਤਾ ਲਾ ਕੇ ਵਿੱਚ ਪਾਣੀ ਚੱਕ ਕੇ ਆਪਣੇ ਪੰਨੀ ਡੱਡੂ ਕਦੇ ਵੀ ਪਾਉਂਦਾ ਹੁੰਦਾ, ਵਿੱਚ ਗੋਤਾ ਲਾਉਂਦਾ। ਤੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਤੇ ਗੁਰਸਿੱਖ ਪਿਆਰਿਓ ਇਸ਼ਨਾਨ ਹੁੰਦਾ ਚੱਕ ਕੇ ਪਾਣੀ ਉੱਪਰ ਪਾਉਣਾ, ਜਾਂ ਗਿਰਦੇ ਤੁਹਾਡੇ ਲੱਗੇ ਨੀ ਅੰਦਰ ਵਾਸ਼ਰੂਮਾਂ ਦੇ ਵਿੱਚ ਪੌਂਠੇ ਫੁਆਰੇ, ਉਹ ਜਦੋਂ ਉੱਪਰ ਪਾਣੀ ਗਿਰਦਾ ਉਹ ਹੁੰਦਾ ਇਸ਼ਨਾਨ, ਚੁੱਭਾ ਮਾਰ ਕੇ ਨਹਾਉਣਾ ਉਹ ਹੁੰਦਾ ਮੱਜਣ, ਤੇ ਧੂੜੀ ਹੈ ਜਿਹੜੀ ਉਹ ਤਾਂ ਚੱਕ ਕੇ ਹੀ ਮੱਥੇ ਨੂੰ ਲਾਉਣੀ ਹੈ, ਜੇ ਮਿਲਿਆ ਤਾਂ ਮਸਤਕ ਲਾਈਏ, ਉਹ ਤਾਂ ਤੁਹਾਨੂੰ ਲਾਉਣੀ ਪਊ। ਚਰਨਾਂ ਦੇ ਸੰਗਤ ਦੇ ਜੋੜਿਆਂ ਦੀ ਧੂੜੀ ਲੈਣੀ ਹੈ ਤਾਂ ਵੀ ਹੱਥ ਨਾਲ ਸਾਫ਼ ਕਰਨੀ ਪਊ, ਉਹ ਚੱਕਣੀ ਪਊ। ਗੁਰਸਿੱਖ ਪਿਆਰੇ ਉੱਪਰਾ ਸੰਗਤ ਦਾ ਇੱਕ ਸਰੋਵਰ ਹੈ, ਇੱਥੇ ਆ ਕੇ ਬਹਿ ਜਾਓ, ਇੱਥੇ ਪਾਣੀ ਚੱਕ ਕੇ ਨਹੀਂ ਪਾਉਣਾ ਪੈਣਾ, ਇੱਥੇ ਗੋਤਾ ਹੀ ਲੱਗ ਜਾਣਾ। ਅੱਜ ਕੇ ਆਖੋ ਸਤਨਾਮ, ਇਹ ਸਰੋਵਰ ਵੀ ਡੁੱਬੇ ਜਾਣਾ ਤੂੰ, ਬਸ ਸਭ ਕੁਝ ਭੇਜਣ। ਇੱਥੇ ਹੁਣ ਬਾਣੀ ਵਿੱਚ ਬਚਨ ਆਇਆ, ਗੁਰੂ ਅੰਗਦ ਦੇਵ ਮਹਾਰਾਜ ਜੀ ਪੜਿਓ,
6: ਦਰਸ਼ਨ ਗੁਰੂ ਕਾ
5: ਮੱਜਣ। ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਐਸੇ ਨੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ, ਉਹਨਾਂ ਦਰਸ਼ਨਾਂ ਕਰਨ ਤੋਂ ਐਸਾ ਇਸ਼ਨਾਨ ਹੁੰਦਾ ਕਿ ਸਾਰੇ ਪਾਪਾਂ ਦੀ ਮੈਲ, ਇਸ਼ਨਾਨ ਕਰਕੇ ਮੈਲ ਤਾਰਦੇ ਨੇ, ਪਰ ਪਿੰਡੇ ਦੀ ਉਹ ਉਤਰਦੀ ਹੈ, ਸਰੀਰ ਦੀ ਉਤਰਦੀ, ਉਹ ਵੀ ਦੋ ਚਾਰ ਘੰਟੇ ਖਾਤਰ, ਫਿਰ ਉਹ ਜਿਹਾ ਹੋ ਜਾਂਦਾ। ਪਰ ਗੁਰੂ ਅੰਗਦ ਦੇਵ ਪਾਤਸ਼ਾਹ ਤੁਹਾਡੇ ਦਰਸ਼ਨ ਐਸਾ ਮੱਜਣ ਹੈ, ਐਸੇ ਸਰੋਵਰ ਵਿੱਚ ਗੋਤੇ ਲੱਗਦੇ ਨੇ, ਜਨਮਾਂ ਜਨਮਾਂ ਦੀ ਮੈਲ ਨਾਸ ਹੋ ਜਾਂਦੀ ਹੈ। ਹੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤੁਹਾਡੀ ਅਵਸਥਾ ਇਹ ਕਿਉਂ ਹੋਈ ਇਤਨੀ ਉੱਚੀ? ਕਿਉਂਕਿ ਤੁਸੀਂ ਸੱਚ ਨੂੰ ਇਹ ਤੀਰਥ ਬਣਾਇਆ, ਸੱਚ ਹੈ ਵਾਹਿਗੁਰੂ ਦਾ ਨਾਮ, ਨਾਮ ਤੀਰਥ। ਸਾਨੂੰ ਵੀ ਕਿਹਾ ਕਿਉਂ ਘੁੰਮਦੇ ਫਿਰਦੇ ਹੋ ਆਲੇ ਦੁਆਲੇ, ਤੀਰਥਾਂ ਤੇ ਕਾਹਤੋਂ ਜਾਣਾ ਆਪਾਂ ਨੇ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਸਤਿਗੁਰ ਕਹਿੰਦੇ ਜਾਣ ਤੋਂ ਨੀ ਹਟਾਇਆ, ਕਹਿੰਦੇ ਜਾਓ ਬਈ, ਬੜਾ ਜੋਗ੍ਰਾਫੀ ਕਰੀ ਸਾਨੂੰ ਸਾਧ ਸੰਗਤ ਪਤਾ ਲੱਗਦਾ, ਭੂਗੋਲਿਕ ਗਿਆਨ ਹੁੰਦਾ, ਆਪਣੇ ਇਤਿਹਾਸ ਦਾ ਗਿਆਨ ਹੁੰਦਾ, ਤੇ ਯਾਤਰਾ ਕਰਨ ਨਾਲ ਥੋੜੀ ਜਿਹੀ ਤਬਦੀਲੀ ਆਉਂਦੀ ਹੈ ਸਾਡੇ ਨਿੱਤ ਦੇ ਜੀਵਨ ਵਿੱਚ, ਤਬਦੀਲੀ ਬਹੁਤ ਡਿਵੈਲਪ ਕਰਦੀ ਹੈ ਮਨੁੱਖ ਨੂੰ, ਤਬਦੀਲੀ ਆਵੇ ਨਹੀਂ ਤਾਂ ਉੱਥੇ ਖੜੇ। ਤਾਂ ਗੁਰਸਿੱਖ ਪਿਆਰਿਓ ਪਰ ਜਾਣਾ ਹੈ, ਸਤਿਗੁਰ ਕਹਿੰਦੇ ਜਾਓ, ਪਰ ਤੀਰਥ ਕੀ ਹੈ? ਵਾਹਿਗੁਰੂ ਦਾ ਨਾਮ, ਤੀਰਥ ਨਾਮ ਹੈ, ਨਾਮ ਤੋਂ ਬਿਨਾਂ ਤੀਰਥ ਨਹੀਂ, ਜਿੱਥੇ ਨਾਮ ਹੈ ਉਹ ਤੀਰਥ ਹੈ। ਇਹੀ ਤਾਂ ਫਰਕ ਹੈ ਗੁਰਮਤ ਤੇ ਪੁਰਾਣੇ ਤੀਰਥਾਂ ਵਿੱਚ, ਭਰਿਆ ਪਿਆ ਸਾਡਾ ਤਾਂ ਦੇਸ਼ ਤੀਰਥਾਂ ਦੇ ਨਾਲ, ਹਿੰਦੁਸਤਾਨ ਤੇ ਤਾਂ ਇੰਨੀ ਭਗਵਾਨ ਨੇ ਕਿਰਪਾ ਕਰਤੀ ਨਾ, 33 ਕਰੋੜ ਤਾਂ ਉੱਥੇ ਦੇਵਤਾ ਹੀ ਭੇਜਤਾ, ਸਤਨਾਮ 33 ਕਰੋੜ। ਨਾਲੇ ਹੁਣ ਤਾਂ ਚਲੋ ਆਪਣੀ ਸੰਖਿਆ ਵੱਧ ਗਈ, ਕਰਬ ਹੋ ਗਈ, ਜੇ 99 ਕਰੋੜ ਵੀ ਇੰਡੀਆ ਚ ਲੋਕ ਵੱਸਦੇ ਹੋਣ ਤਾਂ ਹਰ ਤੀਜੇ ਬੰਦੇ ਨੂੰ ਇੱਕ ਦੇਵਤਾ ਲੱਭਣਾ ਚਾਹੀਦਾ, ਕਿਉਂਕਿ 33 ਕਰੋੜ ਉੱਥੇ ਦੇਵਤੇ, 33 99। ਪਰ ਜਿਹੜੇ ਦੇਵਤੇ ਹਿੰਦੁਸਤਾਨ ਚ ਵੱਸਦੇ ਆ, ਤੁਸੀਂ ਵੀ ਉੱਥੋਂ ਹੀ ਆਏ ਹੋ, ਜਾ ਕੇ ਦੇਖਦੇ ਵੀ ਹੋ, ਇੰਨੀ ਗਿਣਤੀ ਲਿਖੀ ਹੋਈ ਹੈ ਬਸ ਟਰੱਕਾਂ ਦੇ ਪਿੱਛੇ, ਪੜਿਆ ਕਰੋ ਕੀ ਲਿਖਿਆ ਬੱਸਾਂ ਦੇ ਪਿੱਛੇ ਉੱਥੇ ਜਦੋਂ ਤੁਸੀਂ ਜਾਂਦੇ ਇੰਡੀਆ, ਲਿਖਿਆ ਹੁੰਦਾ ਨਾ 100 ਵਿੱਚੋਂ 99 ਬੇਈਮਾਨ फिर भी मेरा भारत महान सतनम ए देवते वसते ने कहने 33 करोड़ इतने देवता वसद 100 चो 99 बेईमान फिर भी मेरा भारत महान क्योंकि एक बचिया होया जे 1% जे है जे उठे 33 करोड़ देवता थां पर था उसे तीर्थ इना वर्ग लाया लोगों नू इन्हे पखंड विच पाया घर बार छड़ा दते टोले बन बन के साधा संतां दे ऋषियां दे घर बार छड़ के दुनिया ते बोझ बन गए। टेक्निकल गल है सियाणे बैठे हो बाबे नानक ने सब तो पहला नारा लाया घर नहीं छड़ना सिखा घर रह के किरत करनी। ये क्यों लाया सी छड़ा दिता सी साधा ने घर योगियां ने ऋषियां ने इत्याग त्यागो संसार नू तां रब मिलूगा टोलियां दे टोले दुख ना कोई मेरे बचन तो मिलायो उठी संत फेर आ गए साडे वर्गे अज एक संत ते 82 नू नाल लई फिरदा अज के आखो सतनाम ना कोई उहनां नू विद्या दित्ती ना कोई संत्या दित्ती विद्या दा तां दवे जे अपने कोल होवे उहनू तां आप जप जी नहीं पढ़नी आउंदी झंझरां खड़काइयां चिमके ढोलकियां बजाइयां बस दो इधर दियां इधर दियां ज्यों बस मगर ला ला के टोलियां दे टोले उस ना घर दे रहे मुंडे हो ना घर दे रहे क्योंकि संत बननी होना ते मुड़ के घर का कम होना नहीं अको सतनाम धोबी का कुत्ता घर का ना काटदा संत बनना कदे सिखाला पर जिन्हें 4 साल संत दे नाल खीरा ते खारे पकौड़े तीनों पाल दे लियो जाके गुरपा चकन जोगा नहीं रहता मुड़के दो गल्लां तो गए बाबे नानक ने बचाया सी इस कम तो हुण भी बचो। बाबा नानक तो बड़ा तां कोई संत नहीं आया उन्हें चौथा बंदा नहीं नाल रखे दोए रखे ए तो वड्डी मिसाल थानू की मिलूगी दो बंदे नाल रखे ना तिया नहीं नाल लिया तीए आप सी वो तो 1000 का टोला बना सकता सी चेलिया का पर उन्हें सिख्या देनी सी घर बार छड़ के ना ऋषिया मुनिया साधा नाल ना फिरो ते किरत करो नाम जपो ते वंड के घर विच रह के किरत करो दसनम दी किरत सब तो वड्डा वर्क इज वर्शिप ये तो हुण कहण लगे ना तुहाडे ये जम्मे भी नहीं सी जदों गीता ने आखिया कर्म ज्ञान उपासना कर्म उपासना ते ज्ञान सब तो पहला कर्म सब तो पहला किरत करो कर्म उपासना ते ज्ञान इन्हां तिन्हां चीजां दा सार है गीता। गीता ने भी सब तो पहला कहा कर्म कर किरत कर ते बाबे नानक ने तो फैसला ही कर दिता कि नाम जपण तो पहला नाम फेर जपी पहला अपनी दसा नवा दी किरत करी किसे ते बोझ ना बनी किरत करन वाला किसे दा बोझ चखेगा किसे दा दुख वंडावेगा ते कला नाम जपण वाला था मेरे वर्गा बस कदे दुध किसे दे खीर खाया किसे दे परौंठे असी किसे दा बोझ की चुकावांगे नाम उन्ना जप नहीं होना सातो जिन्ना असी किसे नू तार सकीए। बाबे नानक ने कह दिता किरत करो सब तो पहला दसा नवा दी किरत करनी सिख नू फेर आके भाई किरत करदा याद वाहिगुरु नू रखी किरत विच फस के करते नू ना भुली किरत करदे ने करते नू याद रखने श्री गुरु नानक देव सारी जिंदगी जंगला उजाड़ा विच और उदो ता लोड़ सी बंदे नाल रखण दी कोई रास्ता नहीं सी कोई कन्वेंस नहीं सी किते खान पीन दा रस्ते विच साधन नहीं सी जंगला उजाड़ा विच खूं खार जानवर मिलदे सी उदों भी नहीं उन्हां ने बंदूक रखी लाठी भी नहीं रखी कोई पिस्तौल नहीं पाके बाबा नानक कृपान नहीं पाके तुरिया कुंडा भी नहीं चकया कोल गुरसिख प्यारे ते हुण पंजाब चूई भले चंगे संत इक बंदूखा इकी अको सतनाम संत इक बंदूखा 52 चक्की फिरदे केड़ी चीन की जंग लगी है इत्थे ए वगाड़ना समाज नू गुरसिख प्यारे घर विच रहना गुरमुख माया विच उदासी ओ हुक्म सानू कीता सी फिर पड़े ओही तो
6: सच तीर्थ सच इशनान
5: सच नालों वड्डा कोई तीर्थ नहीं सच है वाहिगुरु दा नाम सत्य कह लो वाहिगुरु दा नाम वाहिगुरु कह लो ओ है तीर्थ बड़े तीर्थ साडे देश विच बड़े देवी देवते गुरसिख प्यारे हो पर साडे भी तीर्थ बनाए देखो किडे किडे तरन तारण अमृतसर साहब मुक्तसर साहब हजूर साहब पौटा साहब किन्ने तीर्थ बनाए श्री आनंदपुर साहब ते सानू हुक्म है दर्शन करने पर फर्क की है सिखो तुहाडे तीर्थां ते पुराने तीर्थां दा ਫਰਕ ਹੈ। ਇੱਕ ਬਹੁਤ ਵੱਡਾ ਬਾਣੀ ਨੇ ਲਿਖ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਕਬੀਰ ਸਾਹਿਬ ਨੂੰ ਬਨਾਰਸ ਦੇ ਪੰਡੇ ਕਹਿੰਦੇ ਤੀਰਥਾਂ ਤੇ ਨਹੀਂ ਜਾਂਦਾ ਤੂੰ, ਤੇਰੇ ਕੋਲ ਗੰਗਾ ਵਹਿੰਦੀ ਹੈ ਤੂੰ ਉੱਥੇ ਨਹੀਂ ਨਹਾਉਂਦਾ ਜਾ ਕੇ, ਘਰੇ ਨਹਾਈ ਜਾਂਦੇ। ਕਬੀਰ ਸਾਹਿਬ ਕਹਿੰਦੇ ਭਾਈ ਮੈਂ ਤੁਹਾਡੇ ਤੀਰਥਾਂ ਤੇ ਕਿਉਂ ਜਾਵਾਂ, ਲੱਭਦਾ ਕੁਝ ਨਹੀਂ। ਉਹ ਲੋਕ ਕਹਿੰਦੇ ਲੱਖਾਂ ਕਰੋੜਾਂ ਲੋਕ ਫਿਰਦੇ ਨੇ, ਐਵੇਂ ਫਿਰਦੇ ਨੇ,

0: ਸੱਚ ਹੈ ਅਲਖੇ ਅਖੋਸ, ਬਸ ਇਹੀ ਤੀਰਥ ਸੱਚ ਤੀਰਥ ਸੱਚ ਇਸ਼ਨਾਨ, ਜਿਹਦੇ ਕੋਲ ਸੱਚ ਹੈ ਸਾਰੇ ਤੀਰਥ ਵਿੱਚ ਆ ਗਏ, ਸਾਰੇ ਇਸ਼ਨਾਨ ਵਿੱਚ ਆ ਗਏ ਗੁਰਸਿੱਖ ਪਿਆਰਿਓ, ਜਿਹਦੇ ਕੋਲ ਸੱਚ ਹੈ ਸਾਰਾ ਭੋਜਨ ਵਿੱਚ ਆ ਗਿਆ, ਸਾਰਾ ਪ੍ਰੇਮ ਭਾਉ ਵਿੱਚ ਆ ਗਿਆ। ਜੇ ਸੱਚ ਨਹੀਂ ਹੈ ਘੁੰਮੀ ਜਾ ਤੀਰਥਾਂ ਤੇ, ਫਿਰ ਕੀ ਉਹ ਮਿਲੂਗਾ ਸਾਨੂੰ? ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋ ਭਾ ਚੜੀਏ ਸਹੋਰ। ਅੱਗੇ ਹੀ ਕੌੜੀ ਤੀ ਤੂੰ ਵੀ ਤੇਰੀ ਹਿਰਦਾ ਰੂਪੀ, ਉਹ ਅੱਗੇ ਤਾਂ ਇੱਕੋ ਭਾਰ ਸੀ, ਇੱਕ ਹੋਰ ਚੱਕ ਲਿਆ ਉਤੋਂ, ਕਹਿੰਦਾ ਮੈਂ ਗੰਗਾ ਜਾ ਕੇ ਆਇਆ ਅਜਖੇ ਅਖੋ ਸਤਨਾਮ, ਇੱਕ ਹੋਰ ਪੰਡ ਚੱਕ ਲਿਆ ਕਹਿੰਦਾ ਅੰਮ੍ਰਿਤਸਰ ਨਹਾ ਕੇ ਆਇਆ ਮੈਂ, ਮੈਂ ਹਜੂਰ ਸਾਹਿਬ ਜਾ ਕੇ, ਪਹਿਲਾਂ ਤਾਂ ਕੱਲੀ ਉਹ ਪੰਡ ਸੀ, ਦੋ ਵਿਕਾਰਾਂ ਦੀ ਇੱਕ ਭਾਉ ਲੱਥੀ ਨਹਾਤੇ, ਨਹਾਉਣ ਤੋਂ ਇੱਕ ਭਾਉ ਤਾਂ ਕੀ ਲੈਣਾ ਸੀ, ਇੱਕ ਹੋਰ ਚੜ ਗਿਆ ਕਿ ਮੈਂ ਆ ਗਈ ਵਿੱਚ, ਮੈਂ ਤੀਰਥ ਤੇ ਗਿਆ, ਮੈਂ ਉੱਥੇ ਦਾਨ ਕੀਤਾ, ਮੈਂ ਉੱਥੇ ਖੰਡ ਪਾਠ ਕਰਾਇਆ, ਮੈਂ ਉੱਥੇ ਲੰਗਰ ਲਾਇਆ, ਮੈਂ ਉੱਥੇ ਗਾਇਤਰੀ ਦਾ ਪਾਠ ਕਰਾਇਆ, ਮੈਂ ਹਨੂੰਮਾਨ ਚਾਲੀਸੇ ਪੜ੍ਹਾਏ, ਮੈਂ ਉੱਥੇ ਗਣੇਸ਼ ਜੀ ਦੀ ਆਰਤੀ ਕੀਤੀ, ਹੋਰ ਉੱਥੋਂ ਪੰਡ ਚੱਕ ਲਿਆ। ਇੱਕ ਸਾਧ ਭਲੇ ਅਣ ਨਾਤੇ ਆ, ਜਿਨ੍ਹਾਂ ਨੇ ਸਾਧ ਲਿਆ ਜੀਵਨ ਨੂੰ, ਜੀਵਨ ਨੂੰ ਸਵਾਰ ਲਿਆ, ਉਹ ਨਾਤੇ ਤੋਂ ਬਿਨਾਂ ਹੀ ਭਲੇ ਨੇ ਸਤਿਗੁਰ ਪਾਤਸ਼ਾਹ। ਉਹਨਾਂ ਨੂੰ ਕੋਈ ਤੀਰਥਾਂ ਤੇ ਜਾਣ ਨੂੰ ਕੁਛ ਸੱਚ ਹੈ, ਬਸ ਸੱਚੋ ਹੋ ਰਹੇ ਸਭ ਕੁਝ, ਸੱਚ ਤੀਰਥ ਸੱਚ ਇਸ਼ਨਾਨ। ਬੜਾ ਬੁਰਾ ਮੰਨਦੇ ਨੇ ਇਹ ਝੂਠ ਨੂੰ। ਅਮਰੀਕਾ ਵਿੱਚ ਇੱਕ ਫੈਸਲਾ ਹੋਇਆ, ਮੈਨੂੰ ਉੱਥੇ ਗੁਰਮੁਖਾਂ ਨੇ ਦੱਸਿਆ ਕਿ 10 ਸਾਲ ਕੇ ਚੱਲੀ ਗਿਆ, ਕੋਈ ਫੈਸਲਾ ਨਾ ਹੋਵੇ, ਪਰ ਇੱਕ ਸਿੱਖ ਨੇ ਐਵੀਡੈਂਸ ਕਰਤਾ, ਇੱਕ ਸਿੱਖ ਨੇ ਗਵਾਹੀ ਦੇ ਦਿੱਤੀ ਜਾ ਕੇ, ਤੇ ਜੱਜ ਨੇ ਉਦੋਂ ਹੀ ਫੈਸਲਾ ਦੇ ਦਿੱਤਾ। ਉਹਦੇ ਵਕੀਲ ਕਹਿੰਦੇ ਇਹ ਗਲਤ ਫੈਸਲਾ ਦਿੱਤਾ, ਕਿਉਂ? ਗਵਾਹ ਤੋਂ ਬਾਅਦ ਜ਼ਿਰਾ ਹੋਣੀ ਚਾਹੀਦੀ ਹੈ, ਬਹਿਸ ਹੋਣੀ ਚਾਹੀਦੀ ਹੈ, ਸਾਰਿਆਂ ਦਾ ਇਹੀ ਕਾਨੂੰਨ ਹੈ, ਪਹਿਲਾਂ ਗਵਾਹੀਆਂ ਹੋਣਗੀਆਂ ਫਿਰ ਗਵਾਹੀ ਤੇ ਬਹਿਸ ਹੋਵੇਗੀ ਨਾ। ਇਹ ਜੱਜ ਨੇ ਬਹਿਸ ਨਹੀਂ ਕਰਾਈ, ਉਹ ਜੱਜ ਕਹਿੰਦਾ ਗਲਤ ਨਾ ਕਹੋ, ਬਹਿਸ ਦੀ ਲੋੜ ਨਹੀਂ ਰਹੀ, ਸਿੱਖ ਕਦੇ ਝੂਠ ਨਹੀਂ ਬੋਲਦਾ। ਅਲਖੇ ਆਖੋ ਇੱਥੇ ਸੀ ਤੁਹਾਡੀ ਬੁਨਿਆਦ ਸੱਚ ਦੇ, ਸੱਚ ਦੇ ਹੀ ਕਿਲ੍ਹਾ ਪਿੱਛੇ ਤੁਸੀਂ ਅਰਥ ਸੁਣਿਆ, ਸੱਚ ਕੋਟ ਸਤਾਣੀ ਨੀਵਦ, ਇਹ ਤਾਂ ਸੱਚ ਦਾ ਕਿਲ੍ਹਾ ਕਿਹਦਾ ਕੀਤਾ ਸੀ? ਭਗਤੀ ਤੇ ਸ਼ਰਧਾ ਦੀ ਨੀਂਹ ਰੱਖੀ ਸੀ ਇਹਦੇ ਵਿੱਚ, ਸੱਚ ਕੋਟ ਸਤਾਣੀ ਨੀਵਦ, ਤੁਸੀਂ ਪਰਸੋਂ ਚੌਥੇ ਹੀ ਸੁਣਿਆ, ਤੇ ਹੁਣ ਕਿੱਥੇ ਸੱਚ? ਇੰਨਾ ਭਰੋਸਾ, ਸੱਚ ਨਾਲੋਂ ਵੱਡਾ ਤੀਰਥ ਨਹੀਂ ਕੋਈ, ਸੱਚ ਨਾਲੋਂ ਵੱਡਾ ਕੋਈ ਇਸ਼ਨਾਨ ਨਹੀਂ, ਸੱਚ ਨਾਲੋਂ ਵੱਡਾ ਕੋਈ ਗਿਆਨ ਧਿਆਨ ਨਹੀਂ ਹੈ। ਜੇ ਸੱਚੇ ਨਹੀਂ ਤੇਰੇ ਕੋਲ ਕਥਾ ਕੀਰਤਨ ਕੀ ਕਰੂ, ਤੇਰੇ ਦਾਨ ਪੁੰਨ ਕੀ ਕਰਨਗੇ? ਕੱਖ ਵੀ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਤੇ ਸੱਚ ਦਾ ਹੀ ਤੀਰਥ ਬਣਾ ਲਿਆ, ਤੂੰ ਸੱਚ ਦੇ ਤੀਰਥ ਵਿੱਚ ਹੀ ਇਸ਼ਨਾਨ ਕਰਦਾ ਹੈ। ਵੇਖੋ ਕਿੱਡੀ ਉੱਚੀ ਵਸਤ, ਤੇਰਾ ਭੋਜਨ ਵੀ ਸੱਚ, ਸੱਚ ਬਹੁਤ ਵੱਡੀ ਡੂੰਘੀ ਤੇ ਭਾਰੀ ਖੁਰਾਕ ਹੈ। ਭਾਰੀ ਖੁਰਾਕ ਥੋੜੀ ਓ ਸਾਰ ਦਿੰਦੀ ਹੁੰਦੀ, ਬਹੁਤੀ ਹਲਕੀ ਖੁਰਾਕ ਬਹੁਤੀ ਖਾਣੀ ਪੈਂਦੀ ਹੈ। ਤੇ ਗੁਰਸਿੱਖ ਪਿਆਰਿਓ, ਤੁਸੀਂ ਆਪਣਾ ਭੋਜਨ ਆਹਾਰ ਸਵਾਸ ਸਵਾਸ ਵਾਹਿਗੁਰੂ ਦਾ ਨਾਮ, ਤੇ ਤੁਹਾਡਾ ਭਾਉ ਪ੍ਰੇਮ ਉਹ ਵੀ ਸੱਚ ਨਾ, ਤੁਹਾਡਾ ਭੋਜਨ ਵੀ ਸੱਚ, ਤੁਹਾਡਾ ਪ੍ਰੇਮ ਵੀ ਸੱਚ,
1: ਸਦਾ ਸੱਚ ਪਾਖੰਡ ਸੋ ਹੈ।
0: ਅਗਲੀ ਗੱਲ ਆ ਗਈ, ਪਾਖੰਡ ਬੋਲਣਾ ਸੋ ਹੈ, ਤੇ ਤੁਸੀਂ ਦੁਨੀਆਂ ਵਿੱਚ ਸੁਭਾਏਮਾਨ ਕਿਉਂ, ਤੁਹਾਡੀ ਸ਼ੋਭਾ ਕਿਉਂ ਹੈ? ਤੁਹਾਡੀ ਬਾਣੀ ਵਿੱਚ ਵੀ ਸੱਚ ਹੈ ਪਾਖੰਡ, ਤੁਸੀਂ ਜਦੋਂ ਬੋਲਦੇ ਹੋ ਉਹ ਵੀ ਸੱਚ ਹੀ ਬੋਲਣਾ, ਜਿਸ ਕਰਕੇ ਸ੍ਰਿਸ਼ਟੀ ਵੀ ਤੁਹਾਡੀ ਸੋ ਹੈ, ਸੋਭ ਹੋ ਰਹੀ ਹੈ, ਵਡਿਆਈ ਹੋ ਰਹੀ ਹੈ।
1: ਸੱਚ ਪਾਇਓ ਗੁਰ ਸ਼ਬਦ,
0: ਤੁਸੀਂ ਇਹ ਸੱਚ ਪਾਇਆ ਕਿੱਥੇ? ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਦੁਆਰਾ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਬਾਣੀ ਦਾ ਉਪਦੇਸ਼ ਦਿੱਤਾ, ਸੱਚ ਪਾਇਓ ਗੁਰ ਸ਼ਬਦ, ਗੁਰ ਕਹੀਏ ਗੁਰੂ ਨਾਨਕ, ਉਹਨਾਂ ਦੀ ਬਾਣੀ ਸ਼ਬਦ ਬਚਨਾਂ ਦੁਆਰਾ ਉਹਨਾਂ ਨੇ ਤੁਹਾਨੂੰ ਇਹ ਸੱਚ ਦੀ ਪ੍ਰਾਪਤੀ ਕਰਾ ਦਿੱਤੀ।
1: ਸੱਚ ਨਾਮ ਭਗਤੀ ਬੋ ਹੈ, ਸੱਚ ਨਾਮ ਸੰਗਤੀ ਬੋ ਹੈ,
0: ਸੱਚ ਨਾਮ ਸੰਗਤੀ ਬੋ ਹੈ, ਉਹ ਜਿਹੜਾ ਸੱਚ ਤੁਹਾਡੇ ਕੋਲ ਹੈ ਉਸੇ ਸੱਚ ਨਾਲ ਤੁਸੀਂ ਆਪਣੀ ਸੰਗਤ ਨੂੰ ਬੋਹੇ ਪਾਠ ਚੌਥੀ ਵਾਰ ਆਇਆ ਫੇਰ ਸੁਗੰਧਿਤ ਕਰਨਾ, ਰੋਸ਼ਨ ਕਰਨਾ, ਖੁਸ਼ੀ ਖੇੜੇ ਵਿੱਚ ਲਾਉਣਾ, ਬੋਹੇ ਆਗਾਜ ਸੁਗੰਧਿਤ ਕਰ ਰਹੇ ਹੋ ਤੁਸੀਂ ਉਸ ਸੱਚ ਨਾਲ ਹੀ ਸਾਰੀਆਂ ਸੰਗਤਾਂ ਨੂੰ ਸੁਗੰਧਿਤ ਕਰ ਰਹੇ ਹੋ। ਉਹਦੀ ਸੁਗੰਧੀ ਤੁਸੀਂ ਸਾਰੀਆਂ ਸੰਗਤਾਂ ਵਿੱਚ ਵੰਡ ਕੇ ਸੰਗਤਾਂ ਨੂੰ ਪ੍ਰਸੰਨ ਕਰ ਰਹੇ
1: ਹੋ।
0: ਤੁਹਾਡਾ ਸੰਜਮ, ਸੰਜਮ ਜਿੱਥੇ ਪਾਠ ਆਵੇ ਭਾਈ, ਇਹ ਦੋ ਅੱਖਰਾਂ ਦਾ ਜੋੜ ਹੈ, ਸਾਮ ਦਾਮ। ਸਾਮ ਦਾਮ ਉਹਨੂੰ ਬਾਣੀ ਵਿੱਚ ਸੰਜਮ ਲਿਖਿਆ। ਬੁੱਧ ਧਰਮ ਵਿੱਚ ਸਾਮ ਦਾਮ ਹੈ, ਬਾਣੀ ਵਿੱਚ ਸੰਜਮ ਹੈ। ਸਮਦਮ ਦਾ ਅਰਥ ਹੁੰਦਾ ਦਸੇ ਇੰਦਰੀਆਂ ਨੂੰ ਕਾਬੂ ਕਰ ਲੈਣਾ, ਉਹਨੂੰ ਕਹਿੰਦੇ ਸੰਜਮ। ਤੇ ਤੁਸੀਂ ਆਮ ਵੀ ਪੰਜਾਬੀ ਚ ਵਰਤੇ ਹੋ, ਇਹ ਤਾਂ ਬੜਾ ਸੰਜਮੀ ਹੈ ਬਈ, ਇਹ ਸੰਜਮ ਨਾਲ ਖਾਂਦਾ, ਸੰਜਮ ਨਾਲ ਬੋਲਦਾ। ਵੇਖਿਓ ਨਾ ਸੰਜਮ ਸ਼ਬਦ, ਜਿਨ੍ਹਾਂ ਨੇ ਦਸਾਂ ਇੰਦਰੀਆਂ ਨੂੰ ਆਪਣੇ ਕੰਟਰੋਲ ਕਰ ਲਿਆ, ਸੱਚ ਸੰਜਮ। ਤੁਸੀਂ ਸੱਚ ਦੇ ਨਾਲ ਹੀ ਇੰਦਰੀਆਂ ਦੇ ਵਿਕਾਰਾਂ ਨੂੰ, ਮਨ ਦੇ ਵਿਕਾਰਾਂ ਨੂੰ ਦਹਿਨ ਕੀਤਾ ਹੋਇਆ। ਸੱਚ ਸੰਜਮ, ਸੱਚ ਹੀ ਤੁਹਾਡਾ ਸੰਜਮ ਹੈ। ਬਾਕੀ ਧਰਮਾਂ ਵਿੱਚ ਬਹੁਤ ਤਰ੍ਹਾਂ ਦੇ ਸੰਜਮ ਨੇ, ਉਹਨਾਂ ਦੀ ਆਲੋਚਨਾ ਨੀ ਆਪਾਂ ਨੇ ਕਰਨੀ। ਸੱਚ ਸੰਜਮ,
1: ਸੱਚ ਸੰਜਮ ਵਰਤ
0: ਸੱਚ, ਵਰਤ ਸੱਚ। ਕਿੰਨੇ ਵਰਤ ਰੱਖਦੇ ਆ ਲੋਕ ਭਾਈ, ਸਿੱਖਾਂ ਵਿੱਚ ਵੀ ਕਈ ਰੱਖਦੇ ਨੇ ਵਰਤ, ਵਰਤ ਰੱਖਿਆ ਕਰੋ, ਹਟਣਾ ਨੀ, ਪਰ ਵਰਤ ਨੂੰ ਅੰਧ ਵਿਸ਼ਵਾਸੀ ਕਰਕੇ ਨੀ ਰੱਖਣਾ, ਤੇ ਵਰਤ ਨੂੰ ਧਰਮ ਨਾਲ ਨੀ ਕਦੇ ਵੀ ਜੋੜਨਾ, ਪਾਪਾਂ ਪੁੰਨਾਂ ਨਾਲ ਨੀ ਜੋੜਨਾ। ਵਰਤ ਸੈਂਟੀਫਿਕ ਚੀਜ਼ ਹੈ, ਫਿਜ਼ੀਕਲੀ ਚੀਜ਼ ਹੈ ਜਿਹੜੀ ਸਾਨੂੰ ਦਿੱਤੀ ਹੈ। ਵਰਤ 15ਵੇਂ ਦਿਨ ਮਹੀਨੇ ਬਾਅਦ ਇੱਕ ਦਿਨ ਭੁੱਖੇ ਰਹੋ ਜ਼ਰੂਰ, ਬਿਲਕੁਲ ਕੁਝ ਨਾ ਖਾਓ, ਉਹਦਾ ਧਰਮ ਕਰਮ ਨਾਲ ਕੋਈ ਨਹੀਂ। ਪੂਰਨਮਾਸ਼ੀ ਦਾ ਵਰਤ ਕਿਉਂ ਰੱਖਿਆ ਜਾਂਦਾ? ਪੂਰਨਮਾਸ਼ੀ ਨੂੰ ਚੰਦਰਮਾ ਦੀ ਖਿੱਚ ਸਾਡੇ ਸਰੀਰ ਵਿੱਚ ਸਭ ਤੋਂ ਵੱਧ ਹੁੰਦੀ ਹੈ। ਸਮੁੰਦਰ ਵਿੱਚ ਜਵਾਰ ਭਾਟਾ ਨਹੀਂ ਆਉਂਦਾ ਪੂਰਨਮਾਸ਼ੀ, ਜਦ ਪੁੰਨਿਆਂ ਦੀ ਰਾਤ ਹੁੰਦੀ ਹੈ ਕਈ ਕਈ ਮੀਲ ਸਮੁੰਦਰ ਦਾ ਪਾਣੀ ਬਾਹਰ ਚਲੇ ਜਾਂਦਾ। ਜਿਹਨੂੰ ਜਵਾਰ ਭਾਟਾ ਉਹਦੀ ਖਿੱਚ ਹੈ, ਸਾਡੇ ਸਰੀਰ ਵਿੱਚ ਵੀ ਸਭ ਤੋਂ ਵੱਧ ਪਾਣੀ, ਇਹਦੇ ਨਾਲ ਵੀ ਚੰਦਰਮਾ ਦਾ ਸੰਬੰਧ ਹੈ, ਇਹਦੇ ਵਿੱਚ ਵੀ ਕਸ਼ਿਸ਼ ਵਧਣੀ ਹੈ। ਤਾਂ ਗੁਰਸਿੱਖ ਪਿਆਰਿਓ, ਵਰਤ ਰੱਖਣ ਦਾ ਭਾਵ ਕੀ ਹੈ? ਹਰ ਮਸ਼ੀਨਰੀ ਰੈਸਟ ਚਾਹੁੰਦੀ ਹੈ, ਤੁਹਾਡੀਆਂ ਕਾਰਾਂ ਨੇ ਚੱਕੀਆਂ, ਜੋ ਵੀ ਮਸ਼ੀਨਰੀ ਹੈ ਉਹਨੂੰ ਰੈਸਟ ਜ਼ਰੂਰ ਚਾਹੀਦੀ। ਸਾਡਾ ਸਰੀਰ ਵੀ ਮਸ਼ੀਨਰੀ ਹੈ, ਇਹਦੇ ਵਿੱਚ ਸਭ ਤੋਂ ਰੈਗੂਲਰ ਚੱਲਣ ਵਾਲੀ ਮਸ਼ੀਨਰੀ ਇੱਕ ਹੈ, ਜਿਹੜੀ ਇੱਕ ਮਿੰਟ ਵੀ ਨਹੀਂ ਖੜਦੀ, ਉਹ ਤੁਹਾਡਾ ਮਾਦਾ ਹੈ, ਜਿਹਨੂੰ ਡਾਈਜੈਸਟਿੰਗ ਪਾਵਰ ਕਹਿੰਦੇ ਆਪਾਂ, ਪਾਚਨ ਸ਼ਕਤੀ, ਜਿੱਥੇ ਸਾਡੇ ਭੋਜਨ ਨੂੰ ਪਚਾਇਆ ਜਾਂਦਾ, ਜੂਸ ਬਣਾਇਆ ਜਾਂਦਾ ਉਹਦਾ। ਉਹ ਜਿਹੜੀ ਚੱਕੀ ਹੈ ਨਾ, ਜੇ ਤੂੰ 100 ਵੀ ਜਾਣਾ ਵਿਚਾਰੀ ਤਾਂ ਵੀ ਚੱਲਦੀ ਹੋ ਰਹਿੰਦੀ ਹੈ, ਫੇਰ ਸਤਨਾਮ। ਤੂੰ ਗੱਡੀ ਚਲਾਓਗੇ ਤਾਂ ਵੀ ਚੱਲਣਾ, ਤੂੰ ਜੋਬ ਤੇ ਕੰਮ ਕਰ ਬਹਿ ਜਾ, ਹੁਣ ਵੀ ਚੱਲ ਰਹੀ ਹੈ। ਹੁਣ ਇੱਥੇ ਸੰਗਤ ਵਿੱਚ ਤੁਸੀਂ ਕੀਰਤਨ ਕਦਾ ਸੁਣਦੇ ਹੋ, ਉਹ ਮਾਧਾ ਹੁਣ ਵੀ ਆਪਣਾ ਕੰਮ ਕਰ ਰਹੇ, ਹੁਣ ਵੀ ਜੂਸ ਬਣਾ ਰਹੇ। ਉਹ ਬਹੁਤ ਕੰਟੀਨਿਊ ਰੈਗੂਲਰ ਚੱਲਣ ਵਾਲਾ ਇੱਕ ਪੁਰਜਾ ਸਾਡੇ ਅੰਦਰ, ਤੇ ਉਹਨੂੰ ਰਿਸ਼ੀਆਂ ਮੁਨੀਆਂ ਨੇ ਸੋਚ ਕੇ ਮਹੀਨੇ ਬਾਅਦ ਕੰਪਲੀਟ ਰੈਸਟ ਦਿਓ, ਕੰਪਲੀਟ ਰੈਸਟ। ਜਿਹੜੀ ਮਸ਼ੀਨਰੀ ਜ਼ਿਆਦਾ ਚੱਲੇ ਉਹਨੂੰ ਜ਼ਰੂਰ ਰੈਸਟ ਚਾਹੀਦਾ, ਤੇ 15ਵੇਂ ਦਿਨ ਬਿਲਕੁਲ ਕੁਝ ਨਹੀਂ ਖਾਣਾ, ਮਹੀਨੇ ਬਾਅਦ ਕੁਝ ਨਾ ਖਾਓ ਇੱਕ ਦਿਨ, ਤਾਂ ਕਿ ਉਹ ਸਾਫ਼ ਹੋ ਜਾਵੇ, ਉਹਨੂੰ ਰੈਸਟ ਮਿਲ ਜਾਵੇ। ਤੇ ਸਾਡੇ ਵਰਤ ਹੋਰੇ ਤਰ੍ਹਾਂ ਦੇ, ਮੈਂ ਸ਼ਾਇਦ ਪਿੱਛੇ ਵੀ ਕਿਹਾ ਸੀ ਤੁਹਾਨੂੰ, ਬੀਬੀਆਂ ਰੱਖਦੀਆਂ ਕਰਵਾ ਚੌਥ, ਕਈ ਹੋਰ, ਕੋਈ ਪੰਨਿਆ, ਕੋਈ ਸੱਤਵੀਂ, ਇਹਨਾਂ ਦਾ ਵਰਤ ਹੋ ਰਹੇ ਹੈ। ਤੜਕੇ ਉੱਠਣੇ, ਚਾਰ ਚਾਰ ਤਾਂ ਪਰੌਂਠੇ ਖਾ ਲੈਣੇ ਦੇਸੀ ਘੀ ਦੇ, ਅੱਧਾ ਅੱਧਾ ਕਿਲੋ ਦਹੀਂ ਖਾ ਲੈਣਾ ਤੜਕੇ ਹੀ 4 ਵਜੇ, ਕਿਲੋ ਉੱਪਰ ਨੂੰ ਦੁੱਧ ਪੀ ਲੈਣਾ, ਵਿੱਚੇ ਸਮੋਸੇ ਰਗੜ ਕੇ, ਤੇ ਘਰਦਿਆਂ ਨੂੰ ਕਹਿਣਾ ਅੱਜ ਮੇਰਾ ਵਰਤ ਹੈ, ਅੱਜ ਖੇ ਖੁਸ਼ ਹੈ ਤੇ ਨਾਮ। 2.5 ਕਿਲੋ ਰਾਸ਼ਨ ਖਾ ਲਿਆ ਤੇ ਹੁਣ ਵਰਤ ਹੈ, ਹੁਣ ਤਾਂ ਤੈਨੂੰ ਕੋਈ ਡਾਂਗ ਨਾ ਕਰਾਵੇ ਤਾਂ ਵੀ ਬੁਰਕੀ ਅੰਦਰ ਨਹੀਂ ਲੰਘਣੀ। ਅਗੇ ਹੁਣ ਮੈਂ ਸਾਂਝ ਤੱਕ ਨਹੀਂ ਕਹਿਣਾ, ਹੁਣ ਤਾਂ ਤੈਨੂੰ ਕੱਲ ਨੂੰ ਵੀ ਲੋੜ ਨਹੀਂ ਗਈ, ਸਾਂਝ ਕਾਹਦੀ ਗਈ। ਜਿੰਨਾ 2 ਦੇ ਵਿੱਚ ਖਾਣਾ ਸੀ ਨਾ, ਉਹ ਤੜਕੇ ਹੀ ਨਿਬੇੜਤਾ ਕੇ ਵਰਤ ਰੱਖਣਾ ਅੱਜ, ਬਿਲਕੁਲ ਉਲਟ ਕਿਰਿਆ ਹੋ ਗਈ। ਵਰਤ ਦਾ ਅਰਥ ਹੈ ਖਾਲੀ ਰੱਖਣਾ, ਹਿਰਦੇ ਖਾਲੀ ਰੱਖਣਾ ਆਪਣੇ, ਜਿਹੜੇ ਤੁਹਾਡਾ ਜੂਸ ਬਣਾ ਰਹੀ ਹੈ ਮੇਦੇ ਨੂੰ, ਇੱਕ ਦੇ ਕੰਪਲੀ ਉਹ ਰਹਿਤ ਕਿੱਥੇ ਮਿਲਣੀ ਸੀ? ਉਹ ਤਾਂ ਵਿਚਾਰਾ ਉਈ ਲੱਦ ਤਾ ਰਜ ਖੇ ਅਕੋਸ਼ਤ ਨਾ, ਉਹ ਤਾਂ ਹੱਥ ਬੰਨੂ ਵੀ ਹੁਣ ਨਾ ਬੁਰਕੀ ਅੰਦਰ ਪਾਲੀ ਮੇਰੀ ਬੇਬਸੀ ਹੈ। ਇਹ ਵਰਤ ਕੋਈ ਨੀ ਭੈਣੋ, ਵਰਤ ਰੱਖਣੇ ਇੱਕ ਚੌਲ ਵੀ ਅੰਦਰ ਨੀ ਜਾਣਾ ਚਾਹੀਦਾ ਉਦਣ। ਬਿਲਕੁਲ ਮੇਰਾ ਪਰ ਤੁਹਾਨੂੰ ਇਹਨਾਂ ਵਰਤਾਂ ਚੋਂ ਕੱਢ ਦਿੱਤਾ। ਮਹਾਰਾਜ ਕਹਿੰਦੇ ਸੱਚ ਵਰਤ, ਬਸ ਵਰਤ ਰੱਖ ਲੋ ਕਿ ਝੂਠ ਨੀ ਬੋਲਣਾ ਅੱਜ ਖੇ ਅਕੋਸ਼ਤ। ਇਹ ਵਰਤ ਰੱਖੋ, ਇੱਕ ਅੰਸ਼ ਵੀ ਨਾ ਅੰਦਰ ਜਾਣ ਦੋ। ਇਹ ਗੁਰੂ ਅੰਗਦ ਦੇਵ ਜੀ, ਤੁਹਾਡਾ ਸੱਚ ਤੀਰਥ, ਤੁਹਾਡਾ ਸੱਚ ਹੀ ਭੋਜਨ, ਤੁਹਾਡਾ ਸੱਚ ਹੀ ਸੰਜਮ, ਵਾਹਿਗੁਰੂ ਦਾ ਨਾਮ ਹੀ ਤੁਹਾਡਾ ਵਰਤ। ਕਵ ਜਨ ਕਵੀ ਕੱਲ ਜੀ, ਜਿਨ੍ਹਾਂ ਦੀ ਇਹ ਬਾਣੀ ਚੱਲ ਰਹੀ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਉਹ ਵਖਾਣ ਕਰਦੇ ਹਨ, ਕਹਿੰਦੇ ਹਨ
1: ਦਰਸ਼ਨ ਗੁਰੂ ਜਨਮ ਪਰਵਾਨ।
0: ਐਸੇ ਜੋ ਗੁਰੂ ਅੰਗਦ ਦੇਵ ਪਾਤਸ਼ਾਹ ਜਿਨ੍ਹਾਂ ਦੀ ਤੁਸੀਂ ਉੱਤੇ ਸਿਫਤ ਸੁਣੀ ਹੈ, ਜਿਨ੍ਹਾਂ ਦਾ ਭੋਜਨ ਵੀ ਸੱਚ, ਵਾਹਿਗੁਰੂ ਦਾ ਨਾਮ, ਜਿਨ੍ਹਾਂ ਦਾ ਤੀਰਥ ਵੀ ਸੱਚ, ਜਿਨ੍ਹਾਂ ਦੀ ਦ੍ਰਿਸ਼ਟੀ ਅੰਮ੍ਰਿਤ, ਜਿਨ੍ਹਾਂ ਦਾ ਆਹਾਰ ਵਿਹਾਰ ਪ੍ਰੇਮ, ਜਿਨ੍ਹਾਂ ਦਾ ਤੀਰਥ ਵੀ ਵਾਹਿਗੁਰੂ ਦਾ ਨਾਮ। ਕਵ ਜਨ ਕੱਲ, ਕੱਲ ਕਵੀ ਜੀ ਪੱਟਾਂ ਵਿੱਚੋਂ ਬਚਨ ਕਰਦੇ ਨੇ, ਐਸੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋ ਜਾਣ ਤਾਂ ਸੱਚ ਜਨਮ ਪ੍ਰਵਾਨ, ਸੱਚ ਜਨਮ ਪ੍ਰਵਾਨ। ਤਾਂ ਸੱਚ ਮੰਨਿਓ, ਵਿਸ਼ਵਾਸ ਕਰਿਓ, ਤੇਰਾ ਮਨੁੱਖ ਜਨਮ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾ। ਉਸ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਉੱਪਰ ਸ਼ੋਭਾ ਸੁਣੀ ਹੈ, ਉਹਦੇ ਦਰਸ਼ਨ ਹੀ ਮਨੁੱਖ ਜਨਮ ਸਫਲਾ ਕਰ ਦੇਣ ਭਾਈ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਵਈਏ ਚੱਲ ਰਹੇ ਨੇ। ਆਪ ਧੰਨ ਭਾਗੀ ਹੋ, ਇਹ ਸਵਈਆ ਇੱਥੇ ਪੂਰਨ ਹੋ ਗਏ। ਮੇਰਾ ਖਲ ਰਹਿੰਦਾ ਤਾਂ ਹੁਣ ਇੱਕੋ ਸਵਈਏ, ਉਹ ਹੁਣ ਸਮਾਂ ਪੂਰਾ ਹੋ ਗਿਆ। ਉਹ ਸੋਮਵਾਰ ਤੇ ਇੱਕ ਸਵਈਆ ਗੁਰੂ ਅੰਗਦ ਦੇਵ ਜੀ ਦਾ ਰਹਿੰਦਾ, ਤੇ ਉਸ ਦਿਨ ਫਿਰ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੀ ਸ਼ੋਭਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ, ਉਹ ਫਿਰ ਅਗਲੇ ਸਮੇਂ ਵਿੱਚ ਹੁਣ ਇਹ ਇੱਕ ਸਵਈਆ ਗੁਰੂ ਅੰਗਦ ਦੇਵ ਜੀ ਦਾ ਕਰਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਵਈਏ ਆਰੰਭ ਹੋਣਗੇ। ਇੱਥੇ ਤੱਕ ਨੌ ਸਵਈਏ ਹੋਏ ਨੇ ਗੁਰੂ ਅੰਗਦ ਦੇਵ ਜੀ ਦੇ। ਪਹਿਲੇ ਚਾਰ ਸਵਈਏ ਕੱਲ ਸਹਾਰ ਦੇ ਵੀ ਸੀ, ਇਹ ਜਿਹੜੇ ਪੰਜ ਸਵਈਏ ਤੁਸੀਂ ਹੁਣ ਸੁਣੇ ਹੈ ਇਹ ਭੱਟ ਕੱਲ ਜੀ ਦੇ ਨੇ। ਹੁਣ ਜਿਹੜਾ ਦਸਵਾਂ ਸਵਈਆ ਆਵੇਗਾ ਨਾ ਗੁਰੂ ਅੰਗਦ ਦੇਵ ਜੀ ਦਾ, ਉਹ ਭੱਟ ਟੱਲ ਜੀ ਹੋਏ ਨੇ। ਟੱਲ ਭੱਟ, ਕੱਲ ਨਲ ਟੱਲ, ਇਹ ਨੌ ਸੀ ਉਹਨਾਂ ਦੇ। ਇਹ ਜਿਹੜਾ ਦਸਵਾਂ ਸਵਈਆ ਹੁਣ ਆਉਣਾ ਗੁਰੂ ਅੰਗਦ ਦੇਵ ਜੀ ਦਾ, ਇਹ ਭੱਟ ਟੱਲ ਜੀ ਦੀ ਬਾਣੀ ਉਚਾਰੀ ਹੋਈ ਹੈ। ਉਹ ਸੋਮਵਾਰ ਨੂੰ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਆਪਾਂ ਵਿਚਾਰ ਕਰਾਂਗੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸੁਣਦੇ ਹੋ। ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ।

ਖੱਟ ਪਿੰਗ ਗਿਰਨ ਚੜ ਜਾਏ ਪੰਦ ਲਖ ਬਦਰੋ ਸੁਣ ਜੋ ਕਾਲ ਕਿਰਪਾ ਕਰ ਤੁਧਿਆ ਗਏ ਅਰਦਾਸ ਹਮਾਰੀ

0: जिस गुरु अंगद देव महाराज जी दे साथी ही संयम है, साथी ही वर्त है, तो आप सच तो बिना होर कोई किरिया ही नहीं। कल कवि जी उन्हां बाबत बचन करदे हन।
1: दर्शन परसा गुरु का सच जन्म परवान।
0: वो जो श्री गुरु अंगद देव महाराज सच स्वरूप हन, ये भी सच है। फिर जेड़े उन्हां दे दर्शन करदे ने, जो उन्हां दे चरण परसदे ने, जिन्हां जिन्हां नूं अपार कृपा होके श्री गुरु अंगद देव महाराज जी दी संगत करन दा, बचन सुनन दा, बचन सुन के मनन दा सुभाग प्राप्त होए। पट साहब कहंदे ने कि सच जन्म परवान, एदे विच भी फिर शंका नहीं करनी। ए भी सच है कि उन्हां दा जन्म परवान सफल हो गया। बड़ा औखा है सफल करना, गुरु दी ओ कृपा होवे, पर सानू किन्नी रियायत दिती है, किन्ना सुखाला। धन गुरु अंगद देव पातशाह दे दर्शन, क्योंकि सच दे दर्शन। सच ही बोलना, नेत्रां द्वारा सच वेख रहे ने, रसना द्वारा सच बोल रहे ने, हथां द्वारा 24 घंटे संगत दी सेवा मुंज बटना, ओ बाण वेच के प्रशादा छकना गुरु अंगद देव जी ने। लंगर दा प्रशादा भी नहीं छकना, एडी अवस्था विच बाण वट के फेर ए सच दी किरिया, सच दी किरत। ऐसे जो गुरु अंगद देव जी गन, उन्हां दे जिन्हां जिन्हां नूं दर्शन जां जिन्हां ने संगत कीती, बचन सुने, सुन के मने, उन्हां दा मनुख जन्म परवान हो गया, सफला हो गया।
1: अमर दृष्ट शुभ कर हरा अग पाप सगल मल।
0: अमर दृष्ट, अमृत रूपी दृष्ट, जिन्हां उते भी कर दंदे हन कृपा कटाक्ष अवलोकन, कीनो दास का दुख बदारियो। कृपा दृष्टि दास, ओ कृपा भरी दृष्टि जिन्हां उते पै जांदी है, अमे दृष्ट की कर दी है, जन्मां जन्मां दे पाप, जन्मां जन्मां दे दोख, जन्मां जन्मां दी पापां दी लगी मल नूं सतगुर गुरु अंगद देव महाराज अमृत दृष्टि द्वारा ही ते अपने नाल भी गल वरत दी है। कोई खुशी नाल हस के प्यार नाल तुहाडे वल वेखे, मन विच शांति आउंदी है, धीरज आउंदा है। किसे सुंदर बगीचे विच जाओ, सुंदर बाग लग्या होया है, सुंदर फल ने, कितों सुंदर मिठियां मिठियां आवाजां आ रही ने, जदों उस बगीचे नूं वेखोंगे ओ सुंदर आवाजां कन्नां विच पैणगियां, मन नूं धीरज पवेगा, शांति आवेगी। आमें दृष्ट ते कई बार कोई कठोर अखां नाल वेखदा, गलत नजर नाल वेखदा ते मन ने तड़पना शुरू कर देना, बेचैनी शुरू हो जानी है। ओ श्री गुरु अंगद देव जी दी दृष्टि असीं तां बनाउने आ दृष्टि, किसे कन्नी क्रोधित होना होवे, क्रोधी अखां बनाउणियां होवे, जां किसे कन्नी नरमाई ते प्यार नाल देखना होवे, तब्दीली है साडे विच। पर श्री गुरु अंगद देव जी नूं तब्दील नहीं करनियां पैनियां अखां, क्योंकि अखां विच सदा ही अमृत वसदा है। उन्हां दी दृष्टि ही अमृत रूप हो गई है। उन्हां दे बोल सतगुरां दे बोलां बाबत लिखिया ना, मिठ बोलड़ा जी कर सज्जन स्वामी मोर। ते कैसे बोलण वाले, मिठा तां आपां भी बोल लैने, पर कदे कदे जदे 2 मिंट बाद फिर कुड़तन आ जाणी। पर साडे सतगुर कैसे ने, उन्हां बाबत कैसी गरंटी दिती है सानूं, ओ कदे ना बोले कौड़। इथे नंद है मिठा बोलण दा गुरसिख प्यारियो। अदपा बर्फी काली, बिचे गुलाब जमना कालिया, ते चुटकी मिर्चा दी पालो, बिचे नष्ट हो गई गुलाब जमना। किथे उसे बर्फी नहीं रहना मूंह च, ਇਹੀ ਗੱਲ ਆਇਆ ਸਾਡੀ ਹੈ। ਥੋੜੀ ਬਹੁਤੀ ਮਿੱਠੀ ਬਾਣੀ ਬੋਲਦੇ ਪਰ ਕੌੜੇ ਬਚਨ ਫਿੱਕੇ ਬਚਨ ਨਰੇ ਗੁਰਸਿੱਖ ਪਿਆਰਿਓ ਘਰਾਂ ਵਿੱਚ ਬਹੁਤ ਵਾਰ ਹੋ ਜਾਂਦਾ ਤਕਰਾਰ ਗ੍ਰਿਸਤ ਵਿੱਚ ਹੋ ਜਾਂਦਾ ਜਿੱਥੇ ਦੋ ਭਾਂਡੇ ਨੇ ਕੋਈ ਗਲਤੀ ਵੀ ਹੋਣੀ ਹੈ ਖੜਕਾ ਦੜਕਾ ਵੀ ਹੁੰਦਾ ਰਹਿੰਦਾ ਪਰ ਗੱਲ ਤਾਂ ਇੱਕੋ ਹੈ ਜਿੱਦਣ ਘਰ ਵਾਲੀ ਤੋਂ ਮਿਰਚਾਂ ਜ਼ਿਆਦੇ ਪੈ ਜਾਣ ਨਾ ਦਾਲ ਵਿੱਚ ਸਾਗ ਵਿੱਚ ਜ਼ਿਆਦੇ ਪੈ ਜਾਣ ਤੇ ਤਰੀਕਾ ਤਾਂ ਇੱਕੋ ਹੈ ਭਾਈ ਉਹਨੂੰ ਕਹਿ ਦੋ ਵੀ ਗੁੜ ਦੀ ਰੋੜੀ ਲਿਆ ਦੇ ਖੰਡ ਦਾ ਚਮਚਾ ਲਿਆ ਦੇ ਤਾਂ ਹੀ ਹਟਣਗੀਆਂ ਨਾ ਆਪਾਂ ਇਹ ਕੰਮ ਕਿੱਥੇ ਕਰਨੇ ਉਹ ਤੇ ਲਾਲ ਪੈ ਗਈਆਂ ਆਪਾਂ ਨੇ ਭੂਰੀਆਂ ਪਾ ਦੇਣੀਆਂ ਕੋਈ ਸਦਨਾ ਆਪਾਂ ਹਟਾਵਾਂਗੇ ਕਿੱਥੇ ਉਹ ਤੇ ਤਾਂ ਲਾਲ ਪਈਆਂ ਆਪਾਂ ਨੇ ਭੂਰੀਆਂ ਉਹ ਤੋਂ ਵੀ ਜ਼ਿਆਦਾ ਕੌੜੀ ਰਸਨਾ ਤੋਂ ਬੋਲ ਦੇਣਾ ਕਿੱਥੇ ਫੇਰ ਮਿੱਠਾ ਰਹੇਗਾ ਸਤਿਗੁਰਾਂ ਦੇ ਬਚਨ ਸਤਿਗੁਰਾਂ ਦੀ ਦ੍ਰਿਸ਼ਟੀ ਬਚਨ ਵਿੱਚ ਵੀ ਅੰਮ੍ਰਿਤ ਉਹ ਕਦੇ ਨਾ ਬੋਲੇ ਕੌੜਾ ਕਦੇ ਕੌੜਾ ਬਚਨ ਬੋਲਣਾ ਹੀ ਨਹੀਂ ਕਦੇ ਕੌੜਾ ਕਿਸੇ ਵੱਲ ਵੇਖਣਾ ਹੀ ਨਹੀਂ ਫਿਰ ਜਿਹਦੇ ਵੱਲ ਵੇਖਣਗੇ ਉਹਦੀ ਸ਼ਾਂਤੀ ਉਹ ਸ਼ਾਂਤੀ ਆਵੇਗੀ ਜਿਹਨੂੰ ਮਿੱਠੇ ਬਚਨ ਬੋਲਣਗੇ ਕੌੜਾ ਕਦੇ ਬੋਲਣਾ ਹੀ ਨਹੀਂ ਉਹ ਜਾਣਦੇ ਹੀ ਨਹੀਂ ਕੌੜਾ ਬੋਲਣਾ ਤੇ ਫਿਰ ਜਿਹਨੂੰ ਅਸੀਂ ਮਿੱਠਾ ਬਚਨ ਬੋਲੀਏ ਇੱਕ ਦੋ ਚਾਰ ਵਾਰ ਬੋਲੋ ਜੇ ਇੱਕ ਵਾਰ ਨਹੀਂ ਸ਼ਾਂਤੀ ਚ ਆਇਆ ਇੱਕ ਟੀਕੇ ਨਾਲ ਨਹੀਂ ਠੀਕ ਹੋਇਆ ਦੂਜਾ ਲਾ ਦੋ ਦੁਬਾਰਾ ਮਿੱਠੇ ਬੋਲਣ ਬੁਲਾ ਲਓ ਦੂਜੇ ਨਾਲ ਨਹੀਂ ਹੋਇਆ ਤੀਜੀ ਵਾਰ ਮਿੱਠੇ ਬੋਲਣ ਬੁਲਾ ਲਓ ਤੇ ਸਰ ਸੰਗਤ ਇੱਕ ਵਾਰ ਉਹਨੂੰ ਫਿਰ ਨਿਭਣਾ ਹੀ ਪਵੇ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਪਾਠ ਸਾਹਿਬ ਬਚਨ ਕਰਦੇ ਨੇ ਆਪਣੇ ਬਚਨਾਂ ਦੁਆਰਾ ਆਪਣੀ ਦ੍ਰਿਸ਼ਟੀ ਦੁਆਰਾ ਫਿਰ ਪੜਿਓ ਜੀ
1: ਅਮਿਓ ਦ੍ਰਿਸ਼ਟ ਸੁਭ ਕਰੈ ਹਰੈ
0: ਅਮਿਓ ਦ੍ਰਿਸ਼ਟ ਸੁਭ ਕਰੈ ਜਿਹਦੇ ਉੱਤੇ ਅੰਮ੍ਰਿਤ ਰੂਪੀ ਦ੍ਰਿਸ਼ਟੀ ਸਤਿਗੁਰਾਂ ਦੀ ਪੈ ਜਾਂਦੀ ਹੈ ਉਹ ਸ਼ੁਭ ਸੋਹਣਾ ਆਨੰਦਮਈ ਪ੍ਰਫੁੱਲਤ ਪ੍ਰਸੰਨ ਸ਼ੁਭ ਤੇ ਅਸ਼ੁਭ ਦੋ ਬਚਨ ਨੇ ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ ਅਸ਼ੁਭ ਔਗਣ ਕਾਮ ਕ੍ਰੋਧ ਲੋਭ ਮੋਹ ਵਿਕਾਰ ਨੇੜੇ ਨਹੀਂ ਰਹਿੰਦੇ ਹਰੇ ਅੱਗ ਸਕਲ ਜਿਤਨੇ ਵੀ ਖੋਟੇ ਪਾਪਾਂ ਦੀ ਮੈਲ ਸਾਨੂੰ ਲੱਗੀ ਹੈ ਸਤਿਗੁਰਾਂ ਦੀ ਦ੍ਰਿਸ਼ਟੀ ਹੈ ਉਹ ਦ੍ਰਿਸ਼ਟੀ ਹੀ ਧੋ ਦਿੰਦੀ ਹੈ
1: ਅੱਗ ਪਾਪ ਸਕਲ ਮਲ
0: ਸਾਰੇ ਪਾਪਾਂ ਦੀ ਮੈਲ ਕੋਈ ਥੋੜੀ ਨੀ ਲੱਗੀ ਵੀ ਕਿਤੇ ਉੱਪਰ ਸ਼ੈਂਪੂ ਸ਼ੈਂਪੂ ਮਲ ਕੇ ਨਾ ਤੇ ਉਹ ਸਾਫ਼ ਹੋਈ ਫਿਰਦੇ ਅਸੀਂ ਸਾਬਣ ਚੁਬਣ ਲਾ ਲੇ ਸੈਂਟ ਪਰਫਿਊਮ ਛਿੜਕ ਲਿਆ ਕੱਪੜੇ ਧੋਤੇ ਪਾ ਲੇ ਸੁੰਦਰ ਮਕਾਨਾਂ ਵਿੱਚ ਇਹ ਨਹੀਂ ਗੁਰਸਿੱਖ ਪਿਆਰੇ ਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਇਹ ਸਰੀਰ ਤਾਂ ਉਹਨੇ ਦੇਖਣਾ ਹੀ ਨੇ ਤੇ ਪੰਜ ਤੱਤ ਇੱਥੋਂ ਹੀ ਪੈਦਾ ਹੋਏ ਇੱਥੇ ਮਿੱਟੀ ਵਿੱਚ ਰਲ ਜਾਣੇ ਜਿਹੜੀ ਚੀਜ਼ ਵਾਹਿਗੁਰੂ ਨੇ ਵੇਖਣੀ ਹੈ ਉਹ ਅੰਦਰ ਹੈ ਅੰਦਰੋਂ ਹੀ ਵੇਖ ਰਹੇ ਤੁਹਾਡੇ ਬਾਹਰ ਤਾਂ ਨੀ ਚਿੰਬੜਿਆ ਹੋਇਆ ਕਿਤੇ ਉਹ ਤਾਂ ਅੰਤਰ ਬੈਠਾ ਘੱਟ ਘੱਟ ਤੇ ਅੰਤਰ ਕੀ ਜਾਣਤ ਅੰਤਰ ਦੀ ਅੰਦਰ ਦੀ ਕਿਉਂ ਜਾਣਦਾ ਬਈ ਕਿਉਂਕਿ ਬੈਠਾ ਹੀ ਅੰਦਰ ਹੁਣ ਤੁਹਾਡੇ ਮਹਿਮਾਨ ਆਉਣੇ ਸੱਜਣ ਮਿੱਤਰ ਆਉਣੇ ਉਹ ਤੁਹਾਡੀ ਕੋਠੀ ਵੇਖਣਗੇ ਕਾਰ ਵੇਖਣਗੇ ਬੜਾ ਰੰਗ ਰੋਗਨ ਹੋਇਆ ਵੈ ਕੱਪੜੇ ਛਿੱਪੜੇ ਵੇਖ ਲੈਣਗੇ ਤੁਹਾਡੇ ਗਹਿਣੇ ਪਾਏ ਵੇ ਵੇਖ ਲੈਣਗੇ ਪਰ ਤੁਹਾਡੇ ਮਨ ਨੂੰ ਤਾਂ ਨੀ ਦੇਖ ਸਕਦੇ ਕਿਹਦੇ ਮਨ ਵਿੱਚ ਕੀ ਹੈ ਅਸੀਂ ਬਾਹਰੋਂ ਵੇਖ ਸਕਦੇ ਹਾਂ ਅਸੀਂ ਬਾਹਰ ਰਹੇ ਸਾਡੀ ਦ੍ਰਿਸ਼ਟੀ ਬਾਹਰ ਨੂੰ ਜਾ ਰਹੀ ਹੈ ਨਾ ਵੇਖੋ ਅੱਖ ਦੀ ਅੱਖਾਂ ਬਾਹਰ ਨੂੰ ਜਾ ਰਹੀ ਹੈ ਨਾ ਦ੍ਰਿਸ਼ਟੀ ਉਹ ਬੈਠਾ ਹੈ ਅੰਦਰ ਤੇ ਜਿਹੜਾ ਤੁਹਾਡੇ ਘਰ ਦੇ ਅੰਦਰੇ ਬੈਠਾ ਰਹੇ ਨਾ ਉਹਨੂੰ ਤਾਂ ਪਤਾ ਹੋਊਗਾ ਵੀ ਮੁੰਦੀ ਕਿੱਥੇ ਪਈ ਹੈ ਇਹਦੀ ਘੜੀ ਕਿੱਥੇ ਪਈ ਹੈ ਇਹਦਾ ਪਰਸ ਕਿੱਥੇ ਹੈ ਕਿਉਂਕਿ ਬੈਠਾ ਹੀ ਅੰਦਰ ਉਹ ਸਭ ਕੁਝ ਜਾਣੂਗਾ ਘੱਟ ਘੱਟ ਕੇ ਅੰਤਰ ਕੀ ਜਾਣ ਅੰਤਰ ਕੀ ਕਿਉਂ ਜਾਣਦਾ ਉਹ ਬਾਹਰ ਨਹੀਂ ਹੈ ਉਹ ਬੈਠਾ ਹੀ ਤੇਰੇ ਅੰਦਰ ਉਹ ਸਭ ਕੁਝ ਵੇਖ ਰਹੇ ਤੇ ਸਤਿਗੁਰ ਪਾਤਸ਼ਾਹ ਦੀ ਦ੍ਰਿਸ਼ਟੀ ਐਸੀ ਹੈ ਤੇ ਗੁਰਸਿੱਖ ਪਿਆਰੇ ਉਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਛਿਆ ਬਾਹਰੋਂ ਥਾ ਸੀ ਭਾਈ ਬਾਹਰੋਂ ਧੋਤੀ ਤੂੰਬੜੀ ਅੰਦਰ ਵਿੱਚ ਨਿਕੋਰ ਸਰੀਰ ਰੂਪੀ ਤੂੰਬੜੀ ਤੂੰ ਬਾਹਰੋਂ ਧੋਂਦਾ ਫਿਰਦਾ ਤੀਰਥਾ ਤੇ ਸਾਬਣ ਦੇ ਨਾਲ ਅੰਦਰ ਮਨ ਦੇ ਵਿੱਚ ਤਾਂ ਜ਼ਹਿਰ ਇਕੱਠੀ ਹੋਈ ਹੋਈ ਉਹ ਤਾਂ ਗਰਲ ਨਾਸ ਨਾਸ਼ ਕਰਨ ਵਾਲੀ ਵਿਕਾਰਾਂ ਦੀ ਵਿਸ਼ਿਆਂ ਦੀ ਜ਼ਹਿਰ ਇਕੱਠੀ ਹੋਈ ਹੋਈ ਹੈ ਉਹਦੀ ਅਵਸਥਾ ਜੇ ਸਾਫ਼ ਕਰਨੀ ਹੈ ਜੇ ਉਹਨੂੰ ਸ਼ੁੱਧ ਕਰਨੇ ਤਾਂ ਫਿਰ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਦ੍ਰਿਸ਼ਟੀ ਕੀ ਹੈ ਦ੍ਰਿਸ਼ਟੀ ਨੇ ਕੀ ਕੰਮ ਕਰਨੇ ਜਦ ਉਹਦੀ ਦ੍ਰਿਸ਼ਟੀ ਹੋ ਜਾਵੇ ਸਵੱਲੀ ਤੂੰ ਸ਼ੁਭ ਕਰਮ ਕਰਨ ਲੱਗ ਜਾਵੇਂਗਾ ਸ਼ੁਭ ਆਇਆ ਨਾ ਅਮੈਂ ਦ੍ਰਿਸ਼ਟ ਸ਼ੁਭ ਕਰੇ ਕੀ ਕਰੂੰਗਾ ਸ਼ੁਭ ਤੇਰੇ ਕੁਕਰਮ ਨਾਸ ਹੋ ਜਾਣੇ ਤੇਰੇ ਅਸ਼ੁਭ ਕੰਮ ਜਿਹੜੇ ਤੂੰ ਕਰਦਾ ਫਿਰਦਾ ਖੋਟੇ ਉਹਨਾਂ ਤੋਂ ਹਟ ਜਾਣੇ ਜਦ ਉਹਦੀ ਦ੍ਰਿਸ਼ਟੀ ਹੋ ਗਈ ਉਹਦੀ ਦ੍ਰਿਸ਼ਟੀ ਨੇ ਮੈਲ ਕਿਵੇਂ ਦੂਰ ਕਰਨੀ ਹੈ ਉਹ ਦੂਰ ਕਰਨ ਦੀ ਤਾਂ ਲੋੜ ਹੋਵੇਗੀ ਜੇ ਮੈਲ ਹੋਵੇਗੀ ਹੋਣੀ ਉਹ ਨਹੀਂ ਉਹਨੇ ਤੇਰੇ ਕਰਮ ਸ਼ੁੱਧ ਕਰ ਦੇਣੇ ਤੇਰਾ ਬੋਲਣਾ ਸ਼ੁੱਧ ਕਰ ਦੇਣਾ ਤੇਰਾ ਦੇਖਣਾ ਸ਼ੁੱਧ ਕਰ ਦੇਣਾ ਤੇ ਜੇ ਉਹਦੀ ਕਿਰਪਾ ਦ੍ਰਿਸ਼ਟੀ ਨਾ ਹੋਵੇ ਤੇ ਫੇਰ ਉਹਨੇ ਕਾਰ ਥੋੜੋ ਖੋਣੀ ਹੈ ਤੇਰੀ ਪੁੱਤਰ ਧੀ ਥੋੜੋ ਖੋਣੀ ਹੈ ਤੇਰੇ ਤਾਂ ਸਾਡੀ ਪ੍ਰਾਰਭਤ ਹੈ ਸਰੀਰ ਦੀ ਅਵਸ਼ਮੇਵ ਭੁਗਤਵੇ ਕਰਮ ਕਰੀ ਕਿਰਤਵੰਗ ਇਹ ਤਾਂ ਸਰੀਰ ਨੇ ਜਿਹੜੇ ਪ੍ਰਾਰਭਤ ਹੈ ਅਵਸ਼ਮੇਵ ਭੁਗਤਣੀ ਉਹ ਪੈਣੀ ਹੈ ਸਾਨੂੰ ਜਿਹੋ ਜੇ ਕਰਮ ਜੇ ਵੇਹੇ ਕਰਮ ਤਮਾਮ ਦੇ ਤੇ ਵੇਹੇ ਫਲ ਤੇ ਉਹ ਤਾਂ ਜਿਹਾ ਵੀ ਉਹ ਤਿਆ ਫਲ ਕਰਨੀ ਪਰ ਵਾਹਿਗੁਰੂ ਨੇ ਜੇ ਕਿਤੇ ਕਰੋਪੀ ਦੀ ਦ੍ਰਿਸ਼ਟੀ ਤੇਰੇ ਤੇ ਕਰਨੀ ਏ ਹੋਰ ਨੀ ਤੇ ਤੋਂ ਕੁਝ ਵੀ ਖੋਣਾ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਵੇ ਚੰਗਿਆ ਬਸ ਤੇਰੇ ਚੰਗੇ ਗੁਣ ਖੋ ਲੈਣੇ ਆਉਂਦੇ ਤੇਥੋਂ ਚੰਗਾ ਕੰਮ ਹੋਣਾ ਹੀ ਨੀ ਫੇਰ ਕਿਉਂਕਿ ਉਹਦੀ ਦ੍ਰਿਸ਼ਟੀ ਨੀ ਨਾ ਰਹੀ ਇੱਥੇ ਵੀ ਹੁੰਦੇ ਆ ਨੌਕਰ ਸੇਵਕ ਰੱਖੇ ਵੇ ਅਮੀਰਾਂ ਦੇ ਰਾਜਿਆਂ ਦੇ ਅਹਲਕਾਰਾਂ ਦੇ ਜਿਹਨਾਂ ਉੱਤੇ ਪੂਰੀ ਦ੍ਰਿਸ਼ਟੀ ਹੁੰਦੀ ਹੈ ਨਾ ਪਿਆਰ ਦੀ ਕਿਰਪਾ ਦੀ ਉਹਨਾਂ ਨੂੰ ਇਹ ਐਨ ਨਜ਼ਦੀਕ ਦੀ ਸੇਵਾ ਮਿਲਦੀ ਹੈ ਜਿਹਨਾਂ ਉੱਤੇ ਦ੍ਰਿਸ਼ਟੀ ਨਹੀਂ ਰਹਿੰਦੀ ਬੇਚਾਰੇ ਬਾਹਰ ਭਾਂਡੇ ਧੋਂਦੇ ਰਹਿੰਦੇ ਅਜਿਹੇ ਕੋਈ ਸਤਨਾਮ ਉਹ ਨੇੜੇ ਨਹੀਂ ਮਾਲਕ ਦੇ ਆ ਸਕਦੇ ਸੇਵਾ ਤਾਂ ਕਰਨਗੇ ਪਰ ਪਰੇ ਹੀ ਪਰੇ ਜੂਠਾ ਹੀ ਸਾਫ਼ ਕਰਦੀਆਂ ਰਹਿਣਗੇ ਭਾਂਡੇ ਹੀ ਮਾਰਦੇ ਰਹਿਣਗੇ ਪਰ ਜਿਹੜੇ ਆਂਦੇ ਉੱਤੇ ਦ੍ਰਿਸ਼ਟੀ ਹੁੰਦੀ ਹੈ ਮਾਲਕ ਦੀ ਉਹ ਨੇੜੇ ਆ ਜਾਂਦੇ ਨੇ ਉਹਨਾਂ ਨੂੰ ਚੰਗੀ ਤੋਂ ਚੰਗੀ ਸੇਵਾ ਚੰਗੇ ਤੋਂ ਚੰਗਾ ਕੰਮ ਉਹ ਸਤਿਗੁਰ ਮਹਾਰਾਜ ਦੀ ਜਿਹੜੀ ਅਮੈਂ ਦ੍ਰਿਸ਼ਟ ਸ਼ੁਭ ਕਰੇ ਕੀ ਸ਼ੁਭ ਕਰੇ ਜਦ ਉਹਦੀ ਅੰਮ੍ਰਿਤ ਰੂਪੀ ਦ੍ਰਿਸ਼ਟੀ ਤੇਰੇ ਤੇ ਪੈ ਗਈ ਤੂੰ ਸ਼ੁਭ ਕਰਮ ਕਰੇਗਾ ਤੇਰੇ ਕਰਮ ਸ਼ੁਭ ਹੋ ਜਾਣੇ ਬਸ ਕਰਮ ਸ਼ੁਭ ਹੋਣ ਲੱਗ ਗਏ ਤੇ ਮੈਲ ਲੱਗਣ ਤੋਂ ਹਟ ਗਈ ਤੇ ਮੈਲ ਪੈਣੀ ਉਹ ਕਿੱਥੇ ਹਰੇ ਅੱਗ ਸਕਲ ਪਾਪ ਮਲ ਤੇ ਜਦੋਂ ਗੁਰਸਿੱਖ ਪਿਆਰੇ ਉਹ ਕਿਰਪਾ ਦ੍ਰਿਸ਼ਟੀ ਹੋ ਗਈ ਤੇ ਜਿਹੜੀ ਪਹਿਲੀ ਵੀ ਮੈਂ ਜਿਹਦੇ ਉੱਤੇ ਰਾਜਿਆਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਸੀ ਵਜ਼ੀਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਹਦੇ ਦੋਏ ਪੱਖ ਜਿਹੜਾ ਪਿਛਲੀ ਗਰੀਬੀ ਹੁੰਦੀ ਹੈ ਨਾ ਕਰਜ਼ਾ ਚੜਿਆ ਉਹ ਵੀ ਉਤਰ ਜਾਂਦਾ ਤੇ ਆਉਣ ਵਾਲੇ ਸਮੇਂ ਬੈਂਕ ਵਿੱਚ ਜਮ੍ਹਾਂ ਹੋ ਜਾਂਦੇ ਅਜਿਹੇ ਆਪੋ ਸਤਨਾਮ ਜੀ ਤੇ ਕਿਰਪਾ ਹੋ ਜਾਵੇ ਪਿਛਲੇ ਵੀ ਕਰਜ਼ੇ ਤਾਰ ਦਿੰਦੇ ਤੇ ਗਾਂ ਨੂੰ ਵੀ ਉਹਨੂੰ ਅਮੀਰ ਬਣਾ ਦਿੰਦੇ ਹੈ ਇਸ ਤਰ੍ਹਾਂ ਹੀ ਸਤਿਗੁਰਾਂ ਦੀ ਜਿਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਹੋ ਜਾਵੇ ਉਹਨਾਂ ਦੇ ਪਿਛਲੇ ਕਰਜ਼ੇ ਵੀ ਜਿਹੜੇ ਪਾਪਾਂ ਦੇ ਚੜੇ ਹੋਏ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਉਹ ਵੀ ਸਾਫ ਜੋ ਕਾਲਾ ਹੋਇਆ ਪਏ ਤੇ ਗਾਂ ਨੂੰ ਸ਼ੁਭ ਕਰੇ ਤੇ ਗਾਂ ਨੂੰ ਵੀ ਸੁੰਦਰ ਪ੍ਰਫੁੱਲਤ ਮੌਲਿਆ ਹੋਇਆ ਜੀਵਨ ਸ਼ੁਭ ਕਰਮ ਕਰਨ ਲੱਗ ਜਾਂਦੇ ਹਨ ਜਿਹਨਾਂ ਉੱਤੇ ਸਤਿਗੁਰਾਂ ਦੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ
1: ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ
0: ਉਹ ਤੇਰੇ ਪਾਪ ਮੈਲ ਕਿਉਂ ਹਟਣੀ ਹੈ ਸ਼ੁਭ ਕਰਮ ਕਦੋਂ ਕਰਨੇ ਅਸ਼ੁਭ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਅਸ਼ੁਭ ਕਰਮ ਨੇ ਕੰਮ ਹੀ ਪੁਰਸ਼ ਕਦੇ ਚੰਗਾ ਕੰਮ ਕਰ ਸਕਦਾ ਗੁਰਸਿੱਖ ਪਿਆਰੇ ਦੁੱਖ ਨਾ ਮਨਾਇਓ ਆਪਾਂ ਧੀਆਂ ਭੈਣਾਂ ਵਾਲੇ ਬੈਠੇ ਹੈ ਕੰਮ ਵਾਸ਼ਨਾ ਆ ਗਈ ਕਿਸੇ ਧੀ ਭੈਣ ਦੀ ਇੱਜ਼ਤ ਕਦ ਉਹਦੇ ਮਨ ਵਿੱਚ ਆਵੇ ਉਹ ਤਾਂ ਹਰ ਇੱਕ ਜਿਹਨੂੰ ਵੇਖੇਗਾ ਵਿਕਾਰੀ ਉਹ ਵੇਖੇਗਾ ਜਿਹਨੂੰ ਵੇਖੇਗਾ ਉਗਣ ਵਾਲਾ ਹੀ ਵੇਖੂਗਾ ਤੇ ਕਾਮ ਕ੍ਰੋਧ ਤੇ ਕ੍ਰੋਧ ਦੀ ਬਿਰਤੀ ਜਿਹਦੀ ਬਣ ਗਈ अपने नाल वापर दिया ने गल्लां। क्रोध ऐसा चंडाल है कि कल मूल क्रोधा, हरेक लड़ाई दा मूल संस्कृत विच लिखदे ने पंचम पातशाह, हरेक लड़ाई दी जड़ की है क्रोध। ले जे क्रोध ना आवे लड़ाई हो गई ना, आज के आखो सतनाम बीज है। लड़ाई दा बीज है क्रोध, ते पाप दा बीज है लोभ। लोभ पाप का मूल है, जिथे लोभ आ गया समझो पाप दा बीज पै गया, ते जिथे क्रोध आ गया समझो झगड़े दा बीज पै गया, नी राख हो गई झगड़े। वो जेड़ा क्रोध दी बिरती है ये दुश्मना नाले नी, ये पराया नाले नी झगड़ा करदा। क्रोध जदो आ गया माता पिता नु भी बुरा बोल जांदा है, आज के आखो सा होर दी तां गल छड्डो। जिन्हां ने जन्म दिता है पाले है, जिन्हां दी कुर्बानी बहुत वड्डी है, क्रोध उन्हां नु भी नहीं देखदा, ये उन्हां ते भी भारू हो जांदा है। ये ने जेड़े साडे अंदर महल लाउने ते लोभ, बस जिथे बैठे इथे दी गल कर लो। जे लोभ तेरे ते भारू हो गया तां थौ कथौ न जाणई मूर्ख अपने सवाए। जिथे स्वार्थे मूहरे आ गया कि मेरा फायदा हो जावे, मेरे को वस्तु आ जावे, जिथे लोभ आ गया बा फिर वो मंदिर ते गुरुद्वारे दी गोलक नू भी नहीं बख्शूगा, अज के आखो सतनाम तुहाडे सामने ही है गल। ये लोभ दी बिरती, उन्हें नहीं वेखना फिर इतो चीज चक्का ये ना चक्का। थौ कथौ जदों लोभ तेरे ते भारू हो गया ते थौ वेखना ही नहीं है, कम करन जोगा है कि नहीं। इथे तां लिया के तिल फुल रखी दे, इथे तां संबंध कढ़ने। पर इथे वेख लो, इथे भी सुने मैं कहिंदे कई बीबिया दे परसे खाली करके रख जाने, अज के आखो सतनाम। भले मान सिंह ने खाली तो रख जाने भी फिर वर्त लूगी पै। गुरुद्वारे मंदिरां विच ते तीर्था ते हरिद्वार इलाहाबाद जाओ, सब तो वध जेब कटे थानू तीर्था ते मिलणगे, होर तां घट। ते सतगुर गुरु ग्रंथ साहब ने तो फिर मोहर लाती, सत्तां पुरियां विचों पवित्र पुरी है शिवजी जी दा बसाया होया शहर वाराणसी, वरना असी जिनू आपां बनारस कहने, यूपी दा बहुत वड्डा पवित्र स्थान जिथे सतगुरां ने चरण पा के पखंड ठंडे ते सच धर्म दा मार्ग चलाया। सतगुर पातशाह गुरु नानक देव जी उथे गए, गुरु तेग बहादुर जी उथे गए। बनारस किते थोड़ा पवित्र स्थान नहीं, उथे ही भगत कबीर जी, उथे ही भगत रविदास जी, उथे ही भगत रामानंद इन्हां दा गुरु। एडी वड्डी पवित्र धरती, एडा वड्डा पवित्र तीर्थ, पर उथे जिड्डा वड्डा तीर्थ है ओनू डिग्री दे दिती गुरु ग्रंथ साहब ने। ओए हर के संत न आखी है बनारस के ठग। हिंदुस्तान में जे सब तो वड्डा ठग लभना होवे तां बनारस चले जाओ, आखो सतनाम। सब तो वड्डा ठग बनारस, क्योंकि सब तो वड्डा तीर्थ है। ये लोभ दी क्रिया है, उन्होंने थोड़ो देखने। इथे गंगा वगदी है, इथे जमुना वगदी है, इथे श्री गुरु नानक देव जी का गुरुद्वारा गुरु का बाग है। वो लोभ दी बिरती नहीं ने वेखना। इथे श्री गुरु तेग बहादुर जी का गुरुद्वारा बड़ी संगत है बनारस दे विच, वो लोभी वेखूगा। कबीर चौराहा है, कबीर साहब का जिहड़ा स्थान है बनारस विच, उहदा नाम है कबीर चौराहा। जिथे स्थान है बहुत वड्डा भगत कबीर जी का, रविदास जी का उथे स्थान, रामानंद जी का, भाई साहब भाई गुरदास जी का स्थान, जिथे भाई गुरदास जी पांच प्यारे भेजे विद्या पढ़न वास्ते, उन्हां दी जगह बनी भी है बनारस। कदे वेख्या करो जाके स्थान, जिथे वो गुरु दे प्यारे कांसी तो भेजे हुए दमदमे साहब तो रह के विद्या पढ़ते होंगे सी, वो भी जगह बनारस विच है, जिथों आ सानू विद्या निर्मले महापुरशां नू मिली, गुरबाणी दी, गुर इतिहास दी, गुरमत दी विद्या, वो भी जुदा बनारस विच है। पर मेरे सतगुर कहिंदे जिड्डा वड्डा तीर्थ है, उथे ठग भी ऐसे रहिंदे ने। ਤੇ ਰਹਿੰਦੇ ਵੀ ਸੰਤਾਂ ਦੇ ਰੂਪ ਵਿੱਚ। ਧਾਰਮਿਕ ਆਗੂ ਕਿਉਂਕਿ ਪੁਸ਼ਾਕ ਪਾ ਕੇ ਕੰਮ ਕਰਨਾ ਸਿਖਾਲਾ ਹੋ ਜਾਂਦਾ, ਭਰੋਸਾ ਬਣ ਜਾਂਦਾ ਤੁਹਾਡਾ। ਜਿਵੇਂ ਨੌਕਰ ਤੇ ਬਣਿਆ ਹੁੰਦਾ, ਇਹ ਤਾਂ ਸਾਡਾ ਨੌਕਰ ਹੈ, ਕੀ ਕਰੂਗਾ। ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਸੇਫ ਖਾਲੀ ਉਹ ਪਈ ਹੁੰਦੀ ਹੈ, ਭਰੋਸਾ ਬਣ ਜਾਂਦਾ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਐਡੇ ਠੱਗ ਉੱਥੇ, ਐਸੇ ਸੰਤ ਨਮੋ ਕੋ ਭਾਵੇ ਡਾਲਾ ਸਿਉਪੇ ਡਾ ਗਟਕਾਵੇ। ਕੈਸੇ ਕੈਸੇ ਠੱਗ ਨੇ ਉੱਥੇ ਡਾਲਾ ਸਿਓ, ਡਾਲਾ ਕਹਿੰਦੇ ਭਾਈ ਟਾਹਣੀਆਂ ਨੂੰ, ਡਾਲੀਆਂ ਹੁੰਦੀਆਂ ਨਾ ਦਰਖਤ ਦੇ ਟਾਹਣੀਆਂ। ਸਤਿਗੁਰ ਕਹਿੰਦੇ ਟਾਹਣੀਆਂ ਹੀ ਨਹੀਂ ਖਾਂਦੇ, ਸਣੇ ਹੀ ਮੁੱਢ ਖਾ ਜਾਂਦੇ। ਅੱਜ ਖੇ ਆਖੋ ਸਤਨਾਮ ਡਾਲਾ ਸਿਉ ਪੇਡਾ ਕਹੀਏ ਦਰਖਤ, ਉਹ ਟਾਹਣੀਆਂ ਟਾਹਣੀਆਂ ਖਾ ਲੈਣ, ਬੇਚਾਰਾ ਮੁੱਢ ਤਾਂ ਖੜਾ ਰਵੇ, ਫੇਰ ਫੁੱਟੇ ਆਉਣਗੀਆਂ। ਪਰ ਐਸੇ ਠੱਗ ਬਨਾਰਸ ਵਿੱਚ ਕਿ ਦਰਖਤ ਨੂੰ ਜੜ ਤੋਂ ਹੀ ਨਹੀਂ ਛੱਡਦੇ। ਐਸੇ ਇਹ ਕਿਹਦੀ ਬਿਰਤੀ ਹੈ? ਲੋਭ ਦੀ, ਕਾਮ ਦੀ ਬਿਰਤੀ ਅੰਦਰ ਆ ਗਈ। ਕੋਈ ਧੀ ਭੈਣ ਦੀ ਇੱਜ਼ਤ ਸਾਂਝੀ ਨਹੀਂ ਰਵੇਗੀ। ਲੋਭ ਦੀ ਬਿਰਤੀ ਆ ਗਈ, ਕੋਈ ਧਰਮ ਸਥਾਨ ਨਹੀਂ ਤੁਹਾਨੂੰ ਦੇਖਣਾ, ਕੋਈ ਭੈਣ ਭਰਾ ਨਹੀਂ ਦੇਖਣਾ, ਇਹਦੀ ਚੀਜ਼ ਚੱਕਣੀ ਹੈ ਕਿ ਨਹੀਂ ਚੱਕਣੀ, ਕੋਈ ਥਾਂ ਤਥਾਂ ਨਹੀਂ। ਕ੍ਰੋਧ ਆ ਗਿਆ ਤਾਂ ਗੁਰਸਿੱਖ ਪਿਆਰੇ ਉਹ ਦੇਖਣਾ ਹੀ ਨਹੀਂ ਕਿ ਮੇਰੀ ਮਾਂ ਹੈ ਕਿ ਮੇਰਾ ਪਿਤਾ ਹੈ, ਕੋਈ ਮੈਥੋਂ ਵੱਡਾ ਹੈ, ਇਹਨੂੰ ਗਲਤ ਸ਼ਬਦ ਕਿਉਂ ਆਖਾਂ। ਉਹ ਕ੍ਰੋਧ ਨੇ ਸੋਚਣ ਦੀ ਸ਼ਕਤੀ ਉਹ ਤੇਰੀ ਖਤਮ ਕਰ ਦੇਣੀ ਹੈ, ਕ੍ਰੋਧ। ਤੇ ਗੁਰਮੁਖ ਕਾਮ ਕ੍ਰੋਧ ਲੋਭ ਮੋਹ, ਮੋਹ ਆ ਗਿਆ ਗੁਰਸਿੱਖ ਪਿਆਰਿਓ, ਬਸ ਆਪਣੀਆਂ ਚੀਜ਼ਾਂ ਰਹਿ ਜਾਣੇ, ਗੁਆਂਢੀ ਦਾ ਘਰ ਭਾਵੇਂ ਹਟ ਜਾਵੇ, ਮੈਨੂੰ ਕੀ। ਇਹ ਬਿਰਤੀ ਦੇਖੋ ਕਿੰਨੀ ਈਰਖਾ ਵਾਦੀ ਹੈ। ਇਹ ਮੇਰਾ ਪੁੱਤ, ਇਹ ਮੇਰੀ ਕਾਰ, ਇਹ ਮੇਰਾ ਘਰ, ਇਹ ਮੇਰੀ ਖੇਤੀ, ਗੁਆਂਢੀ ਦੀ ਉਜੜ ਜਾਵੇ ਤੇ ਮੇਰਾ ਡੱਕਾ ਨਾ ਹਿੱਲੇ। ਗੁਰਸਿੱਖ ਪਿਆਰਿਓ, ਐਸੀ ਬਿਰਤੀ ਫਿਰ ਕਿੱਥੇ ਪਾਪੇ ਕਰੂਗੀ, ਵਿਕਾਰੇ ਕਰੂਗੀ। ਮੈਂ ਤਾਂ ਆਪ ਦੇਖਿਆ ਪੰਜਾਬ ਚ, ਯਾਦ ਹੋਣਾ ਤੁਹਾਡੇ, ਮੇਰੇ ਆਣਦਿਆਂ ਦੇ ਮੁੰਡਿਆਂ ਨੂੰ ਤਾਂ ਹੁਣ ਪਤਾ ਨੀ, ਕੁੜੀਆਂ ਨੂੰ 5 ਕਿੱਲੇ ਮੱਕੀ ਖੜੀ ਹੋਊਗੀ, ਬੰਦੇ ਜਿੱਡੀ ਜਿੱਡੀ, ਇੱਕ ਇੱਕ ਹੱਥ ਦੀਆਂ ਉਹਨੂੰ ਕੁੱਕੜੀਆਂ ਲੱਗੀਆਂ ਹੋਣਗੀਆਂ। ਪਰ ਜਿਹੜੀਆਂ ਘਰ ਨੂੰ ਲਿਆਉਣੀਆਂ ਉਹ ਗੁਆਂਢੀ ਦੀਆਂ ਤੋੜ ਕੇ ਲਿਆਉਣੀਆਂ, ਕੋਈ ਸਤਨਾਮ ਉਹ ਨਾ ਆਪਣੇ ਖੇਤ ਵਿੱਚੋਂ ਤੋੜ ਲਈਆਂ। ਦੇਖੋ ਕੈਸੀ ਬਿਰਤੀ ਹੈ। ਉਹ ਤੇਰੇ 5 ਕਿੱਲੋ ਖੜੇ, 5 ਕਿੱਲੇ ਖੜੇ ਨੇ, ਵਿੱਚ ਨੂੰ ਡੰਗਰ ਵੀ ਨਹੀਂ ਲੱਗਦੇ, ਇੰਨੀ ਤਕੜੀ ਹੈ, 4 ਕਾਂਡੇ ਵੜੇ ਨਹੀਂ ਨੇ, 10 ਕਿੱਲੇ ਇੱਕ ਖੜਾ ਹੋ ਹੈ ਪੋਨਿਆਂ ਵਰਗਾ। ਪਰ ਗੰਨਾ ਗੁਆਂਢੀ ਦਾ ਪੱਟਣਾ, ਆਪਣਾ ਨਹੀਂ ਪੱਟਣਾ। ਤੇ ਇਹ ਬੀਜ ਵੇਖ ਲਓ ਕਹੇ ਜਿਹਾ ਬੀਜ ਹੋ ਗਿਆ, ਫਿਰ ਇਹਦਾ ਰਿਜਲਟ ਜਾਣਦੇ ਹੋ ਕੀ ਹੈ? ਗੁਆਂਢੀ ਨੂੰ ਤਾਂ ਪਤਾ ਹੈ ਤੇ ਫਲਾਣਾ ਹੀ ਪੱਟ ਕੇ ਲੈ ਗਿਆ, ਉਹ ਕਿਹੜਾ ਫਿਰ ਆਪਣਾ ਪੱਟੂਗਾ? ਅੱਜ ਕੇ ਕੋ ਸਤਨਾਮ, ਉਹ ਕਿਤੇ ਦਾਤੀ ਆਪਣੇ ਕਿਤੇ ਫੈਰੂਗਾ? ਫਿਰ ਪਾ ਲਓ ਭਾਜੀ, ਜਿਹਾ ਬੀਓ ਤੇਹਾ ਫਰਕ ਆਇਆ। ਜੇ ਆਪਾਂ ਆਪਣੇ ਖੇਤ ਵਿੱਚੋਂ ਵਰਤੀਏ, ਗੁਆਂਢੀ ਨੂੰ ਵੀ ਸ਼ਰਮ ਆਊਗੀ, ਇਹ ਆਪਣੇ ਚੂਪਦਾ, ਮੈਂ ਇਹਦੇ ਚੋਂ ਚੂਪਾਂ। ਦੇਖੋ ਕਹਿਤੀਆਂ ਬਿਰਤੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੰਕਾਰ ਦੀ ਤਾਂ ਗੱਲੇ ਛੱਡੋ। ਹੰਕਾਰ ਤਾਂ ਐਸੀ ਵਸਤੂ ਹੈ ਜਿਹਨੂੰ ਇੱਕੋ ਤੁਕ ਸੁਖਮਨੀ ਸਾਹਿਬ ਦੀ, ਕਿਸੇ ਨਾ ਵਧੇ ਆਪ ਹੰਕਾਰ। ਬਾਜੀ ਨੂੰ ਆਪਣੇ ਆਪ ਦਾ ਮਾਣ ਹੋ ਜਾਵੇ ਨਾ, ਵੀ ਮੈਂ ਹੈਗਾ ਹੁਣ, ਮੈਂ ਹੁਣ ਵਿਦਵਾਨ, ਮੇਰੀ ਕਥਾ ਬਹੁਤ ਸੋਹਣੀ, ਮੈਂ ਹੁਣ ਕੀਰਤਨੀ ਹੈ, ਮੇਰੇ ਰਾਗ ਬੜੇ ਸੋਹਣੇ, ਮੈਂ ਹੁਣ ਪਾਠੀ, ਮੇਰੇ ਵਰਗਾ ਪਾਠ ਨਹੀਂ ਕੋਈ ਕਰਦਾ, ਸਾਡੀ ਕਮੇਟੀ, ਮੈਂ ਹੁਣ ਪ੍ਰਧਾਨ, ਮੇਰੇ ਵਰਗਾ ਇੰਤਜ਼ਾਮ ਨਹੀਂ ਕੋਈ ਕਰਦਾ, ਮੇਰੇ ਵਰਗਾ ਸਟੇਜ ਸੈਕਟਰੀ ਨਹੀਂ ਕੋਈ, ਮੇਰੀਆਂ ਭੈਣਾਂ ਬੈਠੀ, ਇਹਨਾਂ ਨੂੰ ਹੋਰੇ ਮਾਣ ਰਹਿੰਦਾ ਕਿ ਮੇਰੇ ਵਰਗੀ ਕੋਈ ਦਾਲ ਨਹੀਂ ਬਣਾ ਸਕਦਾ, ਮੇਰੇ ਵਰਗੀਆਂ ਭਿੰਡੀਆਂ ਕਿਤੇ ਤੈਥੋਂ ਬਣਦੀਆਂ? ਆ ਕਿਸੇ ਨਾ ਬਦੇ ਆਪ ਹੰਕਾਰੀ, ਇਹ ਆਪੇ ਦਾ ਹੰਕਾਰ ਕਰਨਾ। ਆ ਸੁਣ ਲਓ ਹੁਣ ਨਤੀਜਾ ਕੀ ਲੱਭਣਾ, ਕਿਤੇ ਫੁੱਲਾਂ ਦੇ ਹਾਰ ਨਹੀਂ ਪਹਿਣੇ ਗੱਲ ਕਰਕੇ, ਕਿਤੇ ਟਿੱਕੇ ਨਹੀਂ ਲੱਗਣੇ ਖੁਸ਼ੀ ਦੇ। ਧਰਮ ਰਾਏ ਤਿਸ ਕਰੇ ਖੁਆਰੀ, ਉਹ ਨਾ ਕਰ ਹੰਕਾਰ ਆਪਣੇ ਆਪ ਦਾ, ਆਪਣੇ ਗੁਣਾਂ ਦਾ। ਤੈਨੂੰ ਧਰਮ ਰਾਜ ਨੇ ਮਾਰਨਾ ਹੀ ਨਹੀਂ, ਮਾਰਨ ਦੇਣਾ ਬੜਾ ਸਿਖਾਲਾ ਹੁੰਦਾ, ਖੁਆਰ ਕਰਨਾ ਔਖਾ, ਜਿਉਂਦਾ ਵੀ ਰੱਖਣਾ ਤੇ ਖੁਆਰ ਕਰਨਾ, ਕਿਸੇ ਨੂੰ ਦੁਖੀ ਕਰੀ ਜਾਣਾ, ਇਹ ਬੜਾ ਖਤਰਨਾਕ ਸ਼ਬਦ ਹੈ। ਧਰਮ ਰਾਏ ਤਿਸ ਕਰੇ ਖੁਆਰੀ, ਖੁਆਰ ਖੁਆਰੀ ਕਹੀਏ, ਤੈਨੂੰ ਖੁਆਰ ਕਰਨਾ। 84 ਲੱਖ ਜੂਨੀ ਮੰਦੀਆਂ ਜੂਨੀਆਂ ਵਿੱਚ ਪਾਉਣਾ, ਇਹ ਕਿੱਥੋਂ ਮਿਲਣੀ ਹੈ ਗੱਲ? ਕਿਸੇ ਨਾ ਵਧੇ ਆਪ ਹੰਕਾਰ, ਜਿਹਦੇ ਵਿੱਚ ਹੰਕਾਰ ਦਾ ਮਾਦਾ ਆ ਗਿਆ ਉਹਨੇ ਮੰਨਣਾ ਹੀ ਨਹੀਂ ਇੱਥੇ ਕੋਈ ਮੇਰੇ ਬਿਨਾਂ ਹੈ। ਇਹ ਤਾਂ ਕੰਮੇ ਮੇਰੇ ਨਾਲ ਚੱਲ ਰਿਹਾ, ਇਹ ਤਾਂ ਕਥਾ ਕੀਰਤਨੇ ਮੇਰੇ ਨਾਲ, ਸਾਨੂੰ ਵੀ ਹੈਗਾ ਮੈਨੂੰ ਵੀ ਹੋਣਾ ਹੈ, ਸਾਡੇ ਲਾਣੇ ਨੂੰ ਕਿਤੇ ਘੱਟ ਹੈ, ਤੁਹਾਨੂੰ ਵੀ ਹੈਗਾ। ਹੁਣ ਮੈਨੂੰ ਰਾਤ ਨੂੰ ਨੀਂਦ ਥੋੜੋ ਆਉਣੀ ਹੈ, ਪਹਿਲਾਂ 5-7 ਵਾਰ ਸੋਚੂੰਗਾ ਹਰਦੇਵ ਸਿਆ ਜੇ ਤੂੰ ਨਾ ਜੰਮਦਾ ਕਿਤੇ ਸਵਈਆਂ ਦੀ ਕਥਾ ਹੋਣੀ ਸੀ, ਕੋਈ ਸਤਨਾਮੇ ਤਾਂ ਤੂੰ ਲੂਲੋ ਵਿੱਚ ਜੰਮ ਪਿਆ ਤੇ ਤਾਂ ਸਵਈਆਂ ਦੀ ਕਥਾ, ਕਿਉਂ ਨਰਕਾਂ ਦਾ ਭਾਗੀ ਬਣਦਾ? ਕਿਸੇ ਨਾ ਬਦਾ ਆਪ ਅਹੰਕਾਰੀ ਧਰਮ ਰਾਏ ਤਿਸੇ, ਤੇ ਸਾਡੇ ਵਿੱਚ ਤਾਂ ਹੁਣ ਇਹੋ ਜਿਹੇ ਜੰਮੇ ਹੈ, ਇਹੋ ਜਿਹੇ ਹੰਕਾਰੀ ਜੰਮੇ ਹੈ ਜਿਹੜੇ ਕਹਿੰਦੇ ਬਾਣੀ ਵੀ ਬਾਣੀ ਨਹੀਂ ਹੈ, ਅਸੀਂ ਉਹ ਹੈ ਸਭ ਕੁਝ। ਸਾਡਾ ਹੰਕਾਰ ਬਸ ਥਰਮਾਮੀਟਰ ਚ ਨੰਬਰ ਨਹੀਂ ਰਹੇ, ਪੜਾਕੇ ਪੈਂਦੇ ਫਿਰਦੇ, ਮਿਲ ਨਹੀਂ ਸਕਦਾ ਸਾਡਾ ਹੰਕਾਰ ਤੇ ਚਾਰ ਅੱਖਰ ਆਏ ਤੇ ਬਾਣੀ ਤੇ ਹੀ ਨੁਕਤਾ ਚੀਨੀ ਕਰ ਦਿੱਤੀ, ਗੁਰਮਤ ਤੇ ਹੀ ਨੁਕਤਾ ਚੀਨੀ ਕਰਤੀ, ਆਪਣੇ ਗੁਰੂ ਤੇ ਹੀ ਇਹ ਹੰਕਾਰ ਦਾ ਮਾਦਾ ਮੈਂ ਪੜ ਗਿਆ, ਮੈਂ ਖੋਜ ਕੀਤੀ। ਉਹ ਕਿੰਨੇ ਚਲੇ ਗਏ ਇੱਥੇ ਵਹਿਮਾਂ ਵਰਗੇ ਖੋਜਣ ਗਏ, ਉਹਨਾਂ ਨੂੰ ਪਤਾ ਨਹੀਂ ਲੱਗਿਆ ਤੂੰ ਕਿਹੜੇ ਬਾਗ ਦੀ ਮੂਲੀ ਹੈ। ਇੱਥੇ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਤਾਂ ਕਾ ਅੰਤ ਨਾ ਪਾਇਓ, ਹੰਕਾਰ ਹੋ ਗਿਆ ਸੀ ਬ੍ਰਹਮਾ ਨੂੰ, ਮੈਂ ਬਹੁਤ ਵੱਡਾ ਵਿਦਵਾਨ ਹੈ, ਚਾਰ ਵੇਦ ਰਚਤੇ, ਮੇਰੇ ਵਰਗਾ ਵਿਦਵਾਨ? ਇਹ ਪਤਾ ਹੀ ਨਹੀਂ ਸੀ ਵੀ ਤੂੰ ਹੈ ਤਾਂ ਬ੍ਰਹਮਾ, ਵੇਦ ਤਾਂ ਰਚਤੇ, ਤੈਨੂੰ ਆਪਣਾ ਪਤਾ ਹੀ ਨਹੀਂ ਤੂੰ ਕਿਹਨੇ ਬਣਾਇਆ। ਸਤਨਾਮ, ਐਸੀ ਖਤਰਨਾਕ ਅਵਸਥਾ ਬ੍ਰਹਮਾ ਜੀ ਦੀ, ਬਾਪ ਦਾ ਪਤਾ ਹੀ ਨਹੀਂ ਕਿਹਨੇ ਪੈਦਾ ਕੀਤਾ, ਤੇ ਪੁੱਛ ਬੈਠੇ ਆ ਮੈਨੂੰ ਪੈਦਾ ਕਿਹਨੇ ਕੀਤਾ। ਵਿੱਚ ਨੂੰ ਭਗਵਾਨ ਕਹਿੰਦੇ ਆ ਜਿਹੜਾ ਕਮਲ ਫੁੱਲ ਖੜਾ ਨਾ ਟੋਭੇ ਵਿੱਚ, ਇਹਦੀ ਨਾਭੀ ਵਿੱਚੋਂ ਤੂੰ ਜੰਮੇ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ। ਜਿਹੜਾ ਕਮਲ ਫੁੱਲ ਹੈ ਨਾ ਇਹਦੇ ਵਿੱਚੋਂ ਬ੍ਰਹਮਾ ਦਾ ਜਨਮ ਹੈ। ਕਮਲ ਦੀ ਨਾਭੀ ਕਿੰਨੀ ਕੁ ਹੁੰਦੀ ਹੈ? ਡੰਡੀ। ਨਾਭ ਕਮਲ ਤੇ ਬ੍ਰਹਮਾ ਉਪਜੇ, ਆਇਆ ਹੰਕਾਰ, ਕਹਿੰਦਾ ਮੈਂ ਬ੍ਰਹਮਾ, ਚਾਰ ਵੇਦਾਂ ਦਾ ਵਕਤਾ, ਮੈਂ ਇਹ ਫੁੱਲ ਵਿੱਚੋਂ ਜੰਮਿਆ। ਕਿਤੇ ਲੱਤ ਮਾਰੀ ਹੰਕਾਰ ਦੇ ਨਾਲ, ਕਹਿੰਦਾ ਕੀ ਹੁੰਦਾ ਫੁੱਲ, ਕੀ ਹੁੰਦੀ ਹੈ ਨਾਲੀ? ਹਾਏ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜਦ ਲੱਤ ਮਾਰੀ ਨਾਭੀ ਦੇ ਵਿੱਚੇ ਚਲਿਆ ਗਿਆ। ਬ੍ਰਹਮਾ ਅਸੀਂ ਤਾਂ ਹੁੰਦੇ ਕੀ ਹੈ, ਵਿੱਚੇ ਹੇਠੇ ਹੇਠ ਜਾਈ ਜਾਵੇ, ਥੋੜਾ ਸਮਾਂ ਨੀ, ਫਿਰ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਯੁਗ 36 ਕੀਓ ਗੋਬਾਰਾ ਬਾਣੀ ਹੈ ਮਹਾਰਾਜ ਦੀ। 18 ਯੁਗ ਬੀਤ ਗਏ ਨਾਲ ਹੀ ਨਾ ਮੁੱਕੇ ਬ੍ਰਹਮਾ, ਜਿਹਨੂੰ ਕਹਿੰਦੇ ਕੁੰਦੀ ਕੀ ਹੈ ਇਹ 18 ਯੁਗ ਹੇਠ ਨੂੰ ਇਹ ਜਾਈ ਗਿਆ। ਮੈਂ ਫੇਰ ਕਰੇ ਮਿੰਤਾ ਵਾਹਿਗੁਰੂ ਕੱਢ ਹੋਣੇ ਇੱਥੋਂ, ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਹੰਕਾਰ ਨਾ ਕਰੋ, ਕਿਤੇ ਮੁੜ ਕੇ ਮਿੰਤਾ ਕੱਢ ਕਰਨੀਆਂ ਪੈਣ। ਹੁਣ ਕੱਢ ਲੈ ਸੱਪਾਂ ਦੀ ਜੂਨੀ ਚੋਂ, ਹੁਣ ਕੱਢ ਲੈ ਗਧਿਆਂ ਦੀ ਜੂਨੀ ਚੋਂ, ਬਚੋ ਧਰਮ ਰਾਏ ਤਿਸ ਕਰੇ ਖੁਆਰੀ, ਇਹਨਾਂ ਜੂਨੀਆਂ ਚ ਪਾ ਕੇ ਖੁਆਰ ਕਰੂਗਾ। 18 ਯੁੱਗ ਬੀਤ ਗਏ ਫਿਰ ਮਿੰਤਾ ਕਰੇ, ਫਿਰ ਅਰਦਾਸਾਂ ਹੋਈਆਂ ਤੇ 18 ਯੁੱਗ ਉੱਪਰ ਆਉਣ ਨੂੰ ਲੱਗੇ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲੱਗੇ ਲਿਖਿਆ ਯੁੱਗ 36 ਕੀਓ ਗੋਬਰ। ਅੰਧਕਾਰ ਦਾ ਸਮਾਂ ਜਿਹੜਾ ਕਹਿੰਦੇ ਸੀ ਮੈਂ ਬ੍ਰਹਮਾ, ਇਹ ਹੰਕਾਰ ਗੁਰਸਿੱਖ ਪਿਆਰਿਓ। ਸੁਖਮਨੀ ਸਾਹਿਬ ਪੜ੍ਹਦੇ ਹੋ ਜਰਾ, 12ਵੀਂ ਅਸ਼ਟਪਦੀ, ਇੱਕ ਪੌੜੀਓ ਆਪਣੇ ਜ਼ਿੰਦਗੀ ਚ ਲਾ ਲਓ ਤੇ ਤੁਸੀਂ ਤਰ ਜਾਓ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਤੁਹਾਨੂੰ, ਸੁਖਮਨੀ ਨੇ ਨੀ ਤਾਰਨਾ, ਸੁਖਮਨੀ ਦੀ ਦਿੱਤੀ ਸਿੱਖਿਆ ਨੇ ਤਾਰ, ਡਾਕਟਰ ਨੇ ਰਾਜੀ ਨਹੀਂ ਕਰਨਾ, ਡਾਕਟਰ ਦੀ ਦਿੱਤੀ ਦਵਾਈ ਨੇ ਰਾਜੀ ਕਰਨਾ। ਗੁਰਸਿੱਖ ਪਿਆਰੇ ਹੋ, ਇੱਕੋ ਅਸ਼ਟਪਦੀ 12ਵੀਂ ਤੇ ਇੱਕ ਪੌੜੀ ਪੜ੍ਹ ਲਓ, ਬਥੇਰਾ ਕੁਝ ਹੈ। ਬਸ ਉਹ ਪੌੜੀ ਕੀ ਕਹਿ ਰਹੀ ਹੈ ਤੁਹਾਨੂੰ, ਜਿਸ ਕੇ ਅੰਤਰ ਰਾਜ ਅਭਿਮਾਨ, ਜੋ ਸ਼ਕਤੀ ਕਰਕੇ ਮਾਣ ਕਰੇ ਮੇਰੇ ਵਿੱਚ ਹੁਣ ਤਾਕਤ ਹੈ, ਕੁਰਸੀ ਮਿਲ ਗਈ, ਰਾਜ ਗੱਦੀ ਤੇ ਬੈਠਾ ਮੈਂ ਤੇ ਮਹਾਰਾਜ ਡਿਗਰੀ ਕੀ ਦਿੰਦੇ ਆ ਉਹਨੂੰ। ਸੋ ਨਰਕ ਪਾਤੀ ਹੋਵਤ ਸਵਾਨ, ਸਵਾਨ ਕਹੀਏ ਕੁੱਤਾ। ਮਹਾਰਾਜ ਕਹਿੰਦੇ ਅਗਲੇ ਜਨਮ ਵਿੱਚ ਕੁੱਤਾ ਹੋਵੇਗਾ ਤੇ ਕੁੱਤਾ ਵੀ ਭੁਲੇਖਾ ਨਾ ਕਰਿਓ, ਕਿਤੇ ਯੂਕੇ ਦਾ ਹੋਊਗਾ, ਕੈਲੀਫੋਰਨੀਆ ਦਾ ਹੋਊਗਾ। ਇੱਥੇ ਤਾਂ ਕੁੱਤੇ ਬਿਸਤਰਿਆਂ ਪਰ ਬੈਠੇ ਨੇ, ਜਬਰ ਰੋਟੀਆਂ ਛਕਦੇ ਨੇ। ਇਹ ਕੁੱਤੇ ਨਹੀਂ ਬਣਨਾ ਆਪਾਂ ਨੇ ਜੇ ਹੰਕਾਰ ਕਰਾਂਗੇ ਸ਼ਕਤੀ ਦਾ। ਗੁਰੂ ਅਰਜਨ ਕਹਿੰਦੇ ਕੁੱਤਾ ਵੀ ਨਰਕਾਂ ਦੇ ਗੰਦ ਖਾਣ ਵਾਲਾ ਹੋਵੇਗਾ, ਨਰਕ ਪਾਤੀ। ਇਸ ਧਰਤੀ ਦਾ ਕੁੱਤਾ ਨੀ, ਦੇਖੋ ਹੰਕਾਰ ਤੋਂ ਕੀ ਮਿਲਦਾ ਹੈ। ਇਹ ਬਚਨ ਚੱਲਦਾ ਨੇ ਗੁਰੂ ਦੀ ਦ੍ਰਿਸ਼ਟ ਨਾਲ ਇਹ ਚੀਜ਼ਾਂ ਦੂਰ ਹੋਣੀਆਂ। ਕਾਮ ਕ੍ਰੋਧ ਦਾ ਲੋਹਮੋ, ਉਹਨਾਂ ਦਾ ਜਿਹੜਾ ਬਲ ਹੈ ਸਾਡੇ ਉੱਤੇ, ਭਾਰੂ ਹੋਏ ਹੋਏ ਨੇ ਸਾਡੇ ਉੱਤੇ। ਤੇ ਗੁਰਸਿੱਖ ਪਿਆਰਿਓ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੈ ਮੈਂ ਜੋ ਬਨਵੰਤ, ਚਮੜੀ ਦੇ ਰੰਗ ਦਾ ਹੀ ਮਾਣ ਕਰੀ ਜਾਵੇ, ਜਵਾਨੀ ਦਾ ਹੀ ਮਾਣ ਕਰੀ ਜਾਵੇ, ਮੇਰੇ ਵਰਗਾ ਸੁੰਦਰ ਨਹੀਂ ਕੋਈ, ਜੋਬਨਵੰਤ ਮੇਰੇ ਵਰਗਾ ਤਕੜਾ ਕੋਈ ਨਹੀਂ, ਮੇਰੇ ਵਰਗਾ ਸਰੀਰ ਕਿਸੇ ਦਾ ਨਹੀਂ। ਮਹਾਰਾਜ ਕਹਿੰਦੇ ਵੇਖ ਲੈ, ਸੋ ਹੋਵਤ ਬਿਸਤਾ ਕਾ ਜੰਤ। ਜੰਤ ਕਹੀਏ ਕੀੜਾ, ਕੀੜੇ ਵੀ ਆਏ ਨੀ ਜਿਹੜੇ ਡਿਸਕਵਰੀ ਚ ਦੇਖਦੇ ਆ ਤੁਸੀਂ, ਕਦੇ ਮਰੂਦ ਤੋਂ ਫੜ ਲਿਆ, ਕਦੇ ਕਿਸੇ ਖੰਜੂਰ ਤੋਂ ਫੜ ਲਿਆ। ਕੀੜੇ ਦਿਖਾਉਂਦੇ ਨੇ ਡਿਸਕਵਰੀ ਚ, ਥੋੜੇ ਫਿਰਦੇ ਨੇ ਕੀੜੇ। ਇੱਥੇ ਇੱਕ ਸਾਡੇ ਭਾਈ ਰਹਿੰਦੇ ਨੇ, ਉਹ ਵਿਚਾਰੇ ਕੀੜਿਆਂ ਨੂੰ ਇਹ ਭੁੰਨ ਕੇ ਛਕੀ ਜਾਂਦੇ ਅੱਜ ਖੇ ਆਖੋ ਸੱਤ ਨਾ। ਵੇਖੋ ਰੱਬ ਨੇ ਮਨੁੱਖ ਜਨਮ ਤਾਂ ਦੇ ਤਾ, ਪਰ ਪਛਤਾਉਂਦਾ ਹੋਣਾ ਰੱਬ। ਕੀੜੇ ਮਕੌੜੇ ਹੀ ਵਾਲ ਵਾਲ ਕੇ ਛਕੀ ਜਾਂਦੇ ਨੇ, ਹੋਰ ਨੀ ਕੁਝ। ਪਰ ਜਿਹੜਾ ਬੰਦਾ ਆਪਣੇ ਸਰੀਰ ਦਾ ਮਾਣ ਕਰੇ, ਜੋਬਨ ਦਾ, ਜਵਾਨੀ ਦਾ, ਰੂਪ ਦਾ, ਉਹ ਕਹਿੰਦੇ ਕੀੜਾ ਤਾਂ ਹੋਊਗਾ, ਕੀੜਾ ਵੀ ਗੰਦਗੀ ਦਾ ਹੋਊਗਾ। ਸੋ ਹੋਵਤ ਬਿਸ਼ਟਾ ਕਾ ਜੰਤ। ਤੇ ਹੁਣ ਅਗਲੀ ਗੱਲ ਤਾਂ ਸਿੱਧੀ ਉਹ ਤੁਹਾਡੇ ਵੱਲ ਹੈ ਭਾਈ, ਸੁਣ ਲਿਓ ਪਿਆਰ ਨਾਲ। ਆਪਸ ਕਉ ਕਰਮ ਵੰਤ ਕਹਾਵੇ, ਸਾਡਾ ਲਾਣਾ ਵੀ ਵਿੱਚ ਆ ਗਿਆ। ਮੈਂ ਇੰਨੀਆਂ ਮਾਲਾ ਫੇਰਦੈ, ਮੈਂ ਇੰਨੀਆਂ ਸੁਖਮਨੀਆਂ ਪੜ੍ਹਦੈ, ਮੈਂ ਇੰਨੀ ਵਾਰ ਹਜ਼ੂਰ ਸਾਹਿਬ ਜਾ ਕੇ ਆਇਆ, ਮੈਂ ਇੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਤੀ, ਮੈਂ ਇੰਨੀਆਂ ਰਮਾਇਣਾ ਪੜ੍ਹ ਦਿੱਤੀਆਂ, ਇੰਨੀ ਸ੍ਰੀ ਮਦ ਭਗਵਤ ਗੀਤਾ ਜੀ ਦੀ ਕਥਾ ਕਰਤੀ, ਤ੍ਰਿਵੈਣੀ ਜੀ ਕੇ ਇਸ਼ਨਾਨ ਕੀਏ, ਇਤਨੇ ਵਾਰ ਇਸ਼ਨਾਨ ਹੋ ਗਏ, ਗਿਣਤੀ ਨੀ। ਆਹ ਜਿਹੜਾ ਕਰਮ ਕਰਕੇ ਗਿਣਤੀ ਕਰਨੀ ਨਾ ਕਿ ਮੈਂ ਕਰਦੇ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਸਤਿਗੁਰ ਕਹਿੰਦੇ ਕਰੀ ਜਾ ਕਰਮ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ, ਅਜਿਹੇ ਆਖੋ ਸਤਨਾਮ। ਕਰਮਵੰਤ ਕਰਮ ਕਰਕੇ ਕਹਾਉਣਾ ਕਿ ਮੈਂ ਕਰਦੇ। ਹੁਣ ਫਿਰ ਵਾਰੀ ਹੈ ਭਾਈ, ਗੁੱਸਾ ਨਾ ਕਰਿਓ, ਸਿੱਧੀ ਤੁਹਾਡੀ ਡਾਇਰੈਕਟ ਲਾਈਨ ਹੁਣ ਤੁਹਾਡੇ ਨਾਲ ਜੁੜਦੀ ਹੈ। ਧਨ ਭੂਮ ਕਾ ਜੋ ਕਰੇ ਗੁਮਾਨ, ਇੰਨੇ ਕੀਲੇ ਹੈ ਭੂਮੀ, ਇੰਨੀਆਂ ਐਫਡੀਆਂ ਧਨ ਭੂਮ, ਇੰਨੇ ਟਰੱਕ ਨੇ, ਇੰਨੀਆਂ ਫੈਕਟਰੀਆਂ ਨੇ, ਇੰਨੇ ਬਾਲ ਬੱਚੇ ਨੇ। ਜਿਹੜਾ ਇਹਨਾਂ ਦਾ ਮਾਣ ਕਰਦਾ ਉਹਨੂੰ ਮੇਰੇ ਗੁਰੂ ਅਰਜਨ 3 ਸਰਟੀਫਿਕੇਟ ਦੇ ਗਏ ਇਕੱਠੇ, ਜਿਵੇਂ ਕੋਈ MMA ਕਰ ਲਵੇ। 3 ਕਟੇ ਜਿਹੜਾ ਧਰਤੀ ਦਾ ਮਾਲ ਧਨ ਦਾ ਮਾਣ ਕਰੂਗਾ, ਸੋ ਮੂਰਖ ਅੰਧਾ ਅਗਿਆ। ਮੂਰਖ ਹੈ, ਅੰਨਾ ਹੈ, ਅਗਿਆਨੀ ਹੈ ਜਿਹੜਾ ਇਹਨਾਂ ਚੀਜ਼ਾਂ ਦਾ। ਤੇ ਹੁਣ ਗੁਰੂ ਅਰਜਨ ਪਾਤਸ਼ਾਹ ਤੋਂ ਮੰਗ ਲਓ,

0: ਦੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਕੋਈ ਇੱਕ ਮਨ ਅਲਖ ਤੇ ਆਈਏ, ਫਲ ਤੇ ਵੇਹੋ ਪਾਈਏ, ਜੇ ਵੇਹੀ ਕਾਰ ਕਮਾਈਏ। ਪਰ ਮਿਲਦੀ ਕਿਹਨਾਂ ਨੂੰ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ। ਬਹੁਤ ਪਿਛਲੇ ਕਰਮ ਚੰਗੇ ਕੀਤੇ ਹੋਣ ਤਾਂ ਇਹ ਗੁਰੂ ਦੇ ਚਰਨਾਂ ਦੀ, ਸੰਗਤਾਂ ਦੇ ਚਰਨਾਂ ਦੀ ਧੂੜੀ ਤੇ ਮੱਥਾ ਲੱਗਦਾ। ਉਹ ਵੇਖਿਆ ਹੋਣਾ ਕਈਆਂ ਨੂੰ ਤੁਸੀਂ ਇੱਥੇ ਮੱਥਾ ਟੇਕਦੇ ਹੈ, ਪੌਂਡ ਜਾ ਵਗਾ ਕੇ ਮਾਰਦੇ, ਚੱਕ ਬਾਬੇ ਤੇਰਾ ਦੇਣਾ ਤਾਂ ਸੈਂਟ ਨੂੰ ਐ ਸਿੜਦੇ ਆ, ਜਿਵੇਂ ਆਲਾ ਪਾਤਾਰ ਨੇ, ਮੱਥਾ ਨਾ ਲੱਗ ਜਾਵੇ ਕਿਤੇ ਧਰਤੀ ਨਾਲ। ਕਿਉਂ ਨੀ ਲੱਗਦਾ? ਜੇ ਹੋਵੇ ਪੂਰਬ ਲਿਖਿਆ, ਜੇ ਕਿਤੇ ਮਸਤਕ ਵਿੱਚ ਲਿਖਿਆ ਹੋਵੇ ਤਾਂ ਧੂੜੀ ਮਿਲੇ ਗੁਰੂ ਦੀਆਂ ਸੰਗਤਾਂ ਦੀ, ਗੁਰੂ ਦੇ ਚਰਨਾਂ ਦੀ। ਉਹ ਹੰਕਾਰ ਪੰਜ ਚੀਜ਼ਾਂ ਨਾਸ਼ ਕਰ ਰਹੇ ਨੇ। ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਬਾਬਤ ਟਲ ਭਗਤ ਜੀ ਕਹਿੰਦੇ ਨੇ, ਪਟ ਸਾਹਿਬ ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸ ਰਿਹਾ। ਤੇ ਜਿਹਨੂੰ ਵੇਖ ਲੈਂਦੇ ਹਨ, ਜਿਹਨਾਂ ਉੱਤੇ ਮਿੱਠੇ ਬਚਨ ਸੁਣਾ ਦਿੰਦੇ ਹਨ, ਜਿਹੜਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਦਾ ਬਲ ਸਾਨੂੰ ਘੜੀਸੀ ਫਿਰਦਾ ਹੈ, ਮਹਾਬਲੀ ਨੇ ਖਿੱਚੀ ਫਿਰਦੇ ਨੇ ਸਾਨੂੰ 24 ਘੰਟੇ ਪੰਜੇ ਵਿਕਾਰ, ਇਹਨਾਂ ਦਾ ਬਲ ਸਤਿਗੁਰਾਂ ਦੀ ਦ੍ਰਿਸ਼ਟੀ ਪੈਣ ਤੋਂ ਹੀ ਨਾਸ ਹੋ ਜਾਂਦਾ। ਬਸ ਚੋਰ ਉੱਤੇ ਮਾਲਕ ਨੇ ਚੋਰ ਦੇਖਿਆ ਨੀ ਤੇ ਉਹਦਾ ਖੂਨ ਸੁੱਕਿਆ ਨੀ, ਅਜਿਹੇ ਅਖੋ ਸਤਨਾਮ, ਡਾਂਗ ਮਾਰਨ ਦੀ ਵੀ ਲੋੜ ਨੀ ਹੁੰਦੀ। ਜਿਹੜਾ ਉਗਣੇ ਵਾਲਾ ਬੰਦਾ ਹੁੰਦਾ ਨਾ, ਮਾੜੇ ਕੰਮ ਕਰਨ ਵਾਲਾ, ਬਸ ਜਦ ਕਿਸੇ ਦੀ ਨਿਗਾਹ ਵਿੱਚ ਆ ਗਿਆ ਤੇ ਮਰ ਗਿਆ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams.

Good evening.

हम हर गुण गावे गे प्रभु की जय कृपा निधान।

ਚਲੋ।

Oh, but I know.

ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਨੇ, ਫਾਰਸੀ ਦਾ ਸ਼ੇਰ ਹੈ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸਜਾਰ ਹੱਕ, ਚਸ਼ਮ ਗਰਦੀ ਨਾ ਬਵਦ ਹਰ ਤਰਫ ਦੀਦਾਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਿਲ ਅਗਰ ਦਾਨਾ ਬਵਦ, ਜੇ ਤੇਰਾ ਹਿਰਦਾ ਸਾਫ ਹੈ, ਜੇ ਤੇਰਾ ਹਿਰਦਾ ਨਿਰਮਲ ਹੈ, ਸਵੱਛ ਹੈ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸਿਯਾਰ ਹੱਸ, ਪ੍ਰਭੂ ਈਸ਼ਵਰ ਪ੍ਰੀਤਮ ਤੇ ਤੇਰੇ ਅੰਦਰ ਬੈਠਾ ਹੋਇਆ। ਬੋਲੋ ਸਿਰੇ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸਿਯਾਰ ਹੱਸ, ਤੇ ਭਾਈ ਸਾਹਿਬ ਕਹਿੰਦੇ ਨੇ, ਚਸ਼ਮ ਗਰ ਦੀਨਾ ਬਵਦ, ਤੇਰੀਆਂ ਅੱਖਾਂ ਹੁਣ ਵੇਖਣ ਵਾਲੀਆਂ। ਇਹ ਅਰਦਾਸ ਕਰ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਹੇ ਅਕਾਲ ਪੁਰਖ, ਮੈਨੂੰ ਉਹ ਅੱਖਾਂ ਦੇ ਦਿਓ ਜਿਨ੍ਹਾਂ ਅੱਖਾਂ ਨਾਲ ਮੈਂ ਤੇਰੇ ਦੀਦਾਰ ਕਰ ਸਕਾਂ। ਸਤ ਸੰਗਤ ਬੋਲੋ ਸ੍ਰੀ। ਚਸ਼ਮ ਕਰ ਜੀਨਾ ਬਵਦ ਹਰ ਤਰਫ ਦੀਦਾਰ, ਹਰ ਪਾਸਾ ਇਹ ਈਸ਼ਵਰ, ਇਹ ਮੇਰੇ ਪ੍ਰੀਤਮ, ਤੂੰ ਤੇ ਹਰ ਛਾਂ ਪਿਆ ਵਸਦਾ, ਲੇਕਿਨ ਅੱਖਾਂ ਵੀ ਤੇ ਹੋਣ ਨਾ ਵੇਖਣ ਵਾਲੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੀ, ਬਲ ਬਲ ਜਾਓ ਹਉ ਬਲ ਬਲ ਜਾਓ, ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ।

ਕੰਜੀ ਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ ਹੋਇਆ ਗੁਰਸਿੱਖ ਭਾਈ ਸੱਜਾ। ਮੇਰੇ ਪਾਤਸ਼ਾਹ ਨੇ ਚਿੱਠੀ ਲਿਖ ਕੇ ਦਿੱਤੀ, ਜਾ ਭਾਈ ਜਿੱਧਰ ਤੇਰਾ ਪਿੰਡ ਹੈ ਉਧਰ ਨੂੰ ਤੁਰਿਆ ਜਾ, ਰਸਤੇ ਵਿੱਚ ਸਾਈਂ ਬੁੱਧੂ ਸ਼ਾਹ ਦਾ ਡੇਰਾ ਆਵੇਗਾ, ਇਹ ਚਿੱਠੀ ਸਾਈਂ ਜੀ ਨੂੰ ਦੇ ਕੇ ਚਲਾ ਜਾ। ਇੱਕ ਵਾਰੀ ਸਾਰੇ ਰਚਨਾ ਪਵਿੱਤਰ ਕਰੋ, ਆਖੋ ਸਤਨਾਮ, ਸਾਰੇ ਆਖਿਆ ਕਰੋ ਭਾਈ ਮੁੱਲ ਨਹੀਂ ਲੱਗਦਾ, ਰਚਨਾ ਪਵਿੱਤਰ ਹੁੰਦੀ ਹੈ, ਪਿਆਰ ਨਾਲ ਆਖੋ ਸਤਨਾਮ। ਜਿੰਨਾ ਜਪ ਲਾਂਗੇ ਓਨਾ ਹੀ ਲਾਹ ਦਾ ਨੁਕਸਾਨ ਕੋਈ ਨਹੀਂ, ਫਾਇਦਾ ਹੀ ਫਾਇਦਾ ਹੈ ਜੀਵਨ। ਤੁਰਿਆ ਜਾਂਦਾ ਤੇ ਮਨ ਵਿੱਚ ਸੋਚਦਾ ਜਾਂਦਾ ਹੈ, ਇਹ ਮੇਰੇ ਪਾਤਸ਼ਾਹ ਚਲੋ ਰਸਨਾ ਨਾਲ ਤੇ ਤੂੰ ਜ਼ਰੂਰ ਆਖੇ ਹੈ ਨਾ ਕਿ ਕਲਗੀ ਵਾਲੇ ਦਾ ਸਿੱਖ ਕਦੀ ਗਰੀਬ ਹੋ ਹੀ ਨਹੀਂ ਸਕਦਾ, ਤੇ ਚਲੋ ਸਤਿਗੁਰ ਨੇ ਆਪਣੇ ਕੋਲੋਂ ਮਾਇਆ ਮੈਨੂੰ ਨਹੀਂ ਦਿੱਤੀ, ਇਹ ਚਿੱਠੀ ਸਾਈਂ ਜੀ ਵੱਲ ਭੇਜੀ ਹੈ ਵੀ ਸ਼ਾਇਦ ਸਾਈਂ ਜੀ ਕੋਲੋਂ ਵੀ ਲੈ ਕੇ ਦੇਣਾ ਹੋਵੇ, ਲੇਕਿਨ ਸਤਿਗੁਰ ਨੇ ਆਖਿਆ ਸੀ ਇਹ ਚਿੱਠੀ ਰਸਤੇ ਵਿੱਚ ਖੋਲੀ ਨਾ। ਚਲੋ ਸਤਿਗੁਰ ਦਾ ਮੈਂ ਬਚਨ ਮੰਨਣਾ ਵਾਂ, ਚਿੱਠੀ ਨਹੀਂ ਖੋਲਦਾ। ਜਦੋਂ ਸਾਈਂ ਬੁੱਧੂ ਸ਼ਾਹ ਦੇ ਡੇਰੇ ਪਹੁੰਚਿਆ ਸਾਈਂ ਜੀ ਬਾਹਰ ਖਲੋਤੇ ਸਨ, ਵੇਖਿਆ ਅਨੰਦਪੁਰ ਸਾਹਿਬ ਤੋਂ ਗੁਰੂ ਦਾ ਸਿੱਖ ਆਇਆ ਹੈ, ਚਾਰ ਕਦਮ ਅੱਗੇ ਹੋ ਕੇ ਦੋਵੇਂ ਹੱਥ ਜੋੜ ਨਮਸਕਾਰ ਕੀਤੀ। ਭਾਈ ਸੱਜੇ ਨੇ ਦੋਵੇਂ ਹੱਥ ਜੋੜ ਨਮਸਕਾਰ ਕੀਤੀ, ਫਤਿਹ ਬੁਲਾਈ, ਆਖਿਆ ਸਾਈਂ ਜੀ ਮੈਂ ਅਨੰਦਪੁਰ ਸਾਹਿਬ ਤੋਂ ਆ ਰਿਹਾ। ਤੇ ਸਾਈਂ ਹੋਰੀ ਆਖਣ ਲੱਗੇ ਕੁਰਬਾਨ ਜਾਵਾਂ ਸਤਿਗੁਰੂ ਤੋਂ, ਕੁਰਬਾਨ ਜਾਵਾਂ ਉਸ ਧਰਤੀ ਤੋਂ, ਕੁਰਬਾਨ ਜਾਵਾਂ ਉਸ ਕਲਗੀਆਂ ਵਾਲੇ ਪਾਤਸ਼ਾਹ ਤੋਂ ਜਿਹਦੇ ਤੂੰ ਦਰਸ਼ਨ ਕਰਕੇ ਆ ਰਿਹਾ। ਬੋਲੋ ਸ੍ਰੀ, ਤੇਰੇ ਦਰਸ਼ਨ ਕੀਤੇ ਨੇ ਭਾਵ ਮੈਂ ਗੁਰੂ ਦੇ ਦਰਸ਼ਨ ਕਰ ਰਹੇ ਨੇ। ਬੜੇ ਪਿਆਰ ਨਾਲ ਭਾਈ ਸੱਜੇ ਨੂੰ ਅੰਦਰ ਲੈ ਗਏ, ਜਲ ਪਾਣ ਛਕਾਇਆ। ਸਾਈਂ ਜੀ ਆਖਣ ਲੱਗੇ ਕੋਈ ਸੁਨੇਹਾ ਵੀ ਲਿਆਏ ਹੈ? ਆਖਣ ਲੱਗੇ ਹਾਂ ਮਹਾਰਾਜ, ਸੁਨੇਹਾ ਵੀ ਲੈ ਕੇ ਆਇਆ, ਇਹ ਚਿੱਠੀ ਹੈ, ਸਤਿਗੁਰ ਨੇ ਆਖਿਆ ਸੀ ਰਸਤੇ ਵਿੱਚ ਨਹੀਂ ਖੋਲਣੀ, ਇਹ ਚਿੱਠੀ ਤੁਹਾਨੂੰ ਦੇਣੀ। ਸਾਈਂ ਬੁੱਧੂ ਸ਼ਾਹ ਨੇ ਚਿੱਠੀ ਲਈ, ਪਹਿਲੇ ਅੱਖਾਂ ਦੇ ਨਾਲ ਲਾਈ, ਫਿਰ ਚੁੰਮਿਆ, ਧੰਨ ਭਾਗ ਸੱਚੇ ਪਾਤਸ਼ਾਹ ਇਸ ਸੇਵਕ ਮਰਜੀਵੜੇ ਨੂੰ ਯਾਦ ਕੀਤੀ, ਇਹ ਪਿਆਰ ਭਰਿਆ ਸੁਨੇਹਾ ਭੇਜੀ ਆਈ, ਧੰਨ ਧੰਨ ਹੋ ਰਹੇ ਨੇ ਸਾਈਂ ਬੁੱਧੂ ਸ਼ਾਹ। ਜਦੋਂ ਚਿੱਠੀ ਖੋਲੀ, ਛੋਟੀ ਜੀ ਪੱਤਰਿਕਾ ਖੋਲੀ, ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਾਹਿਬਾਂ ਦੀ ਫਤਿਹ ਲਿਖੀ ਹੋਈ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਸੀ। ਸਾਈਂ ਜੀ ਇਹ ਭਾਈ ਸੱਜਾ ਤੁਹਾਡੇ ਕੋਲ ਪਹੁੰਚ ਗਏ, ਇਹਨੂੰ 3 ਮਹੀਨੇ 90 ਦਿਨ ਆਪਣੇ ਕੋਲੋਂ ਜਾਣ ਨਹੀਂ ਦੇਣਾ। ਥੱਲੇ ਸਾਹਿਬਾਂ ਦੇ ਦਸਤਖਤ, ਚਿੱਠੀ ਬੰਦ ਕਰਕੇ ਫਿਰ ਅੱਖਾਂ ਦੇ ਨਾਲ ਲਾਈ, ਚੁੰਮਿਆਂ ਤੇ ਰੱਖ ਲਈ ਆਪਣੇ ਬੋਝੇ। ਹੁਣ ਸੱਜਾ ਇਹ ਉਡੀਕਦਾ ਪਿਆ ਵੀ ਚਿੱਠੀ ਵਿੱਚ ਲਿਖਿਆ ਤੇ ਜ਼ਰੂਰ ਹੋਣਾ, ਕਿਉਂਕਿ ਸਾਹਿਬ ਨੇ ਜੋ ਆਖਿਆ ਸੀ ਜੇ ਕਲਗੀ ਵਾਲੇ ਦਾ ਸਿੱਖ ਕਦੀ ਗਰੀਬ ਨਹੀਂ ਹੋ ਸਕਦਾ, ਹੁਣ ਸਾਈਂ ਜੀ ਅੰਦਰ ਜਾਣਗੇ, ਕੁਝ ਮਾਇਆ ਲਿਆਉਣਗੇ, ਮੈਨੂੰ ਦੇਣਗੇ ਤੇ ਮੇਰੀ ਗਰੀਬੀ ਦੂਰ ਹੋਵੇਗੀ। ਬੋਲੋ ਸ੍ਰੀ। ਲੇਕਿਨ ਭੋਲੇ ਸੱਜੇ ਨੂੰ ਕੀ ਪਤਾ ਹੈ, ਉਹ ਨਾਥਾਂ ਦਾ ਨਾਥ, ਨਿਮਾਣਿਆਂ ਦਾ ਮਾਣ ਸਤਿਗੁਰੂ, ਨਿਤਾਣਿਆਂ ਦਾ ਧਾਣ ਸਤਿਗੁਰੂ, ਨਿਓਠਿਆਂ ਦੀ ਓਟ ਸਤਿਗੁਰੂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਾਹਿਬਾਂ ਦੀ ਸਿਫਤ ਅੰਦਰ ਬੜੇ ਬਚਨ ਆਖੇ,
ਬਹੁਤ ਬਚਨ ਆਖੇ। ਇੱਕ ਵਾਰੀ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਭਾਈ ਨੰਦ ਲਾਲ ਆਏ ਤੇ ਦਰਸ਼ਨ ਨਾ ਹੋਏ। ਸਿੱਖ ਸੇਵਕਾਂ ਕੋਲੋਂ ਪੁੱਛਿਆ ਸਾਹਿਬ ਕਿੱਥੇ ਚਲੇ ਗਏ ਨੇ, ਆਖਿਆ ਸਾਹਿਬ ਮਹਿਲਾਂ ਵੱਲ। ਭਾਈ ਨੰਦ ਲਾਲ ਦੌੜ ਕੇ ਮਹਿਲਾਂ ਵੱਲ ਗਏ, ਜਦੋਂ ਚੁਬਾਰੇ ਚੜ੍ਹਨ ਲੱਗੇ ਤੇ ਸੇਵਾਦਾਰ ਖਲੋਤਾ ਸੀ ਉਹਨੇ ਰੋਕਤਾ, ਨੰਦ ਲਾਲ ਜੀ ਉੱਪਰ ਨਹੀਂ ਜਾ ਸਕਦੇ ਕਿਉਂਕਿ ਸਾਹਿਬ ਦਾ ਹੁਕਮ ਨਹੀਂ ਹੈ। ਜਰਾ ਖਿਆਲ ਕਰੇ, ਹੁਣ ਭਾਈ ਨੰਦ ਲਾਲ ਇੱਕ ਇਹੋ ਜਿਹੀ ਸ਼ਖਸੀਅਤ ਸਨ, ਇਹੋ ਜਿਹੇ ਸਮਕਾਲੀ ਗੁਰਸਿੱਖ ਸਨ, ਜਿੰਨੀ ਨੇੜਤਾ ਭਾਈ ਨੰਦ ਲਾਲ ਦੀ ਸੀ ਗੁਰੂ ਦੇ ਨਾਲ ਕਿਸੇ ਦੀ ਵੀ ਨਹੀਂ। ਸਤਿਗੁਰ ਇੰਨਾ ਪਿਆਰ ਕਰਦੇ ਸੀ, ਪਿੱਛੇ ਹਟ ਕੇ ਖਲੋ ਗਏ, ਚੁਬਾਰੇ ਦੇ ਉੱਪਰ ਮਹਿਲਾਂ ਦੇ ਉੱਪਰ ਖੜੇ ਹੋਏ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤੇ ਸੂਰਜ ਦੀਆਂ ਕਿਰਨਾਂ ਸਤਿਗੁਰ ਦੇ ਮੁਖਾਰਬਿੰਦ ਤੇ ਪੈ ਰਹੀਆਂ ਨੇ ਤੇ ਉੱਤੋਂ ਦੇਖਿਆ ਨੰਦ ਲਾਲ ਥੱਲੇ ਖਲੋਤੇ ਨੇ ਤੇ ਪਿੱਛੇ ਹੋ ਕੇ ਆਵਾਜ਼ ਮਾਰੀ, ਨੰਦ ਲਾਲ ਜੀ ਅਸੀਂ ਉੱਪਰੇ ਹਾਂ, ਉੱਪਰੇ ਆ ਜਾਓ, ਬੋਲੋ ਸ੍ਰੀ। ਏਦਾਂ ਹੀ ਜਦੋਂ ਮੂੰਹ ਚੁੱਕਿਆ ਨਾ ਉੱਪਰ ਨੂੰ ਤੇ ਵੇਖਿਆ ਸਤਿਗੁਰ ਦਾ ਚਿਹਰਾ ਤੇ ਉਹ ਜਲਾਲ ਪਿਆ ਫਕਦਾ, ਉਧਰੋਂ ਸੂਰਜ ਦੀਆਂ ਕਿਰਨਾਂ ਸਾਹਿਬ ਦੇ ਕੇਸਾਂ ਤੇ ਇਹੋ ਜਿਹੀਆਂ ਪੈ ਰਹੀਆਂ ਨੇ, ਝਟਪਟ ਕਲਮ ਕੱਢੀ ਤੇ ਸ਼ੇਰ ਲਿਖ ਛੱਡੇ। ਸਾਹਿਬ ਕਹਿਣ ਲੱਗੇ, ਨੰਦ ਲਾਲ ਜੀ ਕੀ ਲਿਖਿਆ ਜੇ, ਜੋ ਲਿਖਿਆ ਜੇ ਆ ਕੇ ਸਾਨੂੰ ਵੀ ਸੁਣਾਓ। ਭੱਜ ਕੇ ਉੱਪਰ ਚਲੇ ਗਏ, ਜਾ ਕੇ ਚਰਨਾ ਤੇ ਮੱਥਾ ਟੇਕਿਆ, ਸਾਹਿਬ ਜੀ ਮੈਂ ਤੁਹਾਡੇ ਤੋਂ ਇਲਾਵਾ, ਤੁਹਾਡੀ ਸਿਫਤ ਤੋਂ ਇਲਾਵਾ ਮੈਂ ਹੋਰ ਕੀ ਲਿਖ ਸਕਦਾ, ਮੇਰੀ ਤੇ ਕਲਮ ਹੋਰ ਨਹੀਂ ਕੰਮ ਕਰਦੀ। ਸਾਹਿਬ ਆਖਣ ਲੱਗੇ, ਕੁਰਬਾਨ ਜਾਵਾਂ ਨੰਦ ਲਾਲ ਸੁਣਾਓ ਤੇ ਸਹੀ ਲਿਖਿਆ ਕੀ। ਆਪ ਲਿਖਦੇ ਨੇ, ਦੀਨ ਦੁਨੀਆ ਦਰ ਕਮਨ ਦੇ ਆ ਭਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ। ਸਤਿਗੁਰ ਨੇ ਸੀਨੇ ਦੇ ਨਾਲ ਲਾਇਆ, ਇਹਦਾ ਪੰਜਾਬੀ ਦਾ ਉਲਟ ਹੈ, ਸਾਧ ਸੰਗਤ ਜ਼ਰਾ ਖਿਆਲ ਕਰਨਾ। ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਦੀਨ ਦੁਨੀਆ ਦੋਨੋਂ ਹਨ ਬੱਧੇ ਜ਼ੁਲਫ ਅੰਦਰ ਪਿਆਰੇ, ਹਰ ਦੋ ਆਲਮ ਕੀਮਤੇ ਯਕ ਤਾਰ ਇੱਕ ਇੱਕ ਵਾਲ ਯਕ ਤਾਰ ਮੂਹੇ ਯਾਰ ਮਾਂ। ਭਾਈ ਸਾਹਿਬ ਕਹਿੰਦੇ ਨੇ, ਦੀਨ ਦੁਨੀਆ ਦੋਨੋਂ ਹਨ ਬੱਧੇ ਜ਼ੁਲਫ ਅੰਦਰ ਪਿਆਰੇ, ਕਲਗੀ ਵਾਲਿਆ ਤੇਰੇ ਮੈਂ ਇੱਕ ਇੱਕ ਰੋਮ ਤੋਂ ਦੋਵੇਂ ਆਲਮ ਬਾਰੇ, ਬੋਲੋ ਸ੍ਰੀ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਜੀ। ਅਖੀਰ ਵਿੱਚ ਜਾ ਕੇ ਕਹਿੰਦੇ ਨੇ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਉਹ ਬੇਕਸਾਰਿਆਂ ਦਾ ਯਾਰ, ਨਿਮਾਣਿਆਂ ਦੇ ਮਾਣ ਸਤਿਗੁਰੂ, ਗਰੀਬਾਂ ਦੇ ਸਤਿਗੁਰੂ, ਗਰੀਬਾਂ ਦੇ ਹਮਦਰਦ ਸਤਿਗੁਰੂ। ਸੇਵਕਾਂ ਨੂੰ ਸਾਈਂ ਬੁੱਧੂ ਸ਼ਾਹ ਨੇ ਆਖਿਆ ਵੀ ਇਹਨੂੰ ਇੱਕ ਕਮਰਾ ਦੇ ਦਿਓ। ਹੁਣ ਸੱਜਾ ਇਹੀ ਸੋਚਣ ਲੱਗ ਪਿਆ ਵੀ ਸ਼ਾਇਦ ਕੁਝ ਸਮੇਂ ਬਾਅਦ ਮਾਇਆ ਦੇਣੀ ਹੋਵੇ, ਤੇ ਸਾਈਂ ਜੀ ਨੇ ਆਖਿਆ ਰਾਤ ਰੁਕੋ। ਆਖਣ ਲੱਗੇ, ਸੱਤ ਵਜੇ ਰਾਤ ਰੁਕੇ, ਦਿਨ ਚੜਿਆ। ਆਖਣ ਲੱਗੇ, ਮਹਾਰਾਜ ਹੁਣ ਜਾਵਾਂ। ਸਾਈਂ ਜੀ ਆਖਣ ਲੱਗੇ, ਤੁਸੀਂ ਇੱਥੋਂ ਨਹੀਂ ਜਾ ਸਕਦੇ। ਆਖਣ ਲੱਗੇ, ਕਿਉਂ? ਆਖਣ ਲੱਗੇ, ਗੁਰੂ ਦਾ ਹੁਕਮਨਾਮਾ ਇਹੀ ਹੈ, ਬੋਲੋ ਸ੍ਰੀ। ਕੀ ਹੁਕਮਨਾਮਾ ਹੈ ਗੁਰੂ ਦਾ? ਆਖਣ ਲੱਗੇ, 3 ਮਹੀਨੇ ਤੁਸੀਂ ਇੱਥੋਂ ਨਹੀਂ ਜਾ ਸਕਦੇ। ਆਖਣ ਲੱਗੇ, ਅੱਛਾ, ਤੇ ਉਲਾਂਭਾ ਦਿੰਦੇ ਨੇ ਮੇਰੇ ਕਲਗੀਆਂ ਵਾਲੇ ਨੇ। ਆਖਣ ਲੱਗੇ, ਪਾਤਸ਼ਾਹ ਮੇਰੇ ਬਾਜਾਂ ਵਾਲੇ ਆ, ਨਹੀਂ ਕੁਝ ਦੇਣਾ ਸੀ ਤੇ ਨਾ ਦਿੰਦੇ ਹੋ, ਇਹ ਕੈਦ ਕਿਉਂ ਦੇ ਛੱਡੀ ਆ? ਬੋਲੋ ਸ੍ਰੀ। ਮੇਰੇ ਬੱਚਿਆਂ ਨੂੰ ਕੌਣ ਸੰਭਾਲੇਗਾ? ਬੱਚੇ ਮੇਰੇ ਰੁੱਲ ਜਾਣਗੇ।
ਰੋਟੀ ਅੱਗੇ ਨਸੀਬ ਨਹੀਂ ਹੁੰਦੀ ਸੀ ਦਾਤਿਆ, ਹੁਣ ਤੂੰ 90 ਦਿਨ ਦੀ ਮੈਨੂੰ ਜੇਲ੍ਹ ਦੇ ਦਿੱਤੀ ਹੈ, ਮੇਰੇ ਬੱਚਿਆਂ ਦਾ ਕੌਣ ਰਾਖਾ ਹੋਵੇ। ਲੇਕਿਨ ਭੋਲੇ ਨੂੰ ਕੀ ਪਤਾ ਹੈ, ਮੇਰੇ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ।

ਜਨਮ ਹੀ ਨਹੀਂ ਲੰਘ ਗਏ। ਰੋਜ ਸਾਈਂ ਜੀ ਨੂੰ ਉਲਾਂਭਾ ਦਿਆ ਕਰੇ, ਗੁਰੂ ਨਾਲ ਮੇਰੇ ਨਾਲ ਮੇਰੇ ਨਾਲ ਚੰਗੀ ਨਹੀਂ ਕੀਤੀ। ਰੋਜ਼ ਉਲਾਂਭਾ, ਰੋਜ਼ ਗਿਲਾ, ਰੋਜ਼ ਸ਼ਿਕਵਾ। ਤੇ ਸਾਈਂ ਜੀ ਆਖਣ ਲੱਗੇ, ਓਏ ਭੋਲਿਆ, ਗੁਰੂ ਨੂੰ ਉਲਾਂਭਾ ਨਾ ਦੇ, ਗੁਰੂ ਨਾਲ ਗਿਲਾ ਨਾ ਕਰ। ਸਤਿਗੁਰ ਤੇਰੇ ਇਮਤਿਹਾਨ ਪਿਆ ਲੈਂਦਾ, ਇਹਦਾ ਇਮਤਿਹਾਨ ਇਹਨੇ ਦਿਨ ਦਾ। ਤੇ ਸਾਈਂ ਜੀ ਆਖਣ ਲੱਗੇ, ਸੱਜਿਆ ਤੂੰ ਬੜਾ ਭੋਲਾ, ਉਹ ਸਤਿਗੁਰ ਦੇ ਇਮਤਿਹਾਨ ਤੇ ਜੁਗਾਂ ਜੁਗ ਤੱਕ ਹੁੰਦੇ ਰਹਿੰਦੇ ਨੇ, ਵੀ ਗੁਰੂ ਦਾ ਸਿੱਖ ਕੋਈ ਵਿਤਰੇ ਤੇ ਸਹੀ। ਸਾਡੇ ਨਾਲ ਤੇ ਰੋਜ਼ ਇਮਤਿਹਾਨ ਹਨ, ਰੋਜ਼ ਗੁਰੂ ਦੀ ਕਸਵੱਟੀ ਹੈ। ਪਤਾ ਨੀ ਕਿਸ ਦਿਨ ਅਸੀਂ ਗੁਰੂ ਦੀ ਕਸਵੱਟੀ ਤੇ ਪੂਰੇ ਉਤਰਨਾ। ਸਤਿਗੁਰ ਦੇ ਇਮਤਿਹਾਨ ਵਾਲੇ ਪਰਚੇ ਚ ਪਤਾ ਨੀ ਅਸੀਂ ਕਦੋਂ ਪਾਸ ਹੋਣਾ। ਗੁਰੂ ਤੇ ਸਾਡੇ ਨਾਲ ਰੋਜ਼ ਇਮਤਿਹਾਨ, ਰੋਜ਼ ਸਾਡੇ ਵਾਸਤੇ ਹੁਕਮਨਾਮੇ ਜਾਰੀ ਨੇ। ਰੋਜ਼ ਰੋਜ਼ਾਨਾ ਹਰ ਪਲ ਹਰ ਘੜੀ ਗੁਰੂ ਦਾ ਹੁਕਮ ਹੈ। ਪਰ ਸਿੱਖ ਚੱਲੇ ਤੇ ਸਹੀ, ਉਸ ਮਾਰਗ ਤੇ ਚੱਲੇ ਤੇ ਸਹੀ ਜਿਸ ਮਾਰਗ ਤੇ ਗੁਰੂ ਚੱਲਣ ਵਾਸਤੇ ਸਾਨੂੰ ਕਹਿ ਰਹੇ ਨੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਗੁਰਸਿੱਖ ਨੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਮਨੀ ਤੇ ਸਹੀ। ਜੇ ਮੰਨਾਂਗੇ ਤੇ ਫਿਰ ਗੁਰੂ ਦੀ ਕਸਵੱਟੀ ਤੋਂ ਪਾਰ ਹੋਵਾਂਗੇ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਮੇਰਾ। ਤਿੰਨ ਮਹੀਨੇ ਪੂਰੇ ਹੋ ਗਏ, ਸਾਈਂ ਜੀ ਆਖਣ ਲੱਗੇ ਹੁਣ ਤੂੰ ਜਾ। ਆਖਣ ਲੱਗੇ ਸਾਈਂ ਜੀ, ਕਲਗੀ ਵਾਲੇ ਨੇ ਵੀ ਕੁਛ ਨਹੀਂ ਦਿੱਤਾ, ਤੁਸੀਂ ਵੀ ਖਾਲੀ ਤੋਰਦੇ ਪਏ ਹੋ। ਬੋਲੋ ਸ੍ਰੀ, ਮੇਰਾ ਬਣੇਗਾ ਜੀ। ਤੁਰ ਪਿਆ, ਇਹੀ ਸੋਚਦਾ ਜਾਂਦਾ ਹੈ, ਪਤਾ ਨਹੀਂ ਮੇਰਾ ਪਰਿਵਾਰ ਵੀ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ। ਕਿੱਥੇ ਰੁੱਲ ਗਏ ਹੋਣੇ ਨੇ, ਮੇਰੀ ਝੁੱਗੀ ਕਿੱਥੇ ਸੇਠ ਨੇ ਢਾ ਦਿੱਤੀ ਹੋਣੀ ਤੇ ਆਪਣਾ ਮਹਿਲ ਬਣਾ ਲਿਆ ਹੋਣਾ, ਇਹ ਸੋਚਦਾ ਜਾਂਦਾ। ਗਿਲਾ ਤੇ ਸ਼ਿਕਵਾ ਗੁਰੂ ਨੂੰ ਕਹੀ ਜਾਂਦਾ। ਜਿਲੇ ਸ਼ਿਕਵੇ ਤੇ ਅਸੀਂ ਵੀ ਬੜੇ, ਅਸੀਂ ਰੋਜ਼ ਹੀ ਕਰਦੇ, ਬਾਬਾ ਸਾਡੇ ਨਾਲ ਚੰਗੀ ਨਹੀਂ ਪਿਆ ਕਰਦਾ, ਆਪ ਛੱਡਦੇ ਆ ਨਾ ਕਈ ਵਾਰ। ਕਈ ਵਾਰੀ ਇਹ ਵੀ ਆਖੀਦਾ, ਬਾਬਾ ਕੀ ਗੱਲ ਸਾਡੇ ਨਾਲ ਰੁੱਸਿਆ ਹੋਇਆ ਹੈ, ਮੇਰਾ ਗੁਰੂ ਨਹੀਂ।

ਇਹ ਨਿਰੰਕਾਰ ਤੂੰ ਕਿੱਥੇ ਨਹੀਂ ਹੈ। ਮੈਂ ਤੇ ਜਿੱਥੇ ਜਿੱਥੇ ਵੀ ਜਾ ਰਿਹਾ ਤੈਨੂੰ ਹੀ ਪਾ ਰਿਹਾ। ਕੋਈ ਐਸੀ ਜਗ੍ਹਾ ਨਹੀਂ, ਕੋਈ ਐਸੀ ਥਾਂ ਨਹੀਂ ਜਿੱਥੇ ਤੂੰ ਨਾ ਵਸਦਾ ਹੋਵੇ।

ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਨੇ ਫਾਰਸੀ ਦਾ ਸ਼ੇਰ ਹੈ, ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸਿਜਾਰ ਹੱਕ, ਚਸ਼ਮ ਗਰਦੀ ਨਾ ਬਵਤ ਹਰ ਤਰਫ ਦੀਦਾਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਿਲ ਅਗਰ ਦਾਨਾ ਬਵਤ, ਜੇ ਤੇਰਾ ਹਿਰਦਾ ਸਾਫ ਹੈ, ਜੇ ਤੇਰਾ ਹਿਰਦਾ ਨਿਰਮਲ ਹੈ, ਸਵੱਛ ਹੈ, ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸਿਜਾਰ ਹੱਸ, ਪ੍ਰਭੂ ਈਸ਼ਵਰ ਪ੍ਰੀਤਮ ਤੇ ਤੇਰੇ ਅੰਦਰ ਬੈਠਾ ਹੋਇਆ। ਬੋਲੋ ਸਿਰੇ, ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸਿਜਾਰ ਹੱਸ, ਤੇ ਭਾਈ ਸਾਹਿਬ ਕਹਿੰਦੇ ਨੇ, ਚਸ਼ਮ ਕਰ ਦੀਨਾ ਬਵਤ, ਤੇਰੀਆਂ ਅੱਖਾਂ ਹੁਣ ਵੇਖਣ ਵਾਲੀਆਂ। ਇਹ ਅਰਦਾਸ ਕਰ ਅਕਾਲ ਪੁਰਖ ਦੇ ਚਰਨਾਂ ਵਿੱਚ, ਹੇ ਅਕਾਲ ਪੁਰਖ ਮੈਨੂੰ ਉਹ ਅੱਖਾਂ ਦੇ ਦਿਓ ਜਿਨ੍ਹਾਂ ਅੱਖਾਂ ਨਾਲ ਮੈਂ ਤੇਰੇ ਦੀਦਾਰ ਕਰ ਸਕਾਂ। ਸਾਧ ਸੰਗਤ ਬੋਲੋ ਸ੍ਰੀ, ਚਸ਼ਮ ਕਰ ਦੀਨਾ ਬਵਤ ਹਰ ਤਰਫ ਦੀਦਾਰ, ਅੱਜ ਪਾਸਾ ਇਹ ਈਸ਼ਵਰ ਇਹ ਮੇਰੇ ਪ੍ਰੀਤਮ, ਤੂੰ ਤੇ ਹਰ ਥਾਂ ਪਿਆ ਵਸਦਾ, ਲੇਕਿਨ ਅੱਖਾਂ ਵੀ ਧਿਆਉਣ ਨਾ ਵੇਖਣ ਵਾਲੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਓ ਹਾਂ ਬਲ ਬਲ ਜਾਓ, ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ।

ਕਲਗੀ ਘਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ ਹੋਇਆ ਗੁਰਸਿੱਖ ਭਾਈ ਸੱਜਾ ਮੇਰੇ ਪਾਤਸ਼ਾਹ ਨੇ ਚਿੱਠੀ ਲਿਖ ਕੇ ਦਿੱਤੀ, ਜਾ ਭਾਈ ਜਿੱਧਰ ਤੇਰਾ ਪਿੰਡ ਹੈ ਉਧਰ ਨੂੰ ਤੁਰਿਆ ਜਾ, ਰਸਤੇ ਵਿੱਚ ਸਾਈਂ ਬੁੱਧੂ ਸ਼ਾਹ ਦਾ ਡੇਰਾ ਆਵੇਗਾ, ਇਹ ਚਿੱਠੀ ਸਾਈਂ ਜੀ ਨੂੰ ਦੇ ਕੇ ਚਲਾ ਜਾ। ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੋ, ਆਖੋ ਸਤਨਾਮ, ਸਾਰੇ ਆਖਿਆ ਕਰੋ ਭਾਈ ਮੁੱਲ ਨਹੀਂ ਲੱਗਦਾ, ਰਸਨਾ ਪਵਿੱਤਰ ਹੁੰਦੀ ਹੈ, ਪਿਆਰ ਨਾਲ ਆਖੋ ਸਤਨਾਮ। ਜਿੰਨਾ ਜਪ ਲਾਂਗੇ ਓਨਾ ਹੀ ਲਾਹ ਦਾ ਨੁਕਸਾਨ ਕੋਈ ਨਹੀਂ, ਫਾਇਦਾ ਹੀ ਫਾਇਦਾ ਹੈ ਜੀਵਨ। ਤੁਰਿਆ ਜਾਂਦਾ ਹੈ ਤੇ ਮਨ ਵਿੱਚ ਸੋਚਦਾ ਜਾਂਦਾ ਹੈ ਇਹ ਮੇਰੇ ਪਾਤਸ਼ਾਹ ਚਲੋ ਰਸਨਾ ਨਾਲ ਤੇ ਤੂੰ ਜ਼ਰੂਰ ਆਖਿਆ ਨਾ ਕਿ ਕਲਗੀ ਵਾਲੇ ਦਾ ਸਿੱਖ ਕਦੀ ਗਰੀਬ ਹੋ ਹੀ ਨਹੀਂ ਸਕਦਾ। ਚਲੋ ਸਤਿਗੁਰ ਨੇ ਆਪਣੇ ਕੋਲੋਂ ਮਾਇਆ ਮੈਨੂੰ ਨਹੀਂ ਦਿੱਤੀ, ਇਹ ਚਿੱਠੀ ਸਾਈਂ ਜੀ ਵੱਲ ਭੇਜੀ ਹੈ ਵੀ ਸ਼ਾਇਦ ਸਾਈਂ ਜੀ ਕੋਲੋਂ ਵੀ ਲੈ ਕੇ ਦੇਣਾ ਹੋਵੇ, ਲੇਕਿਨ ਸਤਿਗੁਰ ਨੇ ਆਖਿਆ ਸੀ ਇਹ ਚਿੱਠੀ ਰਸਤੇ ਵਿੱਚ ਖੋਲੀ ਨਾ। ਚਲੋ ਸਤਿਗੁਰ ਦਾ ਮੈਂ ਬਚਨ ਮੰਨਣਾ ਵਾਂ, ਚਿੱਠੀ ਨਹੀਂ ਖੋਲਦਾ। ਜਦੋਂ ਸਾਈਂ ਬੁੱਧੂ ਸ਼ਾਹ ਦੇ ਡੇਰੇ ਪਹੁੰਚਿਆ ਸਾਈਂ ਜੀ ਬਾਹਰ ਖਲੋਤੇ ਸਨ, ਵੇਖਿਆ ਅਨੰਦਪੁਰ ਸਾਹਿਬ ਤੋਂ ਗੁਰੂ ਦਾ ਸਿੱਖ ਆਇਆ ਹੈ। ਚਾਰ ਕਦਮ ਅੱਗੇ ਹੋ ਕੇ ਦੋਵੇਂ ਹੱਥ ਜੋੜ ਨਮਸਕਾਰ ਕੀਤੀ। ਭਾਈ ਸੱਜੇ ਨੇ ਦੋਵੇਂ ਹੱਥ ਜੋੜ ਨਮਸਕਾਰ ਕੀਤੀ, ਫਤਿਹ ਬੁਲਾਈ, ਆਖਿਆ ਸਾਈਂ ਜੀ ਮੈਂ ਅਨੰਦਪੁਰ ਸਾਹਿਬ ਤੋਂ ਆ ਰਿਹਾ। ਸਾਈਂ ਹੋਰੀ ਆਖਣ ਲੱਗੇ ਕੁਰਬਾਨ ਜਾਵਾਂ ਸਤਿਗੁਰੂ ਤੋਂ, ਕੁਰਬਾਨ ਜਾਵਾਂ ਉਸ ਧਰਤੀ ਤੋਂ, ਕੁਰਬਾਨ ਜਾਵਾਂ ਉਸ ਕਲਗੀਆਂ ਵਾਲੇ ਪਾਤਸ਼ਾਹ ਤੋਂ ਜਿਹਦੇ ਤੂੰ ਦਰਸ਼ਨ ਕਰਕੇ ਆ ਰਿਹਾ। ਬੋਲੋ ਸ੍ਰੀ, ਤੇਰੇ ਦਰਸ਼ਨ ਕੀਤੇ ਨੇ ਭਾਵ ਮੈਂ ਗੁਰੂ ਦੇ ਦਰਸ਼ਨ ਕਰ ਰਹੇ ਨੇ। ਬੜੇ ਪਿਆਰ ਨਾਲ ਭਾਈ ਸੱਜੇ ਨੂੰ ਅੰਦਰ ਲੈ ਗਏ, ਜਲ ਪਾਣ ਛਕਾਇਆ। ਸਾਈਂ ਜੀ ਆਖਣ ਲੱਗੇ ਕੋਈ ਸੁਨੇਹਾ ਵੀ ਲਿਆਏ ਹੈ? ਆਖਣ ਲੱਗੇ ਹਾਂ ਮਹਾਰਾਜ, ਸੁਨੇਹਾ ਵੀ ਲੈ ਕੇ ਆਇਆ, ਇਹ ਚਿੱਠੀ ਹੈ, ਸਤਿਗੁਰ ਨੇ ਆਖਿਆ ਸੀ ਰਸਤੇ ਵਿੱਚ ਨਹੀਂ ਖੋਲਣੀ, ਇਹ ਚਿੱਠੀ ਤੁਹਾਨੂੰ ਦੇਣੀ।

ਫਤਿਹ ਲਿਖਿਆ ਸੀ ਸਾਈ ਜੀ ਇਹ ਭਾਈ ਸੱਜਾ ਤੁਹਾਡੇ ਕੋਲ ਪਹੁੰਚ ਗਏ ਇਹਨੂੰ 3 ਮਹੀਨੇ 90 ਦਿਨ ਆਪਣੇ ਕੋਲੋਂ ਜਾਣ ਨਹੀਂ ਦੇਣਾ ਥੱਲੇ ਸਾਹਿਬਾਂ ਦੇ ਦਸਤਖਤ ਚਿੱਠੀ ਬੰਦ ਕਰਕੇ ਫਿਰ ਅੱਖਾਂ ਦੇ ਨਾਲ ਲਾਈ ਜੁਮਿਆਂ ਤੇ ਰੱਖ ਲਈ ਆਪਣੇ ਬੋਝੇ ਵਿੱਚ ਹੁਣ ਸੱਜਾ ਇਹ ਉਡੀਕਦਾ ਪਿਆ ਵੀ ਚਿੱਠੀ ਵਿੱਚ ਲਿਖਿਆ ਤੇ ਜ਼ਰੂਰ ਹੋਣਾ ਕਿਉਂਕਿ ਸਾਹਿਬ ਨੇ ਜੋ ਆਖਿਆ ਸੀ ਜੇ ਕਲਗੀ ਵਾਲੇ ਦਾ ਸਿੱਖ ਕਦੀ ਗਰੀਬ ਨਹੀਂ ਹੋ ਸਕਦਾ ਹੁਣ ਸਾਈਂ ਜੀ ਅੰਦਰ ਜਾਣਗੇ ਕੁਝ ਮਾਇਆ ਲਿਆਉਣਗੇ ਮੈਨੂੰ ਦੇਣਗੇ ਤੇ ਮੇਰੀ ਗਰੀਬੀ ਦੂਰ ਹੋਵੇਗੀ ਬੋਲੋ ਸ੍ਰੀ ਲੇਕਿਨ ਭੋਲੇ ਸੱਜੇ ਨੂੰ ਕੀ ਪਤਾ ਹੈ ਉਹ ਨਾਥਾਂ ਦਾ ਨਾਥ ਨਿਮਾਣਿਆਂ ਦਾ ਮਾਣ ਸਤਿਗੁਰੂ ਨਿਤਾਣਿਆਂ ਦਾ ਧਾਣ ਸਤਿਗੁਰੂ ਨਿਓਠਿਆਂ ਦੀ ਓਟ ਸਤਿਗੁਰੂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਾਹਿਬਾਂ ਦੀ ਸਿਫਤ ਅੰਦਰ ਬੜੇ ਬਚਨ ਆਖੇ ਬਹੁਤ ਬਚਨ ਆਖੇ ਇੱਕ ਵਾਰੀ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਭਾਈ ਨੰਦ ਲਾਲ ਆਏ ਤੇ ਦਰਸ਼ਨ ਨਾ ਹੋਏ ਸਿੱਖ ਸੇਵਕਾਂ ਕੋਲੋਂ ਪੁੱਛਿਆ ਸਾਹਿਬ ਕਿੱਥੇ ਚਲੇ ਗਏ ਨੇ ਆਖਿਆ ਸਾਹਿਬ ਮਹਿਲਾਂ ਵੱਲ ਭਾਈ ਨੰਦ ਲਾਲ ਦੌੜ ਕੇ ਮਹਿਲਾਂ ਵੱਲ ਗਏ ਜਦੋਂ ਚੁਬਾਰੇ ਚੜ੍ਹਨ ਲੱਗੇ ਤੇ ਸੇਵਾਦਾਰ ਖਲੋਤਾ ਸੀ ਉਹਨੇ ਰੋਕਤਾ ਨੰਦ ਲਾਲ ਜੀ ਉੱਪਰ ਨਹੀਂ ਜਾ ਸਕਦੇ ਕਿਉਂਕਿ ਸਾਹਿਬ ਦਾ ਹੁਕਮ ਨਹੀਂ ਹੈ ਜਰਾ ਖਿਆਲ ਕਰੇ ਹੁਣ ਭਾਈ ਨੰਦ ਲਾਲ ਇੱਕ ਇਹੋ ਜਿਹੀ ਸ਼ਖਸੀਅਤ ਸਨ ਇਹੋ ਜਿਹੇ ਸਮਕਾਲੀ ਗੁਰਸਿੱਖ ਸਨ ਜਿੰਨੀ ਨੇੜਤਾ ਭਾਈ ਨੰਦ ਲਾਲ ਦੀ ਸੀ ਗੁਰੂ ਦੇ ਨਾਲ ਕਿਸੇ ਦੀ ਵੀ ਨਹੀਂ ਸਤਿਗੁਰੂ ਇੰਨਾ ਪਿਆਰ ਕਰਦੇ ਸੀ ਪਿੱਛੇ ਹਟ ਕੇ ਖਲੋ ਗਏ ਚੁਬਾਰੇ ਦੇ ਉੱਪਰ ਮਹਿਲਾਂ ਦੇ ਉੱਪਰ ਖੜੇ ਹੋਏ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤੇ ਸੂਰਜ ਦੀਆਂ ਕਿਰਨਾਂ ਸਤਿਗੁਰ ਦੇ ਮੁਖਾਰਬਿੰਦ ਤੇ ਪੈ ਰਹੀਆਂ ਨੇ ਤੇ ਉੱਤੋਂ ਦੇਖਿਆ ਨੰਦ ਲਾਲ ਥੱਲੇ ਖਲੋਤੇ ਨੇ ਤੇ ਪਿੱਛੇ ਹੋ ਕੇ ਆਵਾਜ਼ ਮਾਰੀ ਨੰਦ ਲਾਲ ਜੀ ਅਸੀਂ ਉੱਪਰੇ ਹਾਂ ਉੱਪਰੇ ਆ ਜਾਓ ਬੋਲੋ ਸਿਰੇ ਏਦਾਂ ਹੀ ਜਦੋਂ ਮੂੰਹ ਚੁੱਕਿਆ ਨਾ ਉੱਪਰ ਨੂੰ ਤੇ ਵੇਖਿਆ ਸਤਿਗੁਰ ਦਾ ਚਿਹਰਾ ਤੇ ਉਹ ਜਲਾਲ ਪਿਆ ਫਕਦਾ ਉਧਰੋਂ ਸੂਰਜ ਦੀਆਂ ਕਿਰਨਾਂ ਸਾਹਿਬ ਦੇ ਕੇਸਾਂ ਤੇ ਇਹੋ ਜਿਹੀਆਂ ਪੈ ਰਹੀਆਂ ਨੇ ਝਟਪਟ ਕਲਮ ਕੱਢੀ ਤੇ ਸ਼ੇਰ ਲਿਖ ਚੜੇ ਸਾਹਿਬ ਕਹਿਣ ਲੱਗੇ ਨੰਦ ਲਾਲ ਜੀ ਕੀ ਲਿਖਿਆ ਜੇ ਜੋ ਲਿਖਿਆ ਜੇ ਆ ਕੇ ਸਾਨੂੰ ਵੀ ਸੁਣਾਓ ਭੱਜ ਕੇ ਉੱਪਰ ਚਲੇ ਗਏ ਜਾ ਕੇ ਚਰਨਾ ਤੇ ਮੱਥਾ ਟੇਕਿਆ ਸਾਹਿਬ ਜੀ ਮੈਂ ਤੁਹਾਡੇ ਤੋਂ ਇਲਾਵਾ ਤੁਹਾਡੀ ਸਿਫਤ ਤੋਂ ਇਲਾਵਾ ਮੈਂ ਹੋਰ ਕੀ ਲਿਖ ਸਕਦਾ ਮੇਰੀ ਤੇ ਕਲਮ ਹੋਰ ਨਹੀਂ ਕੰਮ ਕਰਦੀ ਸਾਹਿਬ ਆਖਣ ਲੱਗੇ ਕੁਰਬਾਨ ਜਾਵਾਂ ਨੰਦ ਲਾਲ ਸੁਣਾਓ ਤੇ ਸਹੀ ਲਿਖਿਆ ਕੀ ਜੇ ਆਪ ਲਿਖਦੇ ਨੇ ਦੀਨ ਦੁਨੀਆ ਦਰ ਕਮੰਦੇ ਆਂ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ ਸਤਿਗੁਰ ਨੇ ਸੀਨੇ ਦੇ ਨਾਲ ਲਾਇਆ ਇਹਦਾ ਪੰਜਾਬੀ ਦਾ ਉਲਟ ਹੈ ਸਾਧ ਸੰਗਤ ਜ਼ਰਾ ਖਿਆਲ ਕਰਨਾ ਦੀਨ ਦੁਨੀਆ ਡਰ ਕਮੰਦੇ ਆਂ ਪਰੀ ਰੁਖਸਾਰ ਮਾਂ ਦੀਨ ਦੁਨੀਆ ਦੋਨੋਂ ਹਨ ਬਧੇ ਜ਼ੁਲਫ ਅੰਦਰ ਪਿਆਰੇ ਹਰ ਦੋ ਆਲਮ ਕੀਮਤੇ ਯਕ ਤਾਰ ਇੱਕ ਇਕਵਾਲ ਯਕ ਤਾਰ ਮੂਹੇ ਯਾਰ ਮਾਂ ਭਾਈ ਸਾਹਿਬ ਕਹਿੰਦੇ ਨੇ ਦੀਨ ਦੁਨੀਆ ਦੋਨੋਂ ਹਨ ਬਧੇ ਜ਼ੁਲਫ ਅੰਦਰ ਪਿਆਰੇ ਕਲਗੀ ਵਾਲਿਆ ਤੇਰੇ ਮੈਂ ਇੱਕ ਇੱਕ ਰੋਮ ਤੋਂ ਦੋਵੇਂ ਆਲਮ ਬਾਰੇ ਬੋਲੋ ਸ੍ਰੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਦੀ ਅਖੀਰ ਵਿੱਚ ਜਾ ਕੇ ਕਹਿੰਦੇ ਨੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸ

ਦਾ ਯਾਰ ਗੁਰੂ ਗੋਬਿੰਦ ਸਿੰਘ, ਉਹ ਤੇ ਸਾਰਿਆਂ ਦਾ ਯਾਰ, ਨਿਮਾਣਿਆਂ ਦੇ ਮਾਣ ਸਤਿਗੁਰੂ, ਗਰੀਬਾਂ ਦੇ ਸਤਿਗੁਰੂ, ਗਰੀਬਾਂ ਦੇ ਹਮਦਰਦ ਸਤਿਗੁਰੂ, ਸੇਵਕਾਂ ਨੂੰ ਸਾਈਂ ਬੁੱਧੂ ਸ਼ਾਹ ਨੇ ਆਖਿਆ ਵੀ ਇਹਨੂੰ ਇੱਕ ਕਮਰਾ ਦੇ ਦਿਓ। ਹੁਣ ਸੱਚਾ ਇਹੀ ਸੋਚਣ ਲੱਗ ਪਿਆ ਵੀ ਸ਼ਾਇਦ ਕੁਝ ਸਮੇਂ ਬਾਅਦ ਮਾਇਆ ਦੇਣੀ ਹੋਵੇ, ਕਿ ਸਾਈਂ ਜੀ ਨੇ ਆਖਿਆ ਰਾਤ ਰੁਕੋ, ਅੱਖ ਲੱਗੇ 7 ਵਜੇ, ਰਾਤ ਰੁਕੇ, ਦਿਨ ਚੜਿਆ, ਅੱਖ ਲੱਗੇ ਮਹਾਰਾਜ ਹੁਣ ਜਾਵਾਂ। ਸਾਈਂ ਜੀ ਆਖਣ ਲੱਗੇ ਤੁਸੀਂ ਇੱਥੋਂ ਨਹੀਂ ਜਾ ਸਕਦੇ। ਆਖਣ ਲੱਗੇ ਕਿਉਂ? ਆਖਣ ਲੱਗੇ ਗੁਰੂ ਦਾ ਹੁਕਮਨਾਮਾ ਇਹੀ ਹੈ। ਬੋਲੋ ਸਿਰੇ ਕੀ ਹੁਕਮਨਾਮਾ ਹੈ ਗੁਰੂ ਦਾ? ਆਖਣ ਲੱਗੇ 3 ਮਹੀਨੇ ਤੁਸਾਂ ਇੱਥੋਂ ਨਹੀਂ ਜਾ ਸਕਦੇ। ਆਖਣ ਲੱਗੇ ਅੱਛਾ, ਇਹ ਕੁਲਾਂਬਾ ਦਿੰਦੇ ਨੇ ਮੇਰੇ ਕਲਗੀਆਂ ਵਾਲੇ ਨੇ। ਆਖਣ ਲੱਗੇ ਪਾਤਸ਼ਾਹ, ਮੇਰੇ ਬਾਜਾ ਵਾਲੇ ਆ, ਨਹੀਂ ਕੁਝ ਦੇਣਾ ਸੀ ਤੇ ਨਾ ਦਿੰਦੋ, ਇਹ ਕੈਦ ਕਿਉਂ ਦੇ ਛੱਡੀ ਆ? ਬੋਲੋ ਸਿਰੇ, ਮੇਰੇ ਬੱਚਿਆਂ ਨੂੰ ਕੌਣ ਸੰਭਾਲੇਗਾ? ਬੱਚੇ ਮੇਰੇ ਰੁੱਲ ਜਾਣਗੇ। ਰੋਟੀ ਅੱਗੇ ਨਸੀਬ ਨਹੀਂ ਹੁੰਦੀ ਸੀ ਦਾਤਿਆ, ਹੁਣ ਤੂੰ 90 ਦਿਨ ਦੀ ਮੈਨੂੰ ਜੇਲ੍ਹ ਦੇ ਦਿੱਤੀ ਹੈ, ਮੇਰੇ ਬੱਚਿਆਂ ਦਾ ਕੌਣ ਰਾਖਾ ਹੋ? ਲੇਕਿਨ ਭੋਲੇ ਨੂੰ ਕੀ ਪਤਾ ਹੈ ਮੇਰੇ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ।

ਹੂੰ ਵਾਹਿਗੁਰੂ ਜੀ ਕਾ ਖਾਲਸਾ, ਹੂੰ ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਦੇ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਇਹ ਨਾਮ ਕਾਰੂ ਆਪਣੇ ਚਿਹਰੇ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨਦਿਨ ਨੀਤ, ਕੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਪੁਰੇ, ਸੁਤ ਦਾ ਰਾਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਨ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾ।

ਜਨਮ ਮਰਨ ਦੁੱਖ ਜਾਇ ਹੋਵੇ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾ ਸ੍ਰੀ ਮਹੱਲਾ ਪੰਜਵਾਂ ਦੀ

ਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਾਰਨ ਤਾਰਨ ਹਾਰ ਨਿਰਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ

ਸੁਣਿਆ, ਈਸ਼ਰ ਬ੍ਰਹਮਾ ਇੰਦ ਸੁਣਿਆ, ਮੁਖ ਸਾ ਲਾਹਣ ਮੰਦ ਸੁਣਿਆ, ਜੋਗ ਜੁਗਤ ਤਨ ਭੇਦ ਸੁਣਿਆ, ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ਼ ਸੁਣਿਆ, ਸਤਸੰਤੋ ਗਿਆਨ ਸੁਣਿਆ, ਅਠਸਠ ਕਾ ਇਸ਼ਨਾ

ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਜ ਸੁਣਿਆ ਹਾਥ ਵੈਸ ਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ਼ਾਹ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ

ਸਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਹੈਂਦਰ ਰਾਜਾਨ। ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ ਸੰਤੋਖ ਸਭ ਰੱਖਿਆ ਜਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰੂ ਤਬਲੇ ਉਬਰ ਖੇਤਾ ਭਾਰੂ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਵਾਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ ਦਿਸਤੇ ਹੋਏ ਲੱਖ ਦਰਿਆਓ ਕੁਦਰਤ ਗਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵੜ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਰਾਹੀ, ਅਸੰਖ ਮਲੇਸ਼ ਮਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰਹਿ ਭਾਰੁ, ਨਾਨਕ ਨੀਚ ਕਹਿ ਵਿਚਾਰੁ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਰਾਹੀ, ਅਸੰਖ ਮਲੇਸ਼ ਮਲ ਬਖ ਖਾਹੀ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਪ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਹਿ ਲਿਖੇ ਤੈ ਸਿਰ ਨਾਹੇ, ਜੇ ਫੁਰਮਾਏ ਦਿਵ ਦਬਾਏ, ਜੇਤਾ ਕੀਤਾ ਦੇਤਾ ਰਾਉ, ਬਿਣ ਨਾਵੇ ਨਾਹੀ ਕੋ ਥਾਉ, ਕੁਦਰਤ ਗਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੀ, ਬਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਵਾਲੀ ਆਵਤ ਹੋਏ, ਭਰੀਐ ਮਤਬਾ ਪਾਂਕਾ ਸੰਗ, ਉਹ ਧੋਪੈ ਨਾ ਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਕਾਹ, ਨਾਨਕ ਹੁਕਮੀ ਆਵ ਜਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਾਥ ਬਾਣੀ ਬਰਮਾਉ, ਸਤ ਸੁਹਾਉਣ ਸਦਾ ਮਨ ਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰ ਉਤੀ ਮਹਾਂ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਓ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾਂ ਨਾ ਕੋਈ, ਜਾ ਕਰਦਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾ ਲਾਈ, ਕਿਉਂ ਵਰਨੇ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੇ, ਨਾਨਕ ਜੇ ਕਹੋ ਆਪੋ ਜਾਣੇ, ਅੱਗੇ ਗਇਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਜੋੜ ਕੋੜ ਕਪਾਲ ਥੱਕੇ, ਵੇਦ ਕਹਿਣੇ ਕਵਾਤ, ਸਹਿਸ ਅਠਾਰਾਂ ਕਹਿਣ ਕਿਤੇਬਾਂ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ, ਸਾਲ ਆਹੀ ਸਾਲ ਆਹ, ਇਤੀ ਸੁਰਤ ਨਾ ਪਾਈਆਂ, ਨਦੀਆਂ ਤੈ ਵਾਹ ਪਵਹਿ, ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਹ, ਸੇਤੀ ਮਲ ਧਨ, ਕੀੜੀ ਤੁਲ ਨਾ ਹੋ ਬਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕਿਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ, ਜੇ ਬੜੇ ਆਪ ਜਾਣੈ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਬਦ ਟੈਮ ਬੇਕਾਰ, ਕਿਤੇ ਲੈ ਲੈ ਇਮ ਕੁਰ ਪਾਏ, ਕਿਤੇ ਮੂਰਖ ਆਈ ਖਾਏ, ਕਿਤਿਆਂ ਦੁਖ ਬਹੁ ਸਦ ਮਾਰੇ, ਹੇ ਪੇਦਾਤ ਤੇਰੀ ਦਾ ਧਾਰ, ਬੰਦ ਖਲਾਸੀ ਪਾਣੇ ਹੋਏ, ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇਪੇ ਕਹੀ ਕੇ, ਜਿਸਨੂੰ ਬਖਸ਼ੇ ਸ਼ਬਦ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਪਾਈ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲਾ ਕਹਿ ਨਾ ਜਾਏ, ਆਖ ਆਖ ਰਹੇ ਬੁਲਾਏ,
ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਦਾਖ ਨ ਸਕੈ ਕਈ ਕਹੇ ਜੇਵੜ ਪਾਵੈ ਦੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗ ਅਵਾਰ ਸੁਧਰ ਕੇ ਆਸੂ ਕਰਕੇ ਆਗ ਜਿਤ ਵੈ ਸਰੂ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੰ ਕਹੀ ਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦਨ ਦਾਸਨ ਬੈਠੇ ਦੇਵਤਿਆਂ ਦਰ ਨਾਲੇ

ਸੋਈ ਸੋਈ ਸਦਾ ਸੱਚ ਹੋ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਥਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਜ ਸਦਿ ਅਵਰਾ ਸਾਧ ਸੰਜੋਗ ਬਜੋਗ ਦੇ ਕਾਰ ਚਲਾਵੈ ਲੇਖੇ ਆਵੈ ਪਾਗ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਹੀ ਦੰਜਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਲੋਏ ਭੰਡਾਰ।

ਇੱਕ ਦੂਜੀ ਕੋ ਲੱਖ ਹੋਵੇ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗਿੜਾ ਕੀਆਂ ਏਕ ਨਾਮ ਜਗਦੀਸ਼। ਏ ਤਰਾਹ ਪਦ ਪਬੜੀਆਂ ਚੜਿਆ ਹੋਇਆ ਕੇਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ। ਆਖਣ ਜ਼ੋਰ ਚ ਪੈਣ ਹੈ ਜ਼ੋਰ।

ਪੁਰਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵਿਖੈ ਸੋਏ, ਨਾਨਕ ਉਤਮ ਨੀਜਨਾ ਕੋਏ। ਰਾਤੀ ਰੁਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਦਿੱਥੈ ਸੋਨ ਪੰਚ ਪ੍ਰਵਾਨ, ਨਦਰੀ ਕਰਮ ਭਵਾਨੀ ਸਾਣ, ਕੱਚ ਬਗਾਈ ਉਥੈ ਪਾਏ, ਨਾਨਕ ਗਇਆ ਜਪੈ ਜਾਏ, ਧਰਮ ਖੰਡ ਕਾ ਉਹ ਧਰਮ, ਗਿਆਨ ਖੰਡ ਕਾ ਕੋ ਕਰਮ। ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮੈ ਘਾਟ ਘੜੀਐ, ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਮਨ, ਕੇਤੇ ਕੇਤੇ ਰਤਨ ਸੰਬੰਧ, ਕੇਤੀਆਂ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦਰ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਦਿੱਥੈ ਨਾਥ ਵਿਨੋਦ ਗੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਦਿੱਥੈ ਘਾਟ ਘੜੀਐ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ, ਦਿੱਥੈ ਘੜੀਐ ਸੁਰਤ ਮਤ ਮਨ ਬੁੱਧ, ਦਿੱਥੈ ਘੜੀਐ ਸੁਰਸ ਦੰ ਕੀ ਸ਼ੁੱਧ। ਕਰਮ ਖੰਡ ਕੀ ਬਾਣੀ ਜੋਰ, ਦਿੱਥੈ ਹੋਰ ਨਾ ਕੋਈ ਹੋਰ, ਦਿੱਥੈ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਦਿੱਥੈ ਸੀਤੋ ਸੀਤਾ ਮੈਂ ਮਮਾਏ, ਤਾਂ ਕਿ ਰੂਪ ਨਗਤ ਨੇ ਜਾਏ, ਨਾ ਉਹ ਮਰਹਿ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨਵਾਏ, ਦਿੱਥੈ ਭਗਤ ਵਸੈ ਕਹਿ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਦਿੱਥੈ ਖੰਡ ਮੰਡਲ ਵਰ ਪੰਡ, ਜੇ ਕੋ

ਸਾਰ ਨਾਨਕ ਕਥਨ ਕਰੜਾ ਸਾਰ ਜਦ ਬਹਾਰਾ ਤੀਰ ਜਿਸਨ ਯਾਰ ਹਰਨ ਮਤਭੇਦ ਹਥਿਆਰ ਪਾਉ ਖਲਾ ਗੰਧ ਬਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਪ ਸਾਹਿਬ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਪੈ ਸ਼ੰਤ ਪ੍ਰਸਾਦ, ਚੱਕਰ ਚਿਹਨ ਹਰ ਵਰਨ ਜਾਤ ਹਰ ਪਾਤ ਨਹਿਨ ਜਿਹੇ, ਰੂਪ ਰੰਗ ਹਰ ਦੇਖ ਭੇਖ, ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤਨ ਪਉ ਪ੍ਰਕਾਸ਼, ਮਿਤੋ ਕਹੇ ਜਾਏ, ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣੇ, ਜੈ ਤ੍ਰਿਪਵਣ ਮੀਪ ਸੁਰ ਨਾਰਿ ਅਸੁਰ, ਨੇਤ ਨੇਤ ਵਣ ਤ੍ਰਿਣ ਕਹਿ ਕਉ, ਤਬ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਣਤ ਸਮਤ, ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਗਾਹੇ, ਨਮਸਤੰਗ ਨਮਸਤੰਗ ਬਾਹੇ, ਨਮਸਤੰਗ ਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋਇਕਾ, ਨਮਸਤੰਗ ਨੇਕਾ, ਨਮਸਤੰਗ ਪੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਪਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਪੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਤਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਮਾਨੇ, ਨਮਸਤੰਗ ਨਦਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ,

ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਂਦਾ ਹੈ ਕਿ ਰਾਜ ਕਰਿਆਂਦਾ ਹੈ ਕਰੀਮਲ ਕਮਾਲ ਹੈ ਕਿ ਉਸ ਸਮੇਂ ਜਮਾਲ ਹੈ ਕਿ ਨੀਮਲ ਖਰਾਜ ਹੈ ਕਰੀਮਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਰਾਸਲ ਪਕਾਨ ਹੈ ਕਲੰਕੰਗ ਪ੍ਰਣਾਸ ਹੈ ਸਮਾਤਲ ਨਿਵਾਸ ਹੈ ਅਗੰਜਲ ਗਨੀਮ ਜਾਇ ਕਰੀਮ ਹੈ ਸਮਾਤਲ ਜਵਾਹ ਕਿ ਸਾਹਿਬ ਗਰਾਹੇ ਕਿ ਨਰਕੰਗ ਪ੍ਰਣਾਸ ਹੈ ਬੈਤਲ ਨਿਵਾਸ ਹੈ ਕਿ ਸਰਵ ਲਗਵਾਨ ਹੈ ਮੀਸ ਰਵਾਨ ਹੈ ਤਮਾਮਲ ਤਮੀਜ ਹੈ ਸਮਾਤਲ ਅਜੀ ਹੈ ਪਾਰੰਗ ਪਰਮੀਸ ਹੈ ਸਮਾਤਲ ਦੀਸਾ ਦੀਸਲ ਦੇਖਾ ਮੀਸ ਲਭੀ ਗਾਇ ਜਮੀਨੋ ਜਮਾਹ ਹੈ ਮੀ ਕਲੇ ਮਾਹ ਹੈ ਕਰੀਮਲ ਕਮਾਲ ਹੈ ਜਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤ ਬਹੁਤ ਆਏਗੇ ਮਿਤ ਬਸਾਏਗੇ ਆਤਮ ਪ੍ਰਵਾਏਗੇ ਅਚਲੰਗ ਨਾਂਗਾ ਕਿ ਮਿਤ ਭੰਗ ਹੈ ਮਦ ਪਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਾਰਿਆ ਅਖੰਡੂ ਪਰ ਨਾਰਿਆ ਮਾਂਡੂ ਅਨੁਭਵਨਾਸ਼ ਮੁਨ ਮਨ ਪ੍ਰਕਾਸ਼ ਅੰਨ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜ ਅੰਗ ਆਸਨ ਪੰਗ ਉਪਮਾ ਪਾਰਿਗਤ ਮਿਤਧਾਰ ਜਲ ਥਲ ਮੰਡ ਦਿਸ ਵਿਸ ਭਾਂਡੋ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵਨ ਆਸ ਦ੍ਰਿਤ ਧਰ ਤਰਾਸ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਕਾਲ ਗੁਰ ਕਰ ਪ੍ਰਣਾਮ ਜਚਰਨ ਨਾਮ ਅੰਸ਼ ਜਗਾਤ ਅਜ ਜਨ ਬਾਤ ਅੰਚ ਅੰਜ ਗਾਤ ਅਧਰੰਜ ਬਾਤ

ਮਦ ਪਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਭਰਿਆ ਗੰਜ ਹਰ ਨਰ ਪ੍ਰਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ ਅਨੁਭਵ ਨਾਸ ਤ੍ਰਤ ਧਰ ਤਰਾਸ ਅਨੁਭਵ ਅਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਜੇ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਤ ਧਰ ਤਰਾਸ ਆ ਜਾਨ ਬਾਹ ਇਕ ਐਸਦਾ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਭਰ ਅਕਾਲ ਕਰ ਕਰ ਪ੍ਰਣਾਮ ਉਚਿਤ ਜਰਣ ਨਾਮ ਅੰਸ਼ ਜਗਾਤ ਅਜਨਾ ਬਾਤ ਅੰਚਨ ਜਗਾਤ ਅੰਦਰੰਜ ਬਾਤ ਅੰਠੁਟ ਭੰਡਾਰ ਅੰਠਟ ਅਪਾਰ ਅੜੀਡ ਧਰਮ ਅਤ ਡੀਡ ਕਰਮ ਅਣਮ੍ਰਣਾਂਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਫਲ ਕਾਰਣ ਹੈ ਸਰਬਵਾਰਣ ਹੈ ਦ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਹੈ ਖਲਖੰਡ ਹੈ ਪਰਦੇ ਪਰ ਹੈ ਕਰੁਣਾ ਕਰ ਹੈ ਜਪਾ ਜਪਾ ਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਧਰਣੀ ਰਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਬਾਇਕ ਹੈ ਭਾਵ ਪੰਜਨ ਹੈ ਹਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲਨ ਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰ ਦਾਹਰ ਹੈ ਪਰਮਾਤਮਾ ਹੈ ਸਰਬਾਤਮਾ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦ ਨਮੋ ਚੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਯੁਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬਾਂਕੇ ਬੰਗੀ ਸਰੂਪੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਲੇ ਅਨੰਗੀ ਅਕਾਮੇ ਕਸ਼ਰੀ ਛੰਦ ਅਜੈ ਅਲਾਇਆ ਪਾਇਆ ਵੈ ਪੂਜੂਨਾਸ ਕਾਸ ਗੰਜ ਪੰਜ ਲੱਖ ਪੱਖ ਅਕਾਲ ਦਿਆਲ ਲੇਖ ਪੇਖ ਅਨਾਮ ਅਕਾਮ ਅਗਾਟ ਨਾਥੇ ਪ੍ਰਮਾਥੇ ਜੋਨੀ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਾਸ ਤਲ ਪ੍ਰਣਾਮੇ ਸਮਾਧ ਤਲ ਪ੍ਰਣਾਸੇ ਅਗੰਜਲ ਨਾਮੇ ਸਮਾਧ ਤਲ ਨਿਵਾਸੇ ਨਿਰਗਾਮੰਗ ਬਭੂਤੇ ਸਮਾਧ ਤਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਭੂਤੇ ਸਦਾ ਸੱਚਦਾਨੰਦ ਸਤਰੰਗ ਪ੍ਰਣਾਸੀ ਕਨੀਮਲਕ ਨੰਦਾ ਸਮਾਧ ਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਕਨੀਮੈ ਹਰੀਅੰ ਕਰਿਅੰ ਕਰੀ ਮਦ ਰਹੀਮੈ ਜਦਰ ਜਗਰ ਵਰਤੀ ਜਦਰ ਜਗਰ ਭੁਗਤੇ ਸੁਜੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾੰਗ ਸੰਗੇ ਅਭੰਗੰਗ ਬਭੂਤੇ ਚਦਰ ਜਗਰ ਵਰਤੀ ਚਦਰ ਜਗਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾੰਗ ਸੰਗੇ ਅਭੰਗੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਤਵ ਪ੍ਰਸਾਦ ਸਵਈਏ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪਰਿਓ ਕਰ ਜੋ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇ ਕੋ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪੁਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਵਿਨੇ ਕਰਤੀ ਕੇ ਮਾਤਿਮ ਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਦਰੰਗ ਗੁਰੰਗ ਗੁਰਦ ਗੁਣ ਗੁਵਾਨ ਗੁਜਾ ਦਨਵਾਰੀ ਭਾਰੀ ਬਜਾਨ ਗੇ ਬਹੁ ਪਲੀ ਵਜ ਨਿਆਵ ਸੀਤ ਨਾ ਜਾਤ ਵਿਚਾਰੀ ਇੱਥੇ ਪਏ ਤੋ ਕਾਂ ਪਏ ਬਹੁ ਪਦੰਤ ਕੋ ਨਾਂ ਗਈ ਪਾਏ ਪਦਾਰੀ
ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੈ ਸੁਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨਾਂਤ ਗੁਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਦ ਮਦਾਨ ਸੁਸੰਜਮ ਨੇਮਾਨ ਏਕ ਵਸੇਖ ਹੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਵਾਨ ਕੇ ਪੇਖੈ ਪੌਣ ਆਹਾਰ ਜਦਿਆਧਾਰ ਸਭ ਸਭ ਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜਵਨ ਭੂਪਤ ਏਕ ਰਤੀ ਬਨੇਕ ਨਾ ਲੇਖਾਏ ਸੁਧ ਸੁਪਾਹਾ ਦੁਰੰਤ ਦਵਾਹ ਸੁਸਾਸਨਾ ਦੁਰਜਾਨ ਦਲਾਏਂਗੇ ਭਾਰੀ ਗੁਮਾਨ ਪਰਮਨ ਮੈਂ ਕਾਰੂ ਪਰਬਤ ਪੰਖਾ ਨਹਾ ਲਏਂਗੇ ਤੋਰ ਹਰੀਨ ਵਰੋਰ ਵਾਸਨੇ ਮਾਧਵ ਨੰਗਨ ਮਾਨ ਮਲਾਏਂਗੇ ਸ੍ਰੀ ਪਾ ਸ੍ਰੀ ਭਗਵਾਨ ਭਜਵਨ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲੇਂਗੇ ਵੀਰਵਾਰ ਬੜੇ ਬਰਿਆਰ ਵਿਚਾਰੇ ਸਰ ਗਿਦਾਰ ਬਸਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਵ ਜਾਨ ਕੇ ਮਾਨ ਮਲਈਆ ਗੜੇ ਗੜਾਨ ਕੋ ਤੋੜ ਨਹਾਰ ਉਸ ਬਾਤ ਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲਮੈ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁਨ ਪ੍ਰਤਾਪਨ ਬਾਠ ਜਾਇ ਤੋਨ ਪਾਪਨ ਕੇ ਪਾਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰਨਾਥ ਦਬ ਜੋ ਤਬਲਾ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਿਕ ਦਾਰ ਅਨੇਕ ਸਵੰ ਬਰਸਾਦ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਾਤ ਅੰਤ ਫਵੇ ਜਮ ਪਾਠ ਭਰੇਂਗੇ ਜੇ ਨਾਲ ਸਰੀ ਪਦ ਕੇ ਬਰਸੈ ਭਾਗ ਦੇ ਨਾਲ ਫਿਰ ਨਾ ਦੇਹ ਤਰਾਂਗੇ ਗਾਹਾਂ ਪੈ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਭਗ ਧਿਆਨ ਲਗਾਇਓ ਨਹਾਤ ਫਿਰ ਉਲੀਏ ਸਾਧ ਸਮੁੰਦਰਨ ਲੋਕ ਗਏ ਪਰ ਲੋਕ ਗਵਾਇਓ ਬਾਸ ਕੀ ਵਿਖਿਆਨ ਬੈਠ ਕੇ ਐਸੇ ਹੀ ਐਸੇ ਸੁਬੈਠ ਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਹੋ ਦਿਨੀ ਪ੍ਰਭਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲੈ ਕੇ ਵਾਰ ਵਾਚੀ ਦਿਸ਼ਾ ਮੈਂ ਕਾਹੂ ਪਿਛਾ ਕੋਸ਼ੀ ਸੁਣਵਾਇਓ ਕਉ ਬਦਾਨ ਕੋ ਬੁਝਦਾ ਹੈ ਬਸ ਕਉ ਮਰਦਾਨ ਕੋ ਬੁਝਣ ਤਾਇਓ ਗੁਰ ਕਰਿਆ ਔਰ ਜੋ ਸਭ ਹੀ

ਨਾਮ ਸ੍ਰੀ ਵਾਹਿਗੁਰੂ ਜੀ ਉਹ ਪਾਤਸ਼ਾਹ ਦਸਵੇਂ ਕਵਿਓ ਬਾਟ ਬੇਨਤੀ ਚਾਉ ਪਈ ਹਮਰੀ ਕਰੋ ਹਰ ਦੈ ਰੱਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਕਉ ਆਸ ਸੰਗਰਿਆ ਪੂਰਨ ਹੋਏ ਮਾਰੀ ਆਸਾ ਦੂਰ ਭਜਨ ਕੀ ਰਹਿ ਬਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਜਾਹੋ ਸੁਦਮ ਦੇ ਮਾਉ ਸੇਵਕ ਸੇਖ ਹਮਾਰੇ ਦਾਰੀ ਹੈ ਜੁਨ ਚੰਦ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝੇ ਭਰਿਆ ਮਰਨ ਕਾਲ ਕਾ ਦਰਾਸ ਨੇ ਭਰਿਆ ਹੂ ਜੋ ਸਦਾ ਹਮਾਰੇ ਪਛਾ ਸਰੀਆ ਸਤਜੋ ਕਰ ਰਛਾ ਰਾਖ ਲੇਹ ਮੁਹਿ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨਬੰਧ ਦਰਸ਼ਨ ਗ੍ਰਹੰਤਾ ਤਮਹਾਂ ਪੁਰੀ ਜਗਤ ਕੰਤਾ ਕਾਲ ਪਾਏ ਬ੍ਰਹਮ ਬਵਧਰਾ ਕਾਲ ਪਾਏ ਸਭ ਜੁਗ ਅਵਧਰਾ ਕਾਲ ਪਾਏ ਕਰਮ ਸਿਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰ

ਸਕਲਮਲੇਸ਼ ਕਰੁਣ ਕਰਤਾ ਜੀ ਅਸਤੁਜ ਦਸਰਣੀ ਪਰੇ ਤਿਨਕੇ ਦੁਸ਼ਟ ਦੁਖ ਸਭਾ ਮਰੇ ਪੁਰਖ ਜਮਨ ਭਗ ਪਰੇ ਤਿਹਾਰੀ ਤਿਨਕੇ ਤਮ ਸੰਗਤ ਉਡਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕੇ ਕਾਲ ਉਹ ਨਿਕਟ ਨਹਿ ਹੈ ਰਛਾ ਹੋਈ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹਿਨ ਹੈ ਰਹੋ ਤਾਂ ਕੇ ਦਾਪ ਤਨ ਕਮੋ ਹਰੇ ਹੋ ਰਿਧ ਸੁਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਦਿੱਤਾ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੋਸ਼ਟ ਦੋਖ ਤੇ ਰਹਾ।

ਹਾਦੈ ਮੁਇ ਅਬਾਰੀ ਵਬਰੀਐ ਆਪ ਹਾਦੈ ਲਿਉ ਉਬਾਰੀ ਸਰਬ ਠਾਰ ਮਹੋ ਸਹਾਈ ਦੁਸ਼ਟ ਦੁਖ ਤੇ ਲਿਉ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦ ਉਦਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ

ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰਬਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕਾ, ਉਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਓਂ ਕਿਆ ਕਰੇ ਬੇਚਾਰੀਆ, ਤੁਧ ਵਾਸ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਏਸ ਨਾ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ, ਓਂ ਕਿਆ ਕਰੇ ਬੇਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸਭ ਸੱਚ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੂਜਨ ਪਾਵੇ, ਪਾਵੇ ਤਾਂ ਸੂਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੂਲੇ ਫਿਰ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲੋ, ਜਿੰਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋਆ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ, ਪਾਈ ਹੈ ਤਾਨ ਮਾਨ ਤਾਨ ਸਭ ਸੋਮ ਗੁਰੂ ਕਹੁ ਕੋ ਮੰਨ।

ਆ ਪਾਈਏ ਹੁਕਮ ਮੰਨਿਓ ਗੁਰੂ ਕੀ ਰਾਗਾਵ ਸੱਚੀ ਬਾਣੀ ਕਹੇ ਨਾਮ ਗੁਰਨੋ ਸੰਤੋ ਕਥਿਓ ਗਤ ਕਹਾਣੀ ਏ ਮਨ ਜਨ ਚਲਾ ਚਦਰਾਈ ਕਿਨੇ ਨਾ ਪਾਇਆ ਚਦਰਾਈ ਨਾ ਪਾਇਆ ਕਿਨੇ ਦੂਸਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ ਮਾਇਆ ਤਮੋਣੀ ਤਨੇ ਕੀਤੀ ਜਿਨ ਠਗੋਲੀ ਪਾਈਆ ਗੁਰਬਾਣੀ ਕਿੱਦਾਂ ਦਿਸ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਦਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਪ੍ਰਣਾਪ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਣ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਾ ਤਿਥੀ ਵਾਲੋ ਨਿੱਕੀਏ ਦਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਾ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਸਦਾ ਧਿਆਵਹੀ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵਹੀ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਤਿੰਨ ਕਹਿ ਮਨ ਵਸਿਆ ਜਿੰਦਰੋਂ ਲਿਖਿਆ ਆਇਆ ਆਇਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਰਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਗਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਗਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹੋਂ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੁਗੈ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜਿਉਂ ਬੇਤਾਲਿਆ ਕਹਿ ਨਾਮ ਜਿਨ ਸਚ ਤਜਿਆ ਗੁੜ ਲਾਗੇ ਜਿਨੀ ਜਨਮ ਜੁਗੈ ਹਾਰਿਆ ਜੀਓ ਨਿਰਮਲ ਭਾਰੋ ਨਿਰਮਲ ਭਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਗੂੜ ਕੇ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨਾ ਪਰ ਨਾ ਜਾਣੇ ਕੋਈ

ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਹੈ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹਿਰਦੈ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ, ਸ਼ਬਦ ਰਤਨ ਜਤ ਮਨ ਲਾਗਾ, ਇਹ ਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਹੈ ਆਪੇ ਜਿਸਨੋਂ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ, ਸਿਵ ਸਕਦਾ ਬਾਏ ਕਹਿ ਕਰਦਾ ਬੇ ਹੁਕਮਰਦਾਏ, ਹੁਕਮਰਦਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਿਉਂ ਲਿਬਲਾਏ, ਕਹੇ ਨਾਨਕ ਆਪ ਕਰਤਾ ਪੇ ਹੁਕਮ ਬਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ।

ਗੁਰ ਕਿਰਪਾ ਤੇ ਸਹਿਜਾਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਅੰਮ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਉੜਦਾ ਤਾਜੇ।

ਸਮੇਂ ਪੜਦਾਤਾ ਸੋ ਕਮਨ ਅਵਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਮੇਂ ਕੋ ਜਿਹੀ ਕਰਤਾ ਖੇਦ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ, ਇਹੀ ਮਾਇਆ ਜ ਤਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬੁਲਾਗੀ ਇਤਨੀ ਵਿੱਚ ਮਾਇਆ ਪਾਇਆ, ਹਾਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹਿ ਲੋਕ ਬਿਲ ਲਾਈ, ਐਸਾ ਸਤਿਗੁਰ ਜੀ ਮਿਲੈ ਵਿੱਚੋਂ ਆਪ ਜਾਏ, ਜਿਸਦਾ ਜੀਵ ਤਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ, ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿਤੇ ਜੇਚਰ ਹਰ ਰਸ ਭੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾ ਗਏ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ।

ਵੀ ਪਿਤਾ ਜਨ ਜੀ ਉਹ ਪਾਈ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਜਲਤ ਹੋਆ, ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਦਾ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨ ਸਖੀ, ਸੋਗ ਦੁੱਖ ਨਾ ਵਿਆਹ ਪਏ, ਗੁਰ ਚਰਨ ਲਾਗੇ ਦਿਨ ਦੁਭਾਗੇ, ਆਪਣਾ ਪ੍ਰਜਾ ਪਏ ਆਨ ਹਤਵਾਣੀ ਗੁਰ ਸਭ ਜਾਣੀ ਹਰ

ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨੈ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੈ ਵਰਨਾ ਕੋਈ ਕਹਿ ਨਾਨਕੇ ਨੇਤਰਾਂ ਦੇ ਸਤਿਗੁਰ ਮਿਲਿਆ ਦਿਵਦਰੇ ਟੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸਾਚਾ ਲੱਖ ਬਟਾਣੀ ਤਾਂ ਕੀ ਅਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ ਸਾਚਾ ਸੁਣਦੇ ਨੂੰ ਬਿਠਾਏ ਹਾਰ ਜੀਓ ਗੁਫਾ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਕਵਿਤ ਰਖਾਇਆ ਗੁਰਦੁਆਰੇ ਲਾਏ ਪਾਪ ਨੀਕਣਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਵ ਨਾਵ ਨਿਧ ਦਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੇ ਵਾਜਾ ਪਾਉਣ ਵਜਾਇਆ ਇਹ ਸਾਚਾ ਸੁਹਿਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਤੁਮ ਪਹਿਰਦਾਸ ਜੀਓ ਖੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਮੁਬਾਰਕ ਤੇਰੀ ਤੁਮ ਕਿਰਪਾ ਨਾ ਸੂਤ ਮੇਰੇ।

ਸਤਿਗੁਰ ਸਤਿਗੁਰ ਪ੍ਰਸਾਦ ਪ੍ਰਭ ਦਇਆਲ।

0: ਕੀਮੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਗਿੜ ਕਰ ਮਾਨੇ ਮਨੀ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਕੰਫੀਡੈਂਟ ਐਂਡ ਅੰਡਰ ਦ ਡਿਲੂਜ਼ਨ ਆਫ ਮਾਇਆ ਦ ਥੋਟ ਆਫ ਡੈਥ ਐਂਡ ਦੇਅਰ ਆਫਟਰ ਨੈਵਰ ਐਂਟਰਸ ਹਿਸ ਮਾਇੰਡ ਐਂਡ ਪ੍ਰੈਸ਼ਸ ਲਾਈਫ ਇਜ਼ ਵੇਸਟਡ ਅਵੇ

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3875.

ਬਿਤਰ ਨਾਮੀ ਕਰੂੰ ਜੀ ਇਹ ਬਿਦ ਮਨ ਮੈਂ ਪਾਵੋ ਗੁਰਪੁਰਾ ਸਿਉ ਵਦ ਭਾਗੀ

ਵੀ ਕੀਮਤ ਜਿਹੜਾ ਉਹ ਅਦਾ ਨਹੀਂ ਕਰ ਸਕਦਾ। ਬੇਕੀਮਤ ਕਹਿ ਸਕਦੇ ਹਾਂ ਕਿ ਜਿਸ ਦੀ ਕੀਮਤ ਕੋਈ ਨਾ ਪਾ ਸਕੇ। ਬੜੇ ਪਿਆਰੇ ਬਚਨ ਆਏ ਨੇ ਗੁਰਦੇਵ ਦੇ ਇਤਿਹਾਸ ਅੰਦਰ, ਕਥਾ ਤੇ ਕੀਰਤਨ ਦਾ ਆਪਸੀ ਬੜਾ ਸੁਮੇਲ। ਇਕਾਦਸ਼ਤਾ ਵਰਤਣੀ ਥੋੜੀ ਜਿਹੀ, ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਕੀਰਤਨ ਕਥਾ ਇਹਨਾਂ ਦਾ ਦੋਨਾਂ ਦਾ ਆਪਸੀ ਕਿਹੋ ਜਿਹਾ ਸੰਬੰਧ ਹੈ? ਤੇ ਹਜ਼ੂਰ ਨੇ ਬਚਨ ਕੀਤਾ, ਉਦਾਹਰਨ ਦਿੱਤੀ, ਕਹਿਣ ਲੱਗੇ ਪਿਆਰਿਆ ਜਿਵੇਂ ਮਾਂ ਤੇ ਪੁੱਤਰ ਦਾ ਰਿਸ਼ਤਾ, ਇਸੇ ਤਰ੍ਹਾਂ ਕੀਰਤਨ ਤੇ ਕਥਾ ਦਾ ਆਪਸੀ ਰਿਸ਼ਤਾ ਹੈ। ਸਹਿਜ ਸਮਝਾਉਂਦੇ ਹਾਂ, ਕਹਿਣ ਲੱਗੇ ਕੀਰਤਨ ਪੁੱਤਰ ਏ, ਕਥਾ ਮਾਂ ਏ, ਤੇ ਸਹਿਜ ਇਸ ਕਥਾ ਦਾ ਭਰਤਾ ਕੌਣ ਹੈ? ਪਰ ਕਥਾ ਹੋਵੇ ਗੁਰੂ ਦੀ, ਕਥਾ ਹੋਵੇ ਪਰਮੇਸ਼ਵਰ ਦੀ। ਤੇ ਮੈਂ ਅਰਜ਼ ਕਈ ਵਾਰੀ ਕਰ ਚੁੱਕਾ ਹਾਂ, ਕਥਾ ਅਸਲ ਵਿੱਚ ਹੈ ਹੀ ਉਹ ਜਿਹੜੀ ਕਥਾ ਸਿਮਰਨ ਬਣਦੀ ਹੈ, ਜਿਹੜੀ ਕਥਾ ਗੁਰੂ ਦੇ ਚਰਨਾਂ ਵਿੱਚ ਧੂ ਕੇ ਖਿੱਚ ਕੇ ਲੈ ਜਾਏ। ਸਹਿਜ ਵੀ ਕਿਆ ਕਹਿਣ ਲੱਗੇ, ਕਥਾ ਮਾਂ ਏ, ਕੀਰਤਨ ਪੁੱਤਰ ਏ। ਤੇ ਅਗਲਾ ਸਵਾਲ ਸੀ ਫਿਰ, ਕੀਰਤਨ ਦਾ ਬਾਪੂ ਕੌਣ ਏ, ਦਾ ਪਿਤਾ ਕੌਣ ਏ, ਤੇ ਕਥਾ ਦਾ ਭਰਤਾ ਕੌਣ ਏ? ਕਿਉਂਕਿ ਇਸੇ ਪਤਨਾ ਸੁਭਾਤਮਾਨ ਏ, ਪੁੱਤਰ ਜਿਹੜਾ ਉਹ ਅਨੂ ਪਤਾ ਹੋਵੇ ਮੇਰਾ ਬਾਪ ਕੌਣ ਏ। ਜੇ ਕਥਾ ਮਾਂ ਏ, ਕੀਰਤਨ ਪੁੱਤਰ ਏ, ਤੇ ਹਜ਼ੂਰ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ, ਪਿਆਰਿਆ ਜਿਵੇਂ ਇਸਤਰੀ ਦਾ ਭਰਤਾ ਏ ਉਹ ਸੁਧ ਦੀ, ਜਿਵੇਂ ਬੱਚੇ ਦਾ ਬਾਪ ਏ ਉਹ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਯਾਦ ਰੱਖੀ ਕਥਾ ਦਾ ਭਰਤਾ ਪਤੀ ਆ ਪ੍ਰੇਮ, ਕੀਰਤਨ ਦਾ ਪਿਤਾ ਹੀ ਪ੍ਰੇਮ। ਜੇ ਪ੍ਰੇਮ ਹੈ ਤੇ ਕਥਾ ਕੀਰਤਨ ਦੋਨੋਂ ਪ੍ਰਵਾਨ ਨੇ, ਜੇ ਪਿਆਰਿਆ ਪ੍ਰੇਮ ਨਹੀਂ ਤੇ ਫਿਰ ਕੇਵਲ ਫੋਕੀ ਦੀ ਗੱਲ, ਫਿਰ ਤਾਂ ਕੋਈ ਗਾਵੈ ਰਾਜੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ। ਹਰ ਹਰ ਧੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਜਿਨ੍ਹਾਂ ਰੋਏ ਕਿਆ ਕੀਜੈ। ਪ੍ਰੇਮ ਦੇ ਨਾਲ ਦੋਨੋਂ ਪ੍ਰਵਾਨ ਆਪਣੇ ਕੀਰਤਨ ਸਰਵਨ ਕੀਤਾ। ਆਓ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਨੇ ਕਰਨੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ, ਕਿਰਪਾ ਕਰੋ, ਅੰਦਰ ਨੂੰ ਇਕਾਗਰਤਾ ਟਿਕਾਉ ਬਖਸ਼ੋ, ਤਾਂ ਜੋ ਹਜ਼ੂਰ ਆਪ ਦੇ ਪਾਵਨ ਪਵਿੱਤਰ ਬਚਨ ਬੜੇ ਪਿਆਰ ਅਦਬ ਦੇ ਨਾਲ ਇਹਨਾਂ ਦੀ ਵਿਚਾਰ ਕਰ ਸਕੀਏ। ਕਿਰਪਾ ਕਰੋ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਕਿਰਪਾਲਤਾ ਗੁਰੂ ਸਵਾਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਸਲੋਕ ਆਪਾਂ ਵਿਚਾਰਨੇ ਪਈਆਂ, ਉਸ ਤੋਂ ਪਹਿਲਾਂ ਸੰਖੇਪ ਦੀ ਅੱਜ ਦੇ ਦਿਨ ਸੰਬੰਧੀ ਅਰਜ਼ ਕਰਦੇ ਹਾਂ। ਮੰਦਰ ਦਾ ਮਹੀਨਾ ਬਤੀਤ ਹੋਇਆ ਤੇ ਸਮੇਂ ਦੀ ਵੰਡ ਮੁਤਾਬਕ ਅੱਜ ਪੋਹ ਦਾ ਮਹੀਨਾ ਆਰੰਭ ਪਿਆ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 2-12 ਮਾਹ ਸਾਨੂੰ ਬਖਸ਼ਿਸ਼ ਕੀਤੇ। ਇੱਕ ਤਾਂ 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਜਿਸ ਨੂੰ ਉਚਾਰਨ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਤੇ ਦੂਸਰਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਝ ਰਾਗ ਦੇ ਅੰਦਰ ਜਿਸ ਨੂੰ ਉਚਾਰਨ ਕਰਨ ਵਾਲੇ ਨੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਯਾਦ ਰੱਖਣਾ ਖਾਸ ਦੇ ਮਹੀਨੇ ਵਿੱਚ ਅੱਜ ਦੀ ਗਰਮੀ ਹੈ, ਪੋਹ ਦੇ ਮਹੀਨੇ ਵਿੱਚ ਅੱਜ ਦੀ ਸਰਦੀ ਹੈ। ਜਦੋਂ ਹਾੜ ਦੇ ਮਹੀਨੇ ਵਿੱਚ ਅੱਜ ਦੀ ਗਰਮੀ ਪੈਂਦੀ ਹੈ, ਹਜ਼ੂਰ ਕਹਿੰਦੇ ਉਦੋਂ ਵੀ ਬਨਸਪਤੀ ਕੁੰਬਲਾ ਜਾਂਦੀ ਹੈ, ਫਲਾਂ ਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਉਸ ਗਰਮ ਲੂਹ ਦੇ ਨਾਲ ਚਾਰ ਚੇਰੇ ਕੇਵਲ ਮੁਰਝਾ ਕੇ ਨਜ਼ਰ ਆਉਂਦੀ ਹੈ, ਤੇ ਜੇ ਅੱਜ ਦੀ ਗਰਮੀ ਬਨਸਪਤੀ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਕੇਵਲ ਮੁਰਝਾ ਤੇ ਉਹਨਾਂ ਦੇ ਸਾਹਮਣੇ ਲੈਂਦੀ ਹੈ, ਉਹ ਅੱਜ ਦੀ ਗਰਮੀ ਵਿੱਚ ਸੁੱਕ ਜਾਂਦੇ ਨੇ।

0: ਹੋ ਜਾਂਦੇ ਨੇ ਤੇ ਯਾਦ ਰੱਖੀ ਪੋਹ ਦਾ ਮਹੀਨਾ ਵੀ ਇਹੀ ਕੰਮ ਕਰਦਾ ਹੀ ਉਦੋਂ ਅੱਤ ਦੀ ਗਰਮੀ ਰੱਖ ਕਰ ਦਿੰਦੀ ਏ ਤੇ ਹੁਣ ਜਦੋਂ ਚੱਕਰ ਪੈਂਦਾ ਸਾਗ ਇਹ ਵੀ ਸਖਤੀ ਦਿੰਦਾ ਕਿਉਂਕਿ ਅੱਤ ਦੀ ਸਰਦੀ ਵੀ ਰੱਖ ਕਰ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਵੇਂ ਹਾੜ ਦਾ ਮਹੀਨਾ ਅੱਤ ਦੀ ਲੂ ਚੱਲੇ ਉਹ ਬਨਸਪਤੀ ਦੇ ਰਸ ਨੂੰ ਸੁਖਾਉਂਦਾ ਹੈ, ਪੋਹ ਦਾ ਮਹੀਨਾ ਅੱਤ ਦਾ ਚੱਕਰ ਉਹ ਵੀ ਬਨਸਪਤੀ ਦੇ ਰਸ ਨੂੰ ਸੁਕਾ ਦਿੰਦਾ ਹੈ। ਪਰ ਯਾਦ ਰੱਖੀ ਹਾੜ ਦੀ ਗਰਮੀ ਕੇਵਲ ਉਹਨਾਂ ਨੂੰ ਪਾਉਂਦੀ ਹੈ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਵਰ ਪਤੀ ਦਾ ਪਿਆਰ ਨਸੀਬ ਨਹੀਂ ਹੋਇਆ ਤੇ ਪੋਹ ਦੇ ਵਿੱਚ ਚੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਪੋਹ ਦੇ ਮਹੀਨੇ ਵੀ ਆਪਣੇ ਸੱਤ ਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਵਿਖੇ। ਹਜ਼ੂਰ ਦਾ ਬਚਨ ਸੀ ਪੜ੍ਹਨੇ ਸਹਿਜ ਕਿੰਨੇ ਆਸਾਰ ਸਪੰਦਾ ਸਿੱਖ ਲੱਗਾ। ਮੈਂ ਇਸ ਕਰਕੇ ਅਰਜ਼ ਕੀਤੀ ਅੱਜ ਦੀ ਸਰਦੀ ਦਾ ਮਹੀਨਾ ਹਾਰ ਦਾ ਅੱਜ ਦੀ ਗਰਮੀ ਦੇ ਹਜ਼ੂਰ ਕਹਿੰਦੇ ਆਸਾਰ ਸਪੰਦਾ ਸਿੱਖ ਲੱਗਾ ਹਰ ਨਵਾਂ ਨਾ ਜਿਨ੍ਹਾਂ ਪਾਸ ਜਿਨ੍ਹਾਂ ਕੋਲ ਪਤੀ ਪਰਮੇਸ਼ਵਰ ਦਾ ਨਾਮ ਨਹੀਂ ਉਹਨਾਂ ਨੂੰ ਹਾੜ ਦਾ ਮਹੀਨਾ ਦੁਖਦਾਈਏ ਤੇ ਸਤਿਗੁਰੂ ਫਿਰ ਪੋਹ ਵਿੱਚ ਤਾਂ ਸਰਦੀ ਬੜੀ ਹੈ ਤੇ ਹਜ਼ੂਰ ਅੱਜ ਕਹਿਣ ਲੱਗੇ ਸੱਜਣੋ ਭਾਵੇਂ ਅੱਤ ਦਾ ਕੋਰਾ ਪੈਣਾ ਇਸ ਮਹੀਨੇ ਵਿੱਚ ਪਰ ਪੋਹ ਸੁਖਾਰ ਨਾ ਵਿਆਪਈ। ਸੁਖਾਰ ਦਾ ਅਰਥ ਇੱਥੇ ਕੱਕਰ ਸਾਹਿਬ ਕਹਿ ਰਹੇ ਨੇ ਪੋਹ ਸੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਕਿ ਜਿਨ੍ਹਾਂ ਦੇ ਗਲੇ ਪਰਮੇਸ਼ਵਰ ਦੇ ਚਰਨਾਂ ਨਾਲ ਜਾਂ ਜਿਨ੍ਹਾਂ ਨੂੰ ਮਾਲਕ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਉਹਨਾਂ ਨੂੰ ਕਦੀ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ ਕਿਉਂਕਿ ਮਨ ਵੇਚਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ ਕਹਿੰਦੇ ਉਹਨਾਂ ਦਾ ਮਨ ਮੇਰੇ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਮਿਲਿਆ ਗਿਆ ਤੇ ਉਹਨਾਂ ਅੰਦਰ ਇੱਕੋ ਤੜਫੇ ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਆਪਣੀ ਚਰਨ ਕਰਨ ਦੀ ਸਾਨੂੰ ਪ੍ਰੀਤ ਬਖਸ਼। ਇੱਥੇ ਚੱਕਰ ਦਾ ਮਤਲਬ ਹੈ ਮਾਇਆ ਦੀ ਮਾਇਆ ਦਾ ਚੱਕਰ ਤੇ ਕਦੀ ਤੱਕੋ ਜਦੋਂ ਅੱਤ ਦੀ ਗਰਮੀ ਪੈਂਦੀ ਹੈ ਜੇਠ ਹਾੜ ਵਿੱਚ ਉਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ ਸੀਤ ਵਿੱਚ ਰੇਤਾ ਪੈਂਦਾ ਹੈ ਸੂਰਜ ਵੀ ਅੱਗ ਬਖੇਰਦਾ ਪਿਆ ਪਰ ਤੱਤੀ ਤਵੀ ਤੇ ਬੈਠੇ ਵੀ ਉਹ ਠੰਡੇ ਤੇ ਜਿੱਥੇ ਰੱਬ ਤੇ ਬਾਣੀ ਦੇ ਗੀਤ ਅਲਾਪਦੇ ਨੇ ਤੇ ਉੱਥੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਹੈ ਪੋਹ ਦਾ ਮਹੀਨਾ ਹੈ ਕੋਰਾ ਪੈਂਦਾ ਪਿਆ ਤੇ ਉਦੋਂ ਠੰਡਾ ਗੁਰਜੇ ਤੇ ਇਸੇ ਮਹੀਨੇ ਵਿੱਚ ਠੰਡੜੇ ਗੁਰਜਤੇ ਦਾਦੀ ਮਾਂ ਆਪਣੇ ਮਸੂਮ ਬੱਚਿਆਂ ਨੂੰ ਪੋਤਿਆਂ ਨੂੰ ਲੈ ਕੇ ਬੈਠੀਏ ਉਧਰ ਗੁਰੂ ਅਰਜਨ ਸਾਹਿਬ ਨੂੰ ਗਰਮੀ ਕੁਝ ਨਹੀਂ ਬੁਲਾ ਸਕਦੀ ਤੇ ਇੱਧਰ ਅੱਤ ਦਾ ਕੋਰਾ ਪੋਹ ਦੇ ਮਹੀਨੇ ਦੀ ਠੰਡ ਗੁਰੂ ਅਰਜਨ ਸਾਹਿਬ ਦੀ ਸੰਤਾਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਦੀ ਨਹੀਂ ਬੁਲਾ ਸਕਦੀ ਜਿਨ੍ਹਾਂ ਦਾ ਕਿਰਦਾਰ ਮਾਲਕ ਦੇ ਚਰਨਾਂ ਵਿੱਚ ਜੁੜ ਗਏ ਗੁਰੂ ਬਖਸ਼ਿਸ਼ ਕਰੇ ਸਾਨੂੰ ਇੰਨੀ ਕੁ ਸਮਝ ਪੈ ਗਏ। ਮੈਂ ਇਸ ਕਰਕੇ ਸੰਗਰਾਂਦ ਦੇ ਸੰਬੰਧ ਵਿੱਚ ਅਰਥ ਕਰਨੀ ਚਾਹੁੰਦਾ ਹਾਂ। ਸਿੱਖ ਸੰਗਰਾਂਦ ਦਾ ਪੁਜਾਰੀ ਨਹੀਂ ਭਾਵਾਂ ਕਿ ਅੱਜ ਲੋਕ ਪੁਜਾਰੀ ਬਣ ਚੁੱਕੇ ਨੇ ਉਹ ਕਿਵੇਂ ਆਪਾਂ ਦੇਖਦੇ ਹਾਂ ਗੁਰੂ ਘਰ ਆਉਂਦੇ ਹਾਂ ਸੰਕ੍ਰਾਂਤ ਵਾਲੇ ਦਿਨ ਕੇਵਲ ਅਸੀਂ ਮਹੀਨਾ ਸੁਣਾਂਗੇ ਕਿ ਭਾਈ ਸਾਹਿਬ ਤੋਂ ਮਹੀਨਾ ਸੁਣ ਲਈਏ ਕਿਸੇ ਸੇਵਾਦਾਰ ਤੋਂ ਮਹੀਨਾ ਸੁਣੀਏ ਬਸ ਨਮਸਕਾਰ ਕੀਤੀ ਤੇ ਵਾਪਸ ਚਲੇ ਗਏ। ਗੁਰੂ ਗ੍ਰੰਥ ਸਾਹਿਬ ਇਹ ਕੁਝ ਕਰਮਕਾਂਡ ਨਹੀਂ ਸਿਖਾਉਂਦੇ ਸੰਕ੍ਰਾਂਤ ਅਸਲੀ ਸ਼ਬਦ ਇਹਦੇ ਸੰਕ੍ਰਾਂਤ ਬਾਰਾਂ ਰਾਤੀਆਂ ਨੇ ਬਾਰਾਂ ਮਹੀਨੇ ਨੇ ਸੂਰਜ ਇੱਕ ਰਾਤੀ ਵਿੱਚੋਂ ਨਿਕਲ ਕੇ ਜਦੋਂ ਦੂਸਰੀ ਰਾਤੀ ਵਿੱਚ ਪ੍ਰਵੇਸ਼ ਕਰਦਾ ਉਸ ਦਿਨ ਸੰਕ੍ਰਾਂਤ ਹੁੰਦੀ। ਸਤਿਗੁਰੂ ਨੇ ਬਾਰਾਂ ਮਹੀਨੇ ਵਿੱਚ ਦਿੱਤੇ ਤੇ ਬਾਰਾਂ ਮਹੀਨਿਆਂ ਦੇ ਅੰਦਰ ਹਜ਼ੂਰ ਨੇ ਮੈਂ ਇੱਥੇ ਪਹਿਲਾਂ ਵੀ ਅਰਜ਼ ਕਰ ਚੁੱਕਾ ਕਿ ਹਰ ਮਹੀਨੇ ਵੀ ਦੱਸਿਆ ਸਿੱਖਾ ਤੂੰ ਕਮਾਈ ਕੀ ਕਰਨੀ ਹੈ ਤੂੰ ਚੇਤ ਵਿੱਚ ਕੀ ਕਰਨਾ ਬੈਸਾਖ ਵਿੱਚ ਕੀ ਕਰਨਾ ਜੇਤ ਵਿੱਚ ਕੀ ਕਰਨਾ ਜੇ ਤੂੰ ਇੱਕ ਇੱਕ ਮਹੀਨੇ ਵਿੱਚ ਗੁਰੂ ਦਾ ਇੱਕ ਇੱਕ ਬਚਨ ਵੀ ਕਮਾ ਲੈ ਨਾ ਤੇ ਪਿਆਰਿਆ ਫੱਗਣ ਦਾ ਮਹੀਨਾ ਆਉਂਦਿਆਂ ਤੇ ਤੇਰਾ ਮਨ ਜਿਹੜਾ ਆਨੰਦ ਨਾਲ ਭਰਪੂਰ ਹੋ ਜਾਏ। ਸਤਿਗੁਰੂ ਕਿਰਪਾ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ ਮੈਨੂੰ ਵੀ ਨਾਲ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ ਕੇਵਲ ਸੂਰਜ ਦੀ ਪੂਜਾ ਵੱਲ ਨਾ ਪਈਏ ਉਹਦੀ ਪੂਜਾ ਕਰੀਏ ਜਿਹੜਾ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ ਉਹਦੇ ਚਰਨਾਂ ਨਾਲ ਜੁੜੀਏ ਜਿਹਨੇ ਸਾਨੂੰ ਇਹ ਸਮਾਂ ਦਿੱਤਾ। ਸਾਧ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਦੋ ਸਲੋਕ ਆਪ ਜੀ ਨੇ ਸਰਵਨ ਕੀਤੇ। ਪਹਿਲਾ ਬਚਨ ਸਾਹਿਬ ਨੇ ਕੀਤਾ ਜੈ ਤੇ ਜਲ ਤੇ ਬੁੱਧ ਬੁਧਾ। ਬੁੱਧ ਬੁਧਾ ਦਾ ਅਰਥ ਹੈ ਪਾਣੀ ਦਾ ਬੁਲਬੁਲਾ, ਜਲ ਦਾ ਅਰਥ ਪਾਣੀ। ਜੈ ਤੇ ਜਲ ਤੇ ਬੁੱਧ ਬੁਧਾ ਜਿਵੇਂ ਪਾਣੀ ਦੇ ਵਿੱਚ ਛੋਟੇ ਛੋਟੇ ਬੁਲਬਲੇ ਪੈਦਾ ਹੁੰਦੇ ਨੇ, ਸਾਹਿਬ ਕਹਿੰਦੇ ਉਪਜੈ ਪਾਣੀ ਵਿੱਚੋਂ ਬੁਲਬਲਾ ਉਪਜੈ ਦਾ ਅਰਥ ਪੈਦਾ ਹੁੰਦਾ ਹੈ, ਬਿਰਸ ਹੈ ਤੇ ਉਸੇ ਪਾਣੀ ਦੇ ਵਿੱਚ ਪਰਤ ਕੇ ਉਹ ਖਤਮ ਹੋ ਜਾਂਦਾ, ਉਹ ਬਿਰਸ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੀਤ ਨੀਤ ਦਰ ਤੇ ਰੋਜ਼ ਤੂੰ ਅੱਖਾਂ ਨਾਲ ਤੱਕਣਾ ਪਏ, ਜੈ ਤੇ ਜਲ ਤੇ ਬੁੱਧ ਬੁਦਾ ਉਪਜੈ ਬਿਰਸ ਹੈ ਨੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਗ ਰਚਨਾ ਕੈਸੇ ਰਚੀ ਕਹੋ ਨਾਨਕ ਸੁਣ ਨੀਤ। ਕਹਿੰਦੇ ਹੋ ਮੇਰੇ ਮਿੱਤਰ ਇਸ ਗੱਲ ਇਹ ਧਿਆਨ ਨਾਲ ਆਪਣੇ ਪੱਲੇ ਬੰਨ ਲੈ, ਜਿਵੇਂ ਪਾਣੀ ਵਿੱਚ ਬੁਲਬਲੇ ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਉਹ ਬਿਰਸ ਜਾਂਦੇ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਵੀ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਕੀਤੀ, ਇਸ ਤੋਂ ਜ਼ਿਆਦਾ ਇਹਦੀ ਹਸਤੀ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਨੇ ਇਹ ਪ੍ਰਮਾਣ ਦਿੱਤੇ। ਪਾਣੀ ਆਪਾਂ ਤੱਕਣੇ, ਸਤਿਗੁਰੂ ਨੇ ਬੜੀ ਰਮਤ ਭਰਪੂਰ ਬਚਨ ਕਹੇ, ਜਦੋਂ ਬੁਲਬਲੇ ਦਾ ਜਨਮ ਹੀ ਨਾ ਹੋਇਆ, ਦਰਿਆ ਨੂੰ ਟੱਪੋ ਜਾਂ ਪਾਣੀ ਦੀ ਆੜ ਭਰ ਕੇ ਜਾਂਦੀ ਹੋਵੇ ਜਾਂ ਬਰਸਾਤ ਪੈਂਦੀ ਹੋਵੇ, ਜਦੋਂ ਬੁਲਬਲੇ ਦਾ ਜਨਮ ਨਹੀਂ ਹੋਇਆ ਉਦੋਂ ਵੀ ਪਾਣੀ ਸੀ, ਤੇ ਜਦੋਂ ਇਹ ਬੁਲਬਲਾ ਬਣ ਗਿਆ ਕੁਝ ਸਮੇਂ ਦੇ ਲਈ ਸਾਡੀਆਂ ਅੱਖਾਂ ਨੂੰ ਨਜ਼ਰ ਆਇਆ ਤੇ ਬੁਲਬਲਾ ਬਣ ਕੇ ਵੀ ਪਾਣੀ ਹੈ, ਤੇ ਧਿਆਨ ਰੱਖਣਾ ਜਦੋਂ ਬੁਲਬਲੇ ਨੇ ਬਿਰਸ ਜਾਣਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿ। ਇਹ ਪਹਿਲਾਂ ਵੀ ਪਾਣੀ ਸੀ, ਬੁਲਬਲਾ ਬਣੇਗਾ ਤਾਂ ਵੀ ਪਾਣੀ ਹੈ, ਤੇ ਜੇ ਉਸ ਬੁਲਬਲੇ ਨੇ ਬਿਰਸ ਜਾਣਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਂ ਵੀ ਪਾਣੀ ਹੈ। ਤੇ ਜੇ ਪਿਆਰੇ ਤੂੰ ਇੱਕ ਗੱਲ ਧਿਆਨ ਨਾਲ ਸਮਝ ਕਿ ਬੁਲਬਲਾ ਬਣਿਆ ਕਿਉਂ ਨੇ, ਸਾਹਿਬ ਕਹਿੰਦੇ ਹਵਾ ਦਾ ਦੋਸ਼, ਹਵਾ ਦੇ ਧਰਮ ਕਰਕੇ ਪਾਣੀ ਵਿੱਚ ਬੁਲਬਲਾ ਪੈਦਾ ਹੋ ਗਿਆ। ਜਿੰਨੀ ਦੇਰ ਤੱਕ ਉਸ ਪਾਣੀ ਦੇ ਵਿੱਚ ਹਵਾ ਚੁੱਕੀ ਹੈ ਉਨੀ ਦੇਰ ਤੱਕ ਉਹ ਬੁਲਬਲਾ ਵੱਖ ਪ੍ਰਤੀਤ ਹੁੰਦਾ, ਪਰ ਜਦੋਂ ਉਸ ਬੁਲਬਲੇ ਦੇ ਵਿੱਚੋਂ ਹਵਾ ਨਿਕਲ ਜਾਏ ਪਰਤ ਕੇ ਉਹ ਪਾਣੀ ਵਿੱਚ ਲੀਨ ਹੋ ਜਾਂਦਾ, ਸਮਝ ਹੀ ਨਹੀਂ ਪੈਂਦੀ ਕਿ ਕਿਹੜੀ ਥਾਂ ਤੇ ਬੁਲਬਲਾ ਬਣਿਆ ਸੀ ਤੇ ਕਿਹੜੇ ਪਾਣੀ ਵਿੱਚੋਂ ਬਣਿਆ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤੂੰ ਆਪਣੀ ਵੱਖਰੀ ਹਸਤੀ ਮਤ ਕਾਇਮ ਕਰ, ਤੂੰ ਤਾਂ ਇਸ ਪਾਣੀ ਦੇ ਬੁਲਬਲੇ ਦੀ ਤਰ੍ਹਾਂ, ਜਿਵੇਂ ਪਾਣੀ ਵਿੱਚ ਹਵਾ ਭਰੀ ਜਾਏ ਤੇ ਬੁਲਬਲਾ ਬਣਦਾ, ਨਿਕਲ ਜਾਏ ਤਾਂ ਪਾਣੀ ਦਾ ਪਾਣੀ ਰਹਿ ਜਾਂਦਾ ਹੈ। ਐ ਮਨੁੱਖ ਤੂੰ ਇੱਕ ਬੁਲਬਲਾ ਹੈ, ਵਾਹਿਗੁਰੂ ਨੇ ਤੇਰੇ ਅੰਦਰ ਸਵਾਸਾਂ ਦੀ ਹਵਾ ਭਰ ਦਿੱਤੀ, ਮਤਾ ਤੂੰ ਮਾਣ ਕਰਕੇ ਆਪਣੀ ਵੱਖਰੀ ਹਸਤੀ ਕਾਇਮ ਕਰ ਲੈ। ਜਦੋਂ ਤੈਨੂੰ ਤਨ ਇਹ ਬੁਲਬਲਾ ਨਹੀਂ ਸੀ ਮਿਲਿਆ ਉਦੋਂ ਵੀ ਤੂੰ ਜੀਵ ਆਤਮਾ ਸੈਂ, ਪਰਮਾਤਮਾ ਦੀ ਅੰਸ਼ ਸੈਂ, ਤੇ ਕੱਲ ਨੂੰ ਜਦੋਂ ਆ ਹਵਾ ਨਿਕਲ ਗਈ ਨਾ ਅੰਦਰੋਂ ਸਵਾਸ ਖਤਮ ਹੋ ਗਏ, ਪਿਆਰਿਆ ਪਰਤ ਕੇ ਫਿਰ ਵੀ ਤੂੰ ਰੱਬ ਦੀ ਅੰਸ਼ ਹੈ। ਇਹਦਾ ਮਤਲਬ ਸਰੀਰ ਤੋਂ ਪਹਿਲਾਂ ਵੀ ਵਾਹਿਗੁਰੂ ਹੈ, ਹੁਣ ਵੀ ਤੇਰੇ ਅੰਦਰ ਉਹਦੀ ਜੋਤ ਹੈ, ਤੇ ਜਿੱਦਣ ਇਸ ਬੁਲਬਲੇ ਨੇ ਬਿਲਕਣਾ ਉਸ ਦਿਨ ਤੋਂ ਬਾਅਦ ਯਾਦ ਰੱਖੀ ਫਿਰ ਕੇਵਲ ਪਾਣੀ ਦਾ ਪਾਣੀ ਹੈ। ਗੁਰੂ ਗ੍ਰੰਥ ਸਾਹਿਬ ਨੇ ਐਸੇ ਬਚਨ ਕੀਤਾ, ਭਗਤ ਨਾਨਕ ਜੀ ਦਾ ਇੱਕ ਬਚਨ ਆਉਂਦਾ, ਉਹਨਾਂ ਨੇ ਚਾਰ ਦੀ ਗਿਣਤੀ ਕੀਤੀ, ਪਾਣੀ ਤੇ ਪਾਣੀ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ ਲਹਿਰ, ਤੇ ਤੀਸਰੀ ਗਿਣਤੀ ਕੀਤੀ ਉਹਨਾਂ ਨੇ ਬੁਲਬਲੇ ਦੀ ਆ ਝੱਗ ਦੀ, ਤੇ ਚੌਥੀ ਗਿਣਤੀ ਉਹਨਾਂ ਨੇ ਕੀਤੀ ਹੈ ਸਮੁੰਦਰ ਦੀ। ਕਹਿੰਦੇ ਨੇ ਯਾਦ ਰੱਖ ਸਮੁੰਦਰ ਇੱਕ ਹੈ, ਜਦੋਂ ਉਹਦੀਆਂ ਲਹਿਰਾਂ ਟਕਰਾਉਂਦੀਆਂ ਨੇ ਉਹਦੇ ਵਿੱਚੋਂ ਝੱਗ ਬਣ ਜਾਂਦੀ ਹੈ। ਉਹਦੇ ਲਈ ਸਾਹਿਬ ਨੇ ਸ਼ਬਦ ਫੇਰ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਨੇ, ਉਹੀ ਪਾਣੀ ਹੈ, ਤੇ ਜਦੋਂ ਉਹ ਕਿਤੇ ਜਵਾਰ ਭਾਟਾ ਹੁੰਦਾ ਤੇ ਲਹਿਰਾਂ ਉੱਪਰ ਨੂੰ ਉੱਠਦੀਆਂ ਨੇ ਉਹੀ ਪਾਣੀ ਲਹਿਰਾਂ ਦਾ ਰੂਪ ਹੈ, ਉਹੀ ਪਾਣੀ ਝੱਗ ਦਾ ਰੂਪ ਹੈ, ਉਹੀ ਪਾਣੀ ਬੁਲਬਲੇ ਦਾ ਰੂਪ ਹੈ। ਇਹ ਤਿੰਨ ਅਵਸਥਾਵਾਂ ਵਿੱਚ ਪਾਣੀ ਹੈ, ਤੇ ਜਦੋਂ ਸ਼ਾਂਤ ਹੋ ਜਾਂਦਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹੀ। ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੈ ਤੇ ਜਲ ਤੇ ਬੁਦਬੁਦਾ ਉਪਜੈ ਬਿਰਸ ਹੈ ਨੀਤ। ਭਗਤ ਨਾਨਕ ਜੀ ਕਹਿ ਰਹੇ ਨੇ ਜਲ ਤਰੰਗ ਅਰ ਤੇਲ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਜਲ ਤਰੰਗ ਪਾਣੀ ਦੀਆਂ ਲਹਿਰਾਂ, ਅਰ ਫੇਨ ਫੇਨ ਦਰ ਤੇ ਝੱਗ, ਬੁਦਬੁਦਾ ਪਾਣੀ ਦੇ ਬੁਲਬਲੇ, ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ, ਆਣ ਨਾ ਕੋਈ ਇਹਦੇ ਲਈ ਦੂਜਾ ਕੋਈ ਨਹੀਂ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਆਪ ਲੀਲਾ ਬਣਾਈ ਗਈ। ਇਸ ਮਨੁੱਖ ਦੀ ਹੱਤੀ ਕੀ ਹੈ, ਹੁਣ ਪਾਣੀ ਦਾ ਬੁਲਬੁਲਾ। ਕਈ ਵਾਰੀ ਮਨ ਸੋਚਦਾ ਕਿ ਐਵੇਂ ਆਪਾਂ ਆਪਣੀ ਵੱਖਰੀ ਖੋਜ ਕਾਇਮ ਕਰੀ ਬੈਠੇ ਹਾਂ, ਸਤਿਗੁਰੂ ਕਿਤੇ ਤੇ ਕਹਿਣਗੇ ਮਿੱਟੀ ਦਾ ਭਾਂਡਾ, ਤੇ ਸ਼ਾਇਦ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਬਸ ਥੋੜੀ ਜਿਹੀ ਠੋਕਰ ਲੱਗਣ ਦੀ ਦੇਰ, ਇੰਨੇ ਵਿੱਚ ਹੀ ਉਹਦਾ ਕੰਮ ਹੋ ਜਾਣਾ। ਸ਼ਾਇਦ ਕਹਿੰਦੇ ਪਾਣੀ ਦਾ ਗੁਲਗੁਲ ਹੈ, ਐਵੇਂ ਮਾਰ ਕਰੀ ਬੈਠਾ, ਵਿੱਚੋਂ ਹਵਾ ਨਿਕਲੀ ਫਿਰ ਪਾਣੀ ਦਾ ਰੂਪ ਬਣ ਜਾਣਾ। ਪਰ ਸ਼ਾਇਦ ਕਹਿੰਦੇ ਆਪਣੀ ਵੱਖਰੀ ਹੋਣ ਤਾਂ, ਕਿਉਂਕਿ ਗੁਰੂ ਦੀ ਮੱਤ ਨਹੀਂ ਲਈ। ਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਭਟਕਦਾ ਹੈ, ਸਤਿਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਗੁਰਦੇਵ ਨੇ ਬੜੇ ਪਿਆਰੇ ਬਚਨ ਕੀਤੇ ਨੇ ਭਾਈ ਗੁਰਦਾਸ ਨੇ, ਕਹਿੰਦੇ ਆਪਾਂ ਕਾਗਜ਼ ਦੀ ਪਤੰਗ ਬਣਾਉਂਦੇ, ਉਸ ਪਤੰਗ ਨੂੰ ਬੱਚੇ ਅਸਮਾਨ ਵਿੱਚ ਉਡਾਉਂਦੇ, ਦੋ ਬੱਚੇ ਦੇ ਹੱਥ ਵਿੱਚ, ਤੇ ਭਾਈ ਸਾਹਿਬ ਕਹਿੰਦੇ ਨੇ ਪਤੰਗ ਉੱਡਦੀ ਕਿਰਿਆ ਤੇ ਪਈਏ ਡੋਰ ਤੇ, ਤੇ ਅੱਗੋਂ ਉੱਤਰ ਮਿਲਦਾ ਨਹੀਂ। ਇਸ ਪਤੰਗ ਦਾ ਅਸਮਾਨ ਵਿੱਚ ਉੱਡਣ ਦਾ ਇੱਕੋ ਕਾਰਨ ਹੈ, ਕਦੀ ਇਹ ਖੱਬੇ ਨੂੰ ਹੁੰਦੀ ਏ, ਕਦੀ ਸੱਜੇ ਨੂੰ ਹੁੰਦੀ ਏ। ਇਹ ਪਤੰਗ ਅਸਮਾਨ ਵਿੱਚ ਉੱਡ ਕੇ ਵੀ ਟਿਕਦੀ ਨਹੀਂ, ਤੇ ਪੁੱਛਿਆ ਇਹਨੂੰ ਉੱਡਣ ਦਾ ਜਾਂ ਉਡਾਣ ਦਾ ਕਾਰਨ ਕੀ ਏ, ਤੇ ਉਹਨਾਂ ਨੇ ਕਿਹਾ ਹਵਾ ਏ। ਹਵਾ ਕਰਕੇ ਕੇਵਲ ਪਤੰਗ ਉੱਡਦੀ ਏ, ਤੇ ਜਾਂ ਹਵਾ ਸ਼ਾਂਤ ਹੋ ਜਾਏ ਤੇ ਇਸ ਪਤੰਗ ਨੇ ਕਿੰਨਾ ਉੱਡ ਲੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਸੂਤਰ ਦਾ ਧਾਗਾ ਲੈ ਲਓ, ਉਹਦੇ ਥੱਲੇ ਇੱਕ ਲਾਤੀ ਬੰਨ ਲਓ, ਤੇ ਸੂਤਰ ਦੇ ਧਾਗੇ ਨੂੰ ਮਰੋੜੀ ਦੇ ਦਿਓ ਚੰਗੀ ਤਰ੍ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ ਪਰਤ ਕੇ ਉਸ ਧਾਗੇ ਦੇ ਇੱਕ ਸਿਰੇ ਨੂੰ ਪਕੜ ਲਓ, ਮਰੋੜੀ ਨੂੰ ਛੱਡੋ, ਤੇ ਉਹ ਜਿਹੜਾ ਲਾਤੂ ਥੱਲੇ ਬਣਿਆ ਨਾ, ਉਹ ਧਾਗੇ ਦੀ ਮਰੋੜੀ ਕਰਕੇ ਬੜੀ ਤੇਜ਼ ਰਫ਼ਤਾਰ ਨਾਲ ਘੁੰਮਦਾ, ਤੇ ਕਹਿੰਦੇ ਉਨੀ ਦੇਰ ਤੱਕ ਘੁੰਮੇਗਾ ਜਿੰਨੀ ਦੇਰ ਤੱਕ ਧਾਗੇ ਦੇ ਵੱਟ ਪੈ ਰਹਿੰਦੇ ਨੇ, ਤੇ ਜਦੋਂ ਧਾਗੇ ਦੇ ਵੱਟ ਮੁੱਕ ਜਾਣ, ਉਹ ਲਾਤੂ ਘੁੰਮਣ ਵਾਲਾ ਵੀ ਟਿਕ ਜਾਂਦਾ। ਤੀਜਾ ਬਚਨ ਸ੍ਰੀ ਮਾਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਸੋਨੇ ਵਿੱਚ ਹੋਵੇ ਮੈਲ, ਉਹਨੂੰ ਕੁਠਾਲੀ ਵਿੱਚ ਪਾ ਕੇ ਤਪਾਈ ਜਾਓ, ਤੇ ਉਹ ਸੋਨੇ ਨੇ ਤਪੀ ਜਾਣਾ। ਉਸ ਦਿਨ ਵੀ ਇੱਥੇ ਅਰਜ ਕੀਤੀ ਸੀ, ਤੇ ਜਦੋਂ ਉਹਦੀ ਮੈਲ ਸੜ ਗਈ, ਉਹਦੇ ਅੰਦਰੋਂ ਮੈਲ ਖਤਮ ਹੋ ਗਈ, ਤੇ ਪਰਤ ਕੇ ਉਹੀ ਸੋਨਾ ਜਿਹੜਾ ਕੁਠਾਲੀ ਵਿੱਚ ਟਿਕ ਜਾਂਦਾ ਹੈ। ਕਹਿੰਦੇ ਜਿਵੇਂ ਹਵਾ ਹੋਵੇ ਤੇ ਪਤੰਗ ਭਟਕਦੀ ਏ, ਧਾਗੇ ਨੂੰ ਵੱਟ ਆਏ ਹੁਣ ਤਾਂ ਲਾਤੂ ਤੜਕਦਾ ਹੈ, ਜੇ ਕਿਤੇ ਸੋਨੇ ਵਿੱਚ ਮੈਲ ਹੋਵੇ ਤੇ ਸੋਨਾ ਤੜਕਦਾ ਹੈ। ਤੇ ਸੱਜਣਾ ਮਨ ਵੀ ਤਾਂ ਹੀ ਵੱਖਰੀ ਹੋਣ ਕਰੀ ਬੈਠਾ ਕਹਿ, ਕਿਉਂਕਿ ਇਹਦੇ ਅੰਦਰ ਭੈੜੀ ਮੱਤ ਤੇ ਦੁਬਦਾ ਪਈ ਹੋਈ। ਜੇ ਇਹਦੇ ਅੰਦਰ ਗੁਰੂ ਕੀ ਮੱਤ ਆ ਜਾਏ ਤੇ ਇੱਕ ਦੀ ਚੇਤ ਲੈ ਲੈ, ਤੇ ਇਹੀ ਮਨ ਇੰਨਾ ਕੁ ਟਿਕ ਜਾਏ ਜਿਹੜਾ ਹੁਣ ਝੱਕ ਮਾਰਦਾ ਹਰ ਵਕਤ, ਤੇ ਇਹ ਬੁਲਾਇਆ ਵੀ ਕਿਸੇ ਦਾ ਬੋਲੇਗਾ। ਭਾਈ ਸਾਹਿਬ ਦਾ ਇੱਕ ਬਿਰਤ ਆਉਂਦਾ ਹੈ, ਕਹਿਣ ਲੱਗੇ ਪਵਨ ਗਮਨ ਜੈਸੇ ਉਡਿਆ ਗੁਡਿਆ ਉੱਡਤ ਰਹੇ, ਜਿਵੇਂ ਹਵਾ ਦਾ ਝੌਂਕਾ ਆਵੇ ਤੇ ਪਤੰਗ ਉੱਡਦੀ। ਕਹਿਣ ਲੱਗੇ ਪਵਨ ਰਹਿਤ ਗੁੱਡੀ ਉੱਡ ਨਾ ਸਕਦਾ ਹੈ, ਕਦੀ ਹਵਾ ਤੋਂ ਬਿਨਾਂ ਗੁੱਡੀ ਉੱਡੇਗੀ ਨਹੀਂ। ਕਹਿਣ ਲੱਗੇ ਕਿ ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਜਿਵੇਂ ਧਾਗੇ ਦੀ ਮਰੋੜੀ ਨਾਲ ਲਾਟੂ ਘੁੰਮਦਾ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਉਹ ਦੋਰ ਦਾ ਵੱਧ ਖਤਮ ਹੋ ਜਾਏ ਤੇ ਇਹ ਜਿਹੜਾ ਲਾਟੂ ਖਤਮ ਟਿਕ ਜਾਂਦਾ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ ਭਾਈ ਸਾਹਿਬ ਨੇ ਅਖੀਰ ਵੀ ਜਿਹੜੀ ਗੱਲ ਕਹੀ ਮੈਂ ਸੰਖੇਪ ਤੱਕ ਲਾਵਾਂ। ਕਹਿਣ ਲੱਗੇ ਦੁਰਮਤ ਸੁਭਤਾ ਭਟਕਤ ਚਤਰ ਕੁੰਡ, ਚਾਰ ਚਪੇਰੇ ਭਟਕਦਾ ਇਹ ਭੈੜਾ ਮਨ, ਤੇ ਜਦੋਂ ਗੁਰਮਤ ਏਕ ਟੇਕ ਮੋਨ ਨਾ ਕਪਟਾ ਹੈ, ਜਦੋਂ ਗੁਰੂ ਕੀ ਮੱਤ ਦੀ ਟੇਕ ਲੈ ਲੈਗਾ, ਫਿਰ ਪਿਆਰਿਆ ਇਹ ਮਨ ਸ਼ੁੱਧ ਸੋਨੇ ਦੀ ਤਰ੍ਹਾਂ ਟਿਕ ਜਾਏਗਾ, ਇਹ ਪਤੰਗ ਦੀ ਤਰ੍ਹਾਂ ਉੱਡੇਗਾ ਨਹੀਂ, ਇਹ ਲਾਤੂ ਦੀ ਤਰ੍ਹਾਂ ਘੁੰਮੇਗਾ ਨਹੀਂ, ਵੱਖਰੀ ਹੋਣ ਇਸ ਕਰਕੇ ਕਿਉਂਕਿ ਅੰਦਰ ਭੈੜੀ ਮੱਤ ਟਿਕੀ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸੀ ਖੇਡ ਹੈ, ਮਨ ਨੂੰ ਲੱਗਦੀ ਨਹੀਂ ਨਾ, ਆਪਾਂ ਆਪਣੇ ਘਰਾਂ ਵਿੱਚ ਤੱਕਣੇ ਹਾਂ, ਇੱਕ ਦੀ ਮੌਤ ਹੁੰਦੀ ਹੈ ਤੇ ਦੂਜੇ ਨੂੰ ਪਤਾ ਵੀ ਹੈ ਕਿ ਜਿਸ ਰਾਹ ਅੱਜ ਇਹ ਤੁਰਿਆ ਕੱਲ ਨੂੰ ਮੈਂ ਹੀ ਚਲੇ ਜਾਣਾ। ਪਰ ਦੇਖੋ ਮਨ ਕਿੰਨਾ ਕੁ ਨਿਡਲ ਕੇ ਵਿਵਾਹ ਕੇ ਆਪਣੇ ਘਰ ਵਿੱਚੋਂ ਅਰਥੀ ਪੁੱਛਣ ਦੇ ਬਾਵਜੂਦ ਵੀ ਇਹਨੂੰ ਪਤਾ ਨਹੀਂ ਲੱਗਦਾ ਕਿ ਜੇ ਇੱਕ ਪਾਣੀ ਦਾ ਬੁਲਬੁਲਾ ਅੱਜ ਬਿਰਕ ਗਿਆ ਕੱਲ ਨੂੰ ਮੈਂ ਹੀ ਬਿਰਕ ਜਾਣਾ। ਪਰ ਪਤਾ ਨਹੀਂ ਫਿਰ ਵੀ ਮਾਨ ਕਰਕੇ ਆਪਣੇ ਆਪ ਨੂੰ ਹੋਂ ਵਿੱਚ ਲਪੇਟੀ ਰੱਖਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇਸ ਬੁਲਬਲੇ ਦੀ ਗੱਲ ਕਰਦਿਆਂ ਬੜੇ ਪਿਆਰੇ ਬਚਨ ਕਹਿ। ਗੁਰੂ ਤੇਗ ਬਹਾਦਰ ਜੀ ਦਾ ਵੀ ਇੱਕ ਬਚਨ ਆਉਂਦਾ, ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਰਸ ਹੈ ਇੱਕ ਅਸਰ ਮਨ ਹੈ, ਅਚਰਜ ਲਖਿਓ ਨਾ ਜਾਈ। ਦੇਖੋ ਮੇਰੇ ਵਾਹਿਗੁਰੂ ਨੇ ਕਿਹੋ ਜੀ ਰਚਨਾ ਬਣਾ ਦਿੱਤੀ, ਇੱਕ ਬਿਰਸੇ ਉਸੇ ਘਰ ਵਿੱਚ ਇੱਕ ਦੀ ਮੌਤ ਵੀ ਹੁੰਦੀ ਹੈ, ਤੇ ਜਿਹੜਾ ਮਰੇ ਕੋਈ ਦੀ ਅਰਥੀ ਚੁੱਕ ਕੇ ਲਿਜਾਂਦਾ ਪਿਆ ਉਹ ਸਮਝਦਾ ਮੈਂ ਸਦਾ ਲਈ ਕਹਿਣ ਰਹਿ ਜਾਣਾ। ਇੱਕ ਦਿਲ ਹੈ, ਇੱਕ ਅਸਰ ਮਨ ਹੈ, ਅਚਰਜ ਲੱਗਿਓ ਨਾ ਜਾਈ। ਪਰ ਗੁਰੂ ਤੇਗ ਬਹਾਦਰ ਜੀ, ਤੁਸੀਂ ਕੀ ਦੁਨੀਆਂ ਨੂੰ ਤੱਕਦੇ ਹੋ? ਤੇ ਸਾਹਿਬ ਕਹਿੰਦੇ, ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਛਾਈ, ਜਿਵੇਂ ਬਦਲਾਂ ਦੀ ਛਾਂ ਨੇ ਸਦਾ ਲਈ ਟਿਕੇ ਨਹੀਂ ਰਹਿਣਾ। ਐ ਗੁਰੂ ਕੇ ਸਿੱਖਾ, ਐਸ ਪਾਣੀ ਦੇ ਗੁਲਗੁਲੇ ਨੇ ਸਦਾ ਲਈ ਟਿਕੇ ਨਹੀਂ ਰਹਿਣੇ। ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਛਾਈ, ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਚਰਨਾਈ। ਕਹਿੰਦੇ ਮੈਂ ਦੁਨੀਆਂ ਨੂੰ ਝੂਠੀ ਸਮਝ ਕੇ ਉਹਦੇ ਚਰਨਾਂ ਨੂੰ ਜੁੜਿਆ ਵਾ ਜਿੰਨੇ ਗੁਲਗੁਲੇ ਨੂੰ ਪਹਿਰਾ ਕੀਤਾ ਹੋਇਆ। ਮੈਂ ਅਰਜ ਕਰ ਰਿਹਾ, ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਦੇਸ਼ ਮਨਾ, ਅਸੀਂ ਲੋਕ ਵੀ ਮਨਾਉਂਦੇ ਹਾਂ ਯਾਦ ਆਮ ਤੌਰ ਤੇ ਮਾਤਾ ਪਿਤਾ ਦੀ, ਦਾਦੀ ਦਾਦੇ ਦੀ, ਬਜ਼ੁਰਗਾਂ ਦੀ। ਪਰ ਬਾਬਾ ਫਰੀਦ ਸਾਹਿਬ ਕਹਿੰਦੇ, ਕਦੀ ਮੇਰੀ ਤਰ੍ਹਾਂ ਯਾਦ ਮਨਾਈ? ਪੁੱਛਿਆ ਕਿਵੇਂ? ਇੱਥੇ ਵੀ ਆਪਾਂ ਤੱਕਦੇ ਹਾਂ ਕਿ ਕਬਰ ਅਸਥਾਨ ਵਿੱਚ ਲੋਕ ਆਪਣੇ ਬਜ਼ੁਰਗਾਂ ਦੀ ਕਬਰ ਤੇ ਫੁੱਲ ਰੱਖਦੇ। ਇਹਦਾ ਮਤਲਬ ਉਹਨਾਂ ਨੂੰ ਸਤਿਕਾਰ ਆਪਣੇ ਵੱਲੋਂ ਅਦਭੁਤ ਸਮਰਪਿਤ ਕਰਦੇ। ਪਰ ਬਾਬਾ ਫਰੀਦ ਕਹਿੰਦੇ, ਜਦੋਂ ਮੈਂ ਆਪਣੇ ਅੰਮਾ ਤੇ ਅੱਬਾ ਦੀ ਕਬਰ ਕੋਲੋਂ ਨਿਕਲਣਾ ਵਾ ਨਾ, ਮੈਂ ਫੁੱਲ ਨਹੀਂ ਰੱਖਦਾ। ਕਹਿੰਦੇ ਮੈਂ ਕਬਰ ਕੋਲ ਖਲੋ ਇਸ ਗੱਲ ਪੁੱਛਣਾ ਵਾ ਕਿ ਕਦੀ ਉਹ ਸਮਾਂ ਸੀ ਇਸ ਅੰਮਾ ਨੇ ਜਨਮ ਦਿੱਤਾ ਤੇ ਆਪਣੀ ਗੋਦ ਵਿੱਚ ਰੱਖ ਕੇ ਮੈਨੂੰ ਲੋਰੀਆਂ ਦਿੱਤੀਆਂ, ਅੱਖਾਂ ਤੋਂ ਦੂਰ ਨਾ ਹੋਣ ਦਿੱਤਾ, ਤੇ ਇਸ ਅੱਬਾ ਨੇ ਦਿਨ ਰਾਤ ਮੇਰੀ ਸੰਭਾਲ ਕੀਤੀ, ਪਰਵਰਿਸ਼ ਕੀਤੀ, ਤੇ ਆਪਣੀ ਸਭ ਕੁਝ ਖਰਚ ਕਰ ਦਿੱਤਾ ਕੇਵਲ ਇਸੇ ਕਿ ਮੇਰਾ ਪੁੱਤਰ ਸਿਆਣਾ ਸੂਝਵਾਨ ਹੋਵੇ ਲਾਇਕ ਹੋਵੇ। ਤੇ ਕਿੰਨੇ ਸਿਰ ਮੈਂ ਪੁੱਛਣਾ ਵਾ, ਉਹ ਮਨਾ ਜਨਮ ਦੇਣ ਵਾਲੀ ਮਾਂ, ਪਰਵਰਿਸ਼ ਕਰਨ ਵਾਲਾ ਅੱਬਾ ਬਾਪੂ ਦੋਨੋਂ ਕਬਰ ਵਿੱਚ ਪਏ ਨੇ, ਤੇ ਇਹਨਾਂ ਦੇ ਵੱਡੇ ਵਡੇਰੇ ਵੀ ਇਹਨਾਂ ਤੋਂ ਪਹਿਲਾਂ ਚਲੇ ਗਏ। ਉਹ ਪਾਣੀ ਦੇ ਗੁਲਗੁਲਿਆ, ਜੇ ਤੈਨੂੰ ਜਨਮ ਦੇਣ ਵਾਲੇ ਵੀ ਰਹੇ ਤੇ ਚੇਤੇ ਰੱਖੀ, ਜਿਨ੍ਹਾਂ ਨੂੰ ਤੂੰ ਜਨਮ ਦੇਣਾ ਤੇ ਇੱਕ ਦਿਨ ਇਹਨਾਂ ਨੇ ਤੈਨੂੰ ਅੱਗੇ ਤੋਰ ਦੇ। ਤੂੰ ਇਸ ਪਾਣੀ ਦਾ ਗੁਲਗੁਲਾ ਇਸ ਤੋਂ ਜ਼ਿਆਦਾ ਨਹੀਂ। ਤਾਂ ਹੀ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ, ਫਰੀਦਾ ਕਿੱਥੇ ਪੈਂਦੇ ਮਾਪਿਆਂ, ਕਿੱਥੇ ਨੇ ਤੇਰੇ ਮਾਂ ਬਾਪ, ਜਿੰਨੀ ਤੂੰ ਜਣਿਓ ਏ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੈ ਪਾਸੋਂ ਉਹ ਲੱਗ ਗਏ, ਤੇਰੇ ਕੋਲੋਂ ਧੱਕੇ ਨਾ ਚਲੇ ਗਏ, ਤੂੰ ਅਜੇ ਨਾ ਪਤੀਣੇ ਹੋਏ। ਉਹ ਕਠੋਰ ਮਨਾ, ਘੱਟੋ ਘੱਟ ਕਬਰਸਥਾਨ ਵਿੱਚ ਅੰਮਾ ਤੇ ਅੱਬਾ ਦੀ ਕਬਰ ਨੂੰ ਦੇਖ ਕੇ ਪਤੀਜਦਾ ਕਿ ਇੱਕ ਦਿਨ ਤੂੰ ਵੀ ਇਸੇ ਰਸਤੇ ਤੇ ਜਾਣਾ। ਖੈਰ ਮੈਂ ਅਰਜ਼ ਕਰ ਰਿਹਾ, ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਜੈਸੇ ਜਲ ਤੇ ਗੁਦਗੁਦਾ ਉਪਜੈ ਬਿਰਸੈ ਨੀਤ, ਕਿ ਜਿਵੇਂ ਪਾਣੀ ਵਿੱਚੋਂ ਗੁਲਗੁਲੇ ਪੈਦਾ ਹੁੰਦੇ ਨੇ, ਦੇਖਦੇ ਹਾਂ ਉਪਜਦੇ ਨੇ ਪਰਤ ਕੇ ਫਿਰ ਬਿਰਸ ਜਾਂਦੇ ਨੇ, ਪੈਦਾ ਹੁੰਦੇ ਨੇ ਫਿਰ ਆਲੋਪ ਹੋ ਜਾਂਦੇ ਨੇ, ਇਹਨਾਂ ਦੀ ਹਸਤੀ ਕਿੰਨੀ ਕੋਏ ਖਾਸ ਸੰਗਤ। ਪਰ ਗੁਲਗੁਲੇ ਵਿੱਚ ਤਾਂ ਇੱਕ ਅਜੇ ਗੁਣੇ, ਉਹ ਹੱਸਦਾ ਆਉਂਦਾ, ਹੱਸਦਾ ਹੀ ਰਹਿੰਦਾ ਤੇ ਹੱਸਦਾ ਹੀ ਚਲਾ ਜਾਂਦਾ। ਇੱਕ ਮਨੁੱਖ ਐਸਾ ਵਿਰਲੇ ਨੇ ਜਿਹੜੇ ਆਉਂਦਿਆਂ ਹੱਸਦੇ ਨੇ, ਜਿਹੜੇ ਧਿਆਨ ਰੱਖਿਆ ਸੰਸਾਰ ਵਿੱਚ ਵੀ ਹੱਸਦੇ ਨੇ ਤੇ ਜਾਣ ਲੱਗਿਆਂ ਵੀ ਹੱਸਦੇ ਨੇ। ਪਰ ਬੰਦਾ ਐਸਾ ਜਦੋਂ ਜਨਮ ਲਿਆ ਉਦੋਂ ਵੀ ਰੋਂਦਾ ਹੈ, ਤੇ ਜਦੋਂ ਜ਼ਿੰਦਗੀ ਬਤੀਤ ਕਰਦਾ ਉਦੋਂ ਵੀ ਰੋਂਦਾ ਹੈ, ਤੇ ਜਾਣ ਲੱਗਿਆਂ ਚਿੱਤ ਨਹੀਂ ਕਰਦਾ, ਜਾਣ ਲੱਗਿਆਂ ਵੀ ਰੋਂਦਾ ਹੀ ਜਾਂਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ, ਕੁਝ ਐਸੇ ਨੇ ਜਿਹੜੇ ਹੱਸਦੇ ਹੁੰਦੇ ਨੇ, ਬੁਲਬਲੇ ਦੀ ਤਰ੍ਹਾਂ ਹੱਸਦੇ ਚਲੇ ਜਾਂਦੇ ਨੇ। ਕਾਰਨ ਕੀ ਹੈ? ਜਦੋਂ ਤਾਂ ਬੁਲਬਲਾ ਆਪਣੀ ਵੱਖਰੀ ਹਸਤੀ ਸਮਝਦਾ ਹੈ ਉਦੋਂ ਉਹਦੇ ਪੱਲੇ ਰੋਣਾ ਪੈਂਦਾ, ਤੇ ਜਦੋਂ ਗੁਲਗੁਲਾ ਸਮਝਦਾ ਕਿ ਮੈਂ ਤਾਂ ਮਰਨਾ ਹੀ ਨਹੀਂ, ਕਿਉਂਕਿ ਜਿਸ ਪਾਣੀ ਵਿੱਚੋਂ ਪੈਦਾ ਹੋਇਆ ਕੱਲ ਨੂੰ ਇਹਨੇ ਆਪਣੀ ਗੋਦ ਵਿੱਚ ਲੈ ਲੈਣਾ, ਮੈਨੂੰ ਕੀ ਰੋਣ ਦੀ ਲੋੜ ਹੈ, ਜਿਹਨੇ ਪੈਦਾ ਕੀਤਾ ਇਹਨੇ ਸਮੇਟ ਲੈਣਾ, ਰੋਣਾ ਉਹਨਾਂ ਦੇ ਪੱਲੇ ਨੇ ਜਿਹੜੇ ਸਮੁੰਦਰ ਤੋਂ ਆਪਣੇ ਆਪ ਵੱਖ ਸਮਝਦੇ। ਸਾਹਿਬ ਕਹਿੰਦੇ, ਉਹ ਕਦੀ ਨਹੀਂ ਰੋਂਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਰੰਕਾਰ ਸਾਗਰ ਦੀ ਅੰਸ਼ ਸਮਝਿਆ, ਰੋਣਾ ਕੇਵਲ ਉਹਨਾਂ ਦੇ ਪੱਲੇ ਜਿਹੜੇ ਨਿਰੰਕਾਰ ਤੋਂ ਵੱਖ ਹੋ ਜਾਂਦੇ। ਸ਼ਾਇਦ ਇਹੀ ਕਾਰਨ ਦੌਲਤਾਂ ਦਾਈ ਜਦੋਂ ਪਹਿਲਾ ਦੀਦਾਰ ਕਰਦੀ ਨਾ ਮੇਰੇ ਗੁਰੂ ਨਾਨਕ ਦਾ, ਤੇ ਜਾਣ ਲੱਗਿਆਂ ਇੱਕ ਗੱਲ ਕਹਿੰਦੀ ਸੀ, ਬਾਬਾ ਕਾਲੂ ਤੁਸੀਂ ਕਦੀ ਵੀ ਕਿਸੇ ਗਰੀਬ ਨੂੰ ਮੋੜਿਆ ਨਹੀਂ, ਜੇ ਰੱਬ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਮੋੜੀ ਨਾ। ਤੇ ਜਦੋਂ ਮੇਰੇ ਬਾਬਾ ਜੀ ਦਾ ਆਗਮਨ ਹੋਇਆ ਨਾ, ਤੇ ਸਾਹਿਬ ਰੋਏ ਨਹੀਂ, ਮੁਸਕਰਾਏ ਨਹੀਂ। ਤੇ ਯਾਦ ਰੱਖਣਾ, ਸਿੱਖ ਇਤਿਹਾਸ ਵਿੱਚ ਗੁਰੂ ਨਾਨਕ ਦੇ ਇਸ ਧਰਮ ਵਿੱਚ ਸਭ ਤੋਂ ਪਹਿਲੀ ਜਿਹੜੀ ਕਿਰਪਾ ਲਈ ਇੱਕ ਮੁਸਲਮਾਨ ਔਰਤ ਜਿਹਦਾ ਨਾਮ ਦੌਲਤ ਆਈ, ਸਭ ਤੋਂ ਪਹਿਲੀ ਬਖਸ਼ ਨਾਲ ਇਹ ਨਿਵਾਜੀ ਗਈ, ਆਈ ਬਾਹਰ ਤੇ ਬਾਬਾ ਜੀ ਨੂੰ ਦਿੱਤੀ ਵਧਾਈ, ਵਧਾਈ ਬਾਬਾ ਕਾਲੂ ਜੀ ਨੂੰ ਕੁਝ ਦੇਣ ਲੱਗੇ। ਤੇ ਅੱਗੋਂ ਕਿਵੇਂ ਹੱਥ ਨਾਲ ਕਹਿ ਦਿੱਤਾ ਕਿ ਰਹਿਣ ਦੇ ਮੈਂ ਕਿਹਾ ਮੈਂ ਤਾਂ ਬਹੁਤ ਰੱਜੀ। ਬਾਬਾ ਜੀ ਨੇ ਸਮਝਿਆ ਸ਼ਾਇਦ ਇਹ ਘੱਟ ਦੌਲਤ ਤੇ ਤਾਂ ਗੁੱਸਾ ਕਰਦੀ। ਕਹਿਣ ਲੱਗੇ ਨਹੀਂ, ਤੂੰ ਜੋ ਕਹੇਗੀ ਮੈਂ ਤੇਰੀ ਝੋਲੀ ਭਰ ਦਿਆਂਗਾ, ਤੂੰ ਮੰਗ ਤਾਂ ਸਹੀ, ਅੱਜ ਇਹਨੇ ਤੇ ਸਬਰ ਕਰ। ਉਹਦੀਆਂ ਅੱਖਾਂ ਵਿੱਚ ਪਾਣੀ ਸੀ। ਕਹਿਣ ਲੱਗੀ ਬਾਬਾ ਕੀ ਤੂੰ ਮੈਨੂੰ ਦਏਗਾ, ਮੇਰੀ ਝੋਲੀ ਭਰੀ ਗਈ। ਕਹਿਣ ਲੱਗੇ ਕਿੰਨੇ ਤੇਰੀ ਝੋਲੀ ਭਰੀ। ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਪੁੱਛਿਆ ਕਿਵੇਂ? ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ ਹੈ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਉਂਦਾ। ਉਹਦੀਆਂ ਅੱਖਾਂ ਵਿੱਚ ਪਾਣੀ ਸੀ। ਕਹਿਣ ਲੱਗੀ ਬਾਬਾ ਕੀ ਤੂੰ ਮੈਨੂੰ ਦਏਗਾ, ਮੇਰੀ ਝੋਲੀ ਭਰੀ ਗਈ। ਕਹਿਣ ਲੱਗੇ ਕਿੰਨੇ ਤੇਰੀ ਝੋਲੀ ਭਰੀ। ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਪੁੱਛਿਆ ਕਿਵੇਂ? ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ ਹੈ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰ ਮੁਸਕਰਾਇਆ ਹੈ। ਇਹਦਾ ਮਤਲਬ ਸੀ ਰੋਂਦੇ ਬੜੇ ਆਏ, ਰੋਂਦੇ ਬੜੇ ਗਏ, ਅੱਜ ਦੁਨੀਆਂ ਤੇ ਉਹ ਆ ਗਿਆ ਜਿਹੜੇ ਰੋਂਦਿਆਂ ਦੇ ਅੱਥਰੂ ਪੂੰਜ ਕੇ ਉਹਨਾਂ ਨੂੰ ਮੁਸਕਰਾਹਟ ਦੀ ਦਾਤ ਦੇ ਕੇ ਜਾਏ। ਸ਼ਾਇਦ ਕਹਿੰਦੇ ਇੱਕ ਗੱਲ ਸਮਝ ਲੈ, ਬੁਲਬਲਾ ਹੱਸਦਾ ਜਾਂਦਾ ਹੀ, ਪਰ ਉਹਨੂੰ ਪਤਾ ਮੈਂ ਸਮੁੰਦਰ ਵਿੱਚ ਪੈਦਾ ਹੋਇਆ, ਇਹਦੇ ਵਿੱਚ ਲੀਨ ਹੋਣਾ। ਸਾਹਿਬ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਦਿਲ ਤੈ ਮੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਹੁਣ ਮੀਤ। ਮੇਰੇ ਮਿੱਤਰ ਧਿਆਨ ਨਾਲ ਸੁਣ ਲੈ ਅਗਲਾ ਬਚਨ ਕੀਤਾ, ਕਹਿੰਦੇ ਨੇ ਜਿਹੜੇ ਜਗਤ ਵਿੱਚ ਰਹਿ ਕੇ ਆਪਣੀ ਵੱਧ ਹੋਂਦ ਸਮਝਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕਹਿੰਦੇ ਨੇ ਸਿਰਫ ਪ੍ਰਾਣੀ ਕਛੂ ਨਾ ਚੇਤ ਈ, ਪ੍ਰਾਣੀ ਦਰ ਤੇ ਪ੍ਰਾਣਾਂ ਦੇ ਆਸਰੇ ਚੱਲਣ ਵਾਲਾ, ਕੱਚੂ ਨਾ ਚੇਤੇ ਦਾ ਅਰਥ ਹੈ ਮੇਰੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਇਹ ਸ਼ਲੋਕ ਗੁਰੂ ਸਾਹਿਬ ਦੇ ਇਹਨਾਂ ਸ਼ਲੋਕਾਂ ਵਿੱਚ ਜੋ ਵੀ ਆਉਣਾ ਤੇ ਥੋੜਾ ਜਿਹਾ ਫਰਕ ਪੈਣਾ, ਧਿਆਨ ਰੱਖਣਾ ਇੱਕੋ ਜਿਹੇ ਸਾਰੇ ਭਾਵ ਅਰਥ ਇੱਕੋ ਹੀ ਨੇ। ਇਸੇ ਵਿੱਚ ਪ੍ਰਾਣੀ ਕੱਚੂ ਨਾ ਚੇਤੇ ਮਦ ਮਾਇਆ ਕੈ ਅੰਗ, ਤੇ ਅੱਗੇ ਜਾ ਕੇ ਸ਼ਲੋਕ ਆਉਣਾ ਪ੍ਰਾਣੀ ਰਾਮ ਨਾ ਚੇਤੇ ਮਨ ਮਾਇਆ ਕੈ ਅੰਗ। ਸਾਹਿਬ ਜੀ ਨੇ ਮਦ ਮਾਇਆ ਕੈ ਅੰਗ ਉਸੇ ਇਹ ਬਚਨ ਆਉਣੇ ਨੇ। ਗੁਰੂ ਤੇਗ ਬਹਾਦਰ ਜੀ ਕਿੰਨ ਕੋ ਪ੍ਰਾਣਾਂ ਦੇ ਅੱਖ ਵਿੱਚ ਤੁਰਨ ਵਾਲੇ, ਮਦ ਮਾਇਆ ਤੇ ਅੰਗ, ਮਦ ਦਰਸ ਮੈਂ ਨਸ਼ਾ, ਦੌਲਤ ਦੇ ਨਸ਼ੇ ਵਿੱਚ ਤੂੰ ਇੰਨਾ ਤੂੰ ਅੰਨਾ ਹੋ ਚੁੱਕਾ ਹੈ, ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕੀਤਾ। ਸਾਹਿਬ ਨੇ ਤੇ ਸ਼ਬਦ ਮਦ ਵਰਤੇ, ਵੈਸੇ ਮਦ ਦਾ ਅਸਰੀ ਅਰਥ ਹੁੰਦਾ ਸ਼ਰਾਬ, ਮਦ ਦਾ ਅਸਰੀ ਅਰਥ ਹੁੰਦਾ ਨਸ਼ਾ। ਸਾਹਿਬ ਕਹਿੰਦੇ ਨੇ ਮਾਇਆ ਵਿੱਚ ਇੰਨਾ ਤੂੰ ਨਸ਼ਾ ਹੀ ਹੋ ਗਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਕਦੀ ਯਾਦ ਨਹੀਂ ਕੀਤਾ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਤੇ ਧਰਮ ਦੀ ਦੁਨੀਆਂ ਵਿੱਚ ਇਹ ਖਿਆਲ ਪ੍ਰਚਲਿਤ ਹੈ। ਆਮ ਤੌਰ ਤੇ ਅਸੀਂ ਲੋਕ ਉਦਾਹਰਣ ਵੀ ਦਿੰਦੇ ਹਾਂ ਕਬੀਰ ਸਾਹਿਬ ਦੀ ਕਿ ਭਗਤੀ ਕਰਨ ਵਾਲਾ ਨਾ ਮਾਇਆ ਦੇ ਨੱਕ ਤੇ ਕੰਨ ਨੂੰ ਵੱਢ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਆਉਂਦਾ ਨਾ ਕਿ ਨਾਕੋ ਕਾਤੀ ਕਾਨੋ ਕਾਤੀ ਕਾਪ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਯਾਦ ਰੱਖਣਾ ਜੇ ਭਗਤ ਦੇ ਵੱਸ ਆ ਜਾਏ ਮਾਇਆ ਉਹ ਨੱਕ ਤੇ ਕੰਨ ਨੂੰ ਕੱਟ ਦਿੰਦਾ ਮਾਇਆ ਦੇ ਨੂੰ, ਤੇ ਇਹਦੇ ਲਈ ਕੋਈ ਅੰਤਰੀਵ ਅਰਥ ਨਹੀਂ। ਖੈਰ ਮੈਂ ਅੱਗੇ ਤੁਰਾਂ, ਕਹਿਣ ਲੱਗੇ ਉਹ ਨੱਕ ਤੇ ਕੰਨ ਕੱਟ ਦਿੰਦਾ ਤੇ ਕਹਿੰਦੇ ਜੇ ਕੋਈ ਮਾਇਆ ਦੇ ਕਾਬੂ ਆ ਜਾਏ ਤਾਂ ਕਰਦੀ ਇਹ ਵੀ ਘੱਟ ਨਹੀਂ ਗੁਜ਼ਾਰਦੀ, ਇਹ ਬੰਦੇ ਦੇ ਹੁੰਦਿਆਂ ਸੰਗਿਆ ਉਹਨੂੰ ਅੱਖਾਂ ਤੋਂ ਅੰਨਿਆ ਕਰ ਦਿੰਦੀ ਤੇ ਕੰਨਾਂ ਤੋਂ ਗੋਲਿਆਂ ਕਰ ਦਿੰਦੀ। ਸਤਿਗੁਰੂ ਕੀ ਬਾਣੀ ਵਿੱਚ ਬਚਨ ਹੁੰਦਾ ਹਜ਼ੂਰ ਦਾ, ਮਹਾਰਾਜ ਕਹਿੰਦੇ ਜਦੋਂ ਭਗਤ ਦੇ ਵੱਸ ਆਈ ਉਹਨੇ ਦਬਾ ਦਿੱਤਾ, ਤੇ ਜਦੋਂ ਇਹਨੇ ਕਿਸੇ ਨੂੰ ਵੱਸ ਕਰ ਲਿਆ, ਬੰਦੇ ਦੀਆਂ ਅੱਖਾਂ ਹੈ ਪਰ ਅੱਖਾਂ ਹੋਣ ਦੇ ਬਾਵਜੂਦ ਵੀ ਅੰਨਾ, ਕੰਨ ਹੈ ਪਰ ਕੰਨ ਹੋਣ ਦੇ ਬਾਵਜੂਦ ਵੀ ਸੁਣਦਾ ਨਹੀਂ ਪਿਆ, ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਾਇਆ ਧਾਰੀ ਆਪ ਅੰਨਾ ਬੋਲਾ, ਉਹਨੇ ਇੰਨਾ ਤੋਂ ਅਸਰ ਕਰ ਦਿੱਤਾ, ਅੱਖਾਂ ਤੋਂ ਅੰਨਿਆ ਕਰ ਦਿੱਤਾ, ਤੇ ਕਹਿਣ ਲੱਗੇ ਕੰਨਾਂ ਤੋਂ ਬੋਲਾ ਕਰ ਦਿੱਤਾ। ਅੱਖਾਂ ਨਾਲ ਸਭ ਕੁਝ ਦੇਖਦਾ ਪਿਆ ਕਿ ਬਿਰਤ ਜਾਣਾ, ਪਰ ਦੇਖਦਿਆਂ ਹੋਇਆ ਵੀ ਇਹਨੂੰ ਲੱਗਦੀ ਨਹੀਂ। ਕੰਨਾਂ ਨਾਲ ਰੋਜ਼ ਗੁਰੂ ਕੇ ਬਚਨ ਸੁਣਦਾ ਪਰ ਸੁਣ ਕੇ ਗਿਰਦੇ ਵਿੱਚ ਕਮਾਉਂਦਾ ਨਹੀਂ। ਸਾਹਿਬ ਕਹਿੰਦੇ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਟੋਲਾ, ਉਹ ਇਹਨਾਂ ਨੂੰ ਆਪਣੀ ਗੱਲ ਹੀ ਸੁਣਾਉਣ ਵਾਸਤੇ ਤਿਆਰ ਹੈ, ਦੂਜੇ ਦੀ ਗੱਲ ਸੁਣਨ ਨੂੰ ਤਿਆਰ ਹੀ। ਮਾਇਆ ਧਾਰੀ ਦਾ ਇੱਕ ਲੱਛਣ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਪਿਆਰਿਓ, ਮਾਇਆ ਮਾੜੀ ਨਹੀਂ ਪਰ ਮਾਇਆ ਦਾ ਮਤ ਮਾੜਾ ਹੈ, ਨਸ਼ਾ ਮਾੜਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਗੁਰੂ ਤੇਗ ਬਹਾਦਰ ਜੀ ਨੇ ਕਹਿਣ ਲੱਗੇ ਜੋਗਨ ਧਨ ਪ੍ਰਭਤਾ ਕੈ ਮਦ ਮੈਂ ਐਨ ਕਰਾ ਹੈ ਦੀਵਾਨਾ। ਬੰਦਾ ਜਵਾਨੀ ਦੇ ਨਸ਼ੇ ਵਿੱਚ, ਵਡਿਆਈ ਦੇ ਨਸ਼ੇ ਵਿੱਚ ਤੇ ਦੌਲਤ ਦੇ ਨਸ਼ੇ ਵਿੱਚ ਚੂਰ ਰਹਿੰਦਾ ਹੈ, ਇੱਥੋਂ ਤੱਕ ਕਿ ਇੰਨਾ ਕੁ ਅੰਨਾ ਹੋ ਜਾਂਦਾ ਹੈ ਉਹ ਗੁਰੂ ਨੂੰ ਵੀ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋਲ ਰੋਲ ਝੋਲਾ। ਸਾਹਿਬ ਕਹਿੰਦੇ ਨੇ ਆਪਣੀ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਦੂਜੇ ਦੀ ਸੁਣਦਾ ਨਹੀਂ, ਇਹਨੂੰ ਕੀ ਦੋਖੇ, ਕੇਵਲ ਆਪਣੀ ਸੁਣਾਏਗਾ। ਕਦੀ ਤੱਕੋ ਅਹਿਮਦਾਬਾਦ ਦੀ ਧਰਤੀ ਇੱਕ ਮਾਇਆ ਧਾਰੀ ਏ, ਉਸ ਦੇ ਹਾਕਮ ਦਾ ਅੱਗੋ ਐਨ ਤਾਰੇ ਕਰਦਾ ਉਹ ਬ੍ਰਹਮ ਭੋਜੇ, ਸਾਧੂ ਸੰਤ ਉਹਦੇ ਘਰ ਆ ਕੇ ਭੋਜਨ ਸਕਦੇ ਨੇ। ਪਰ ਉਹ ਇੱਕ ਗੱਲ ਕਹਿੰਦਾ ਹੈ, ਭੋਜਨ ਜਿਉ ਜਾਂ ਮਰਜ਼ੀ ਛਕੋ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਗੱਲ ਤੁਹਾਨੂੰ ਮੇਰੀ ਸੁਣਨੀ ਪਏਗੀ, ਆਪਣੀ ਨਹੀਂ ਸੁਣਾਉਣੀ। ਪਰ ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਕਹਿਣ ਲੱਗੇ ਸਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਅੱਜ ਤੱਕ ਤੂੰ ਕੇਵਲ ਆਪਣੀ ਸੁਣਾਉਂਦਾ ਹੈ ਤੇ ਯਾਦ ਰੱਖ ਮੈਂ ਤੇਰਾ ਬ੍ਰਹਮ ਭੋਜਨੀ ਛੱਡਣ ਆਇਆ, ਮੈਂ ਕੇਵਲ ਤੇਰੇ ਬੋਲੇ ਕੰਨਾਂ ਵਿੱਚ ਆਪਣੀ ਗੱਲ ਸੁਣਾਉਣ ਆਇਆ, ਕਿਉਂਕਿ ਤੂੰ ਦੂਜੇ ਦੀ ਅੱਜ ਤੱਕ ਸੁਣੀ ਨਹੀਂ ਨਾ, ਮੈਂ ਤੈਨੂੰ ਸੁਣਾਉਣ ਆਇਆ। ਤੇ ਉਹਨੇ ਪਹਿਲੀ ਇੱਕ ਗੱਲ ਕੀ, ਕਹਿਣ ਲੱਗਾ ਬਾਬਾ ਜੀ ਇਹ ਭੋਜਨ ਛੱਡੋ। ਸਾਹਿਬ ਨੇ ਕਿਹਾ ਨਹੀਂ, ਕਹਿੰਦਾ ਇਸ ਪ੍ਰਸ਼ਾਦੇ ਨਾਲ ਕੀ ਵਿਗੜਦਾ। ਗੁਰਦੇਵ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ, ਭਾਗੋ ਵਿਗੜਦਾ ਕੁਝ ਨਹੀਂ, ਕਿੱਕਰ ਦੇ ਬੀਜ ਨੂੰ ਕਦੀ ਕੰਡੇ ਨਹੀਂ ਹੁੰਦੇ, ਹੱਥ ਦੀ ਤਰੀ ਤੇ ਭਾਵੀ ਮਲੀ ਜਾਓ ਬੀਜ ਵਿੱਚੋਂ ਕਦੀ ਵੀ ਕੰਡੇ ਨਿਕਲ ਕੇ ਖੁੱਬਦੇ। ਕਹਿਣ ਲੱਗੇ ਕੰਡਿਆਂ ਦਾ ਜਨਮ ਉਦੋਂ ਹੀ ਹੁੰਦਾ ਜਦੋਂ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ। ਇਹ ਤੇਰੇ ਸਵਾਦ ਵਿੱਚ ਭੋਜਨ ਮਾੜੇ ਨਹੀਂ, ਜੀਵ ਲਈ ਸਵਾਦੀ ਨੇ, ਪਰ ਪਿਆਰੇ ਜਦੋਂ ਤੂੰ ਗੁਰੂ ਗੁਰੂ ਜਪਦੇ ਨਾ ਫਿਰ ਉਦੋਂ ਤੇਰੇ ਵਰਗਿਆਂ ਦਾ ਭੋਜਨ ਕੰਡਿਆਂ ਦੀ ਤਰ੍ਹਾਂ ਚੁੱਭਦਾ। ਸਾਹਿਬ ਨੇ ਮਿਲ ਉੱਤਰ ਕਰ ਦਿੱਤਾ, ਫਿਰ ਉਹਨੂੰ ਸੁਣਾ ਦਿੱਤਾ ਕਿ ਇਹ ਮਾਇਆ ਧਾਰੀ ਅੱਜ ਤੱਕ ਤੂੰ ਕੇਵਲ ਲੋਕਾਂ ਨੂੰ ਸੁਣਾਇਆ ਹੈ, ਅੱਜ ਮੇਰੀ ਵੀ ਗੱਲ ਸੁਣ ਲੈ। ਤੇ ਉਹਨੇ ਪੁੱਛਿਆ ਫਿਰ ਮਹਾਰਾਜ ਕੀ ਸੁਣਾ, ਉੱਥੇ ਹਜ਼ੂਰ ਨੇ ਕਿਹਾ ਸੀ ਸੱਜਣਾ ਜੇ ਰੱਬ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਬ ਪੀਵੈ ਮਾਨਸ ਤਿਨ ਕਿਉਂ ਨਿਰਮਲ ਕੀਤ। ਪਰ ਸਾਹਿਬ ਕਹਿੰਦੇ ਸੁਣਦਾ ਨਹੀਂ। ਇੱਕ ਵਿਦਵਾਨ ਨੇ ਨਾ ਬੜਾ ਪਿਆਰਾ ਬਚਨ ਕੀਤਾ, ਭਾਵੇਂ ਉਹਨੇ ਗਾਹਕਾ ਵਿਅੰਗ ਨਹੀਂ ਦਿੱਤੀ ਹੈ ਵਿਅੰਗ ਵਾਲੀ, ਪਰ ਗੱਲ ਉਹ ਸਪਸ਼ਟ ਇਹ ਕਰਦਾ ਪਿਆ ਕਿ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਧਿਆਨ ਰੱਖਣਾ ਉਹ ਦੂਜੇ ਦੀ ਨਹੀਂ ਜੇ ਸੁਣਦਾ ਕੇਵਲ ਆਪਣੀ ਸੁਣਾਉਂਦਾ। ਸਾਡੇ ਸਮਾਜ ਵਿੱਚ ਤੱਕੀਏ ਜਾਂ ਕਿਤੇ ਰਾਜ ਪਦਵੀ ਵੱਲ ਤੱਕੋ, ਖੈਰ ਮੈਂ ਉੱਧਰ ਨਾ ਤੁਰਾਂ, ਬਾਣੀ ਵੱਲ ਆਵਾਂ ਕਿ ਹਰ ਇੱਕ ਮਾਇਆ ਧਾਰੀ ਦਾ ਮਤਲਬ ਹੀ ਇਹਦੇ ਜਿਹਦੇ ਅੰਦਰ ਪਕੜੇ। ਸ਼ਾਇਦ ਕਹਿੰਦੇ ਉਹ ਆਪਣੀ ਸੁਣਾਉਂਦਾ ਦੂਜੇ ਦੀ ਸੁਣਦਾ ਨਹੀਂ। ਇੱਕ ਵਿਦਵਾਨ ਹੋਇਆ ਰੂਮੀ, ਉਹਨੇ ਬੜੀ ਸੋਹਣੀ ਇੱਕ ਗਾਥਾ ਦਿੱਤੀ, ਗੱਲ ਉਹਨੇ ਵਿਅੰਗ ਨੇ ਕਈ ਪਰ ਕਮਾਲ ਕਰ ਦਿੱਤੀ ਸਮਝਾਉਣ ਬਾਰੇ। ਕਹਿੰਦਾ ਇੱਕ ਵਾਰੀ ਕੋਈ ਮਨੁੱਖ ਬੋਲਾ ਸੀ ਤੇ ਉਹਨਾਂ ਆਪਣਾ ਮਿੱਤਰ ਉਹਦਾ ਬਿਮਾਰ ਸੀ ਤੇ ਉਹਦਾ ਪਤਾ ਪੁੱਛਣ ਗਿਆ, ਹੁਣ ਹੈ ਬੋਲਾ। ਉਹਨੇ ਪਹਿਲਾਂ ਤਿੰਨ ਸਵਾਲ ਤਿਆਰ ਕਰ ਲਏ ਵੀ ਜਦੋਂ ਮੈਂ ਉਹਦੀ ਮੰਜੀ ਕੋਲ ਜਾਵਾਂਗਾ ਨਾ ਤੇ ਤਿੰਨ ਸਵਾਲ ਮੈਂ ਕਰਨੇ ਨੇ ਤੇ ਪਹਿਲਾ ਸਵਾਲ ਮੈਂ ਉਹਦੇ ਤੋਂ ਪੁੱਛਾਂਗਾ ਮਿੱਤਰਾ ਕੀ ਹਾਲ ਹੈ। ਕਹਿੰਦਾ ਮੈਨੂੰ ਸੁਣਾਈ ਤੇ ਦੇਣਾ ਨੀ, ਚਲੋ ਜੋ ਮਰਜ਼ੀ ਕਹੇਗਾ ਚੰਗਾ ਕਹੇਗਾ, ਮੈਂ ਇੱਕੋ ਗੱਲ ਕਹਿ ਦੇਣਾ ਰੱਬ ਦਾ ਸ਼ੁਕਰ। ਤਿੰਨ ਸਵਾਲ ਤਿਆਰ ਕੀਤੇ ਉਸ ਬੋਲੇ ਨੇ ਕਿ ਪਹਿਲੀ ਗੱਲ ਮੈਂ ਪੁੱਛਾਂਗਾ ਤੇਰਾ ਹਾਲ ਕੀ ਏ, ਉਹ ਦੱਸੇਗਾ ਮੈਂ ਚੰਗਾ ਨਾ ਕਹਾਂਗਾ ਵੀ ਰੱਬ ਦਾ ਸ਼ੁਕਰ। ਕਹਿੰਦਾ ਦੂਜਾ ਸਵਾਲ ਮੈਂ ਨਾਲ ਹੀ ਕਰਾਂਗਾ ਪਿਆਰਿਆ, ਕਿਹੜਾ ਵੈਦ ਹਕੀਮ ਨੇ ਜਿਹਦੇ ਤੋਂ ਦਵਾਈ ਲੈਣਾ। ਕਹਿੰਦਾ ਉਹ ਦੱਸੇਗਾ ਮੈਂ ਕਹਿ ਦੇਣਾ, ਬਸ ਕਮਾਲ ਹੀ ਹੋ ਗਈ, ਇਹਦੇ ਵਰਗਾ ਕੋਈ ਹੈ ਹੀ ਨਹੀਂ। ਤੇ ਤੀਜਾ ਸਵਾਲ ਕਰਾਂਗਾ ਦਵਾਈ ਕਿਹੜੀ ਖਾਣਾ ਤੇ, ਜਦੋਂ ਦਵਾਈ ਦਾ ਨਾਂ ਲਏਗਾ ਮੈਂ ਕਹਾਂਗਾ ਬਸ ਇਹਦੇ ਵਰਗੀ ਦਵਾਈ ਤਾਂ ਦੁਨੀਆਂ ਤੇ ਮਿਲਦੀ ਨਹੀਂ। ਉਹ ਕਹਿੰਦੇ ਨੇ ਗਿਆ ਹੈ ਸੀ ਬੋਲਾ, ਕੇਵਲ ਸੁਣਾਉਣਾ ਜਾਣਦਾ ਸੀ, ਸੁਣਨਾ ਆਉਂਦਾ ਹੀ ਨਹੀਂ ਸੀ। ਰੂਮੀ ਲਿਖਦਾ ਜਾਗਿਆ ਕਰ ਪੁੱਛਦਾ ਮਰੀਜ਼ ਨੂੰ ਕੀ ਹਾਲ ਹੀ, ਉਹ ਬੜਾ ਥੱਕਿਆ ਪਿਆ ਸੀ ਵਿਚਾਰਾ, ਦੁਖੀ ਹੋ ਗਿਆ ਸੀ ਰੋਗ ਤੋਂ। ਕਹਿਣ ਲੱਗਾ ਕੀ ਹਾਲ ਹੀ, ਉਹਨੇ ਇੱਕੋ ਗੱਲ ਸੀ ਮਰ ਗਏ। ਇਹ ਤਾਂ ਸਮਝਿਆ ਨਾ ਉਹਨੇ ਮੈਨੂੰ ਕਿਹਾ, ਕਹਿੰਦਾ ਰੱਬ ਦਾ ਸ਼ੁਕਰ ਕਿਉਂਕਿ ਬੋਲਾ ਹੈ ਨਾ ਸੁਣ ਨਹੀਂ ਸਕਦਾ। ਪਹਿਲਾ ਸਵਾਲ ਕਰਦਾ ਹਾਲ ਕੀ, ਉਹ ਕਹਿੰਦਾ ਮਰ ਗਿਆ, ਕਹਿੰਦਾ ਰੱਬ ਦਾ ਸ਼ੁਕਰ ਏ। ਦੂਜਾ ਸਵਾਲ ਕਰਦਾ ਵੈਦ ਕੌਣ ਨਹੀਂ, ਉਹ ਕਿਹਾ ਪਿਆ ਸੀ ਪਹਿਲੇ ਦੁਖੀ ਸੀ। ਕਹਿਣ ਲੱਗਾ ਜਮਦੂਤ, ਕਹਿੰਦਾ ਇਹੋ ਜਿਹਾ ਵੈਦ ਰੱਬ ਹਰ ਇੱਕ ਨੂੰ ਬਖਸ਼ੇ ਕਿਉਂਕਿ ਉਹ ਕੇਵਲ ਸੁਣਾਣੀ ਜਾਣਦਾ। ਤੀਜਾ ਉਹਨੇ ਸਵਾਲ ਕੀਤਾ ਦਵਾਈ ਕਿਹੜੀ ਖਾਣਾ ਹੈ, ਤੇ ਰੂਮੀ ਲਿਖਦਾ ਉਹ ਕਿਹਾ ਪਿਆ ਸੀ ਕਹਿੰਦਾ ਦਵਾਈ ਕਦੀ ਖਾਣੀ ਹੈ, ਜ਼ਹਿਰ ਪੀਣ ਲੱਗਾ। ਕਹਿੰਦਾ ਸੱਜਣਾ ਇਹ ਦਵਾਈ ਖਾਣ ਵਾਲੇ ਛੇਤੀ ਤੰਦਰੁਸਤ ਹੋ ਜਾਂਦੇ। ਉਹਨੇ ਕਿਹਾ ਵੀ ਬੋਲਾ ਕੇਵਲ ਸੁਣਾ ਰਿਹਾ ਸੁਣਦਾ ਨਹੀਂ, ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਧਾਰੀ ਬੋਲਾ ਉਹ ਵੀ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਨੂੰ ਆਪਣੀ ਸੁਣਾਉਣੀ ਚਾਹੁੰਦਾ। ਇਹੀ ਕਾਰਨ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਕਿਲੋੜੇ ਦਾ ਮਤਲਬ ਗੁਰੂ ਦੀ ਨਹੀਂ ਸੁਣਨੀ ਚਾਹੁੰਦੇ, ਆਪਣੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਪੁੱਛਾਂਗੇ ਨਿਤਨੇਮ ਦਾ ਕਿਲਾ ਦੇ ਥੱਲੇ ਬੈਠ ਕੇ ਲੰਗਰ ਛਕਣ ਦਾ ਕੀ ਮਹਾਤਮੇ, ਕੀ ਲੋੜ ਪੈ ਗਈ ਇਸ ਤਰ੍ਹਾਂ? ਇਹਦਾ ਮਤਲਬ ਉਹ ਮਨਾ ਤੂੰ ਕੇਵਲ ਆਪਣੀ ਸੁਣਾ, ਮੈਂ ਗੁਰੂ ਦੀ ਗੱਲ ਸੁਣਦੇ ਹੀ ਨਹੀਂ। ਹਜ਼ੂਰ ਨੂੰ ਫਿਰ ਪੁੱਛਿਆ ਕਬੀਰ ਸਾਹਿਬ ਨੂੰ ਕਿ ਜਿਹੜਾ ਬੰਦਾ ਅੰਨਾ ਹੋ ਚੁੱਕਾ ਮਾਇਆ ਦੇ ਨਸ਼ੇ ਵਿੱਚ, ਉਹਦੇ ਉੱਤੇ ਕੋਈ ਅਸਰ ਹੈ ਬਾਣੀ ਦਾ? ਤੇ ਕਬੀਰ ਸਾਹਿਬ ਨੇ ਬੜੇ ਕਮਾਲ ਦੀ ਗੱਲ ਕਹੀ। ਹੁਣ ਕਈ ਵਾਰੀ ਅਸੀਂ ਸਵਾਲ ਕਰਨੇ ਆ ਨਾ ਜੀ, ਬਾਣੀ ਇੰਨੇ ਲੋਕ ਪੜ੍ਹਦੇ ਨੇ, ਅਖੰਡ ਪਾਠ ਚੱਲਦੇ ਨੇ, ਅਸਰ ਕਿਉਂ ਨਹੀਂ? ਤੇ ਭਗਤ ਸਾਹਿਬ ਨੇ ਇੱਕੋ ਸਲੋਕ ਵਿੱਚ ਉੱਤਰ ਦੇ ਦਿੱਤਾ। ਕਹਿੰਦੇ ਨੇ ਬਾਂਸ ਦੀ ਪੋਰੀ ਦੀ ਬੰਸਰੀ ਬਣਦੀ ਹੈ, ਤੇ ਬੰਦਾ ਆਪਣੇ ਲਬਾਂ ਨਾਲ ਲਾ ਕੇ, ਬੁੱਲਾਂ ਨਾਲ ਲਾ ਕੇ ਫੂਕ ਮਾਰਦਾ, ਤੇ ਕਹਿੰਦੇ ਭਾਵੇਂ 100 ਸਾਲ ਤੱਕ ਉਸ ਬਾਂਸ ਵਿੱਚ ਫੂਕਾਂ ਮਾਰਦੇ ਰਹੋ ਤੇ ਫੂਕ ਮਾਰ ਕੇ ਦੇਖੋ, ਬਾਂਸ ਵਿੱਚ ਕਦੀ ਵੀ ਫੂਕ ਨਹੀਂ ਟਿਕਦੀ। ਇੱਕ ਪਾਸੋਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਜਿਵੇਂ ਬਾਂਸ ਦੀ ਪੋੜੀ ਵਿੱਚ ਕਦੀ ਹਵਾ ਨਹੀਂ ਟਿਕਦੀ। ਤੇ ਸੱਜਣਾ ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਠੰਡਾ ਹੋ ਚੁੱਕਾ ਹੈ, ਉਹਦੇ ਅੰਦਰ ਛੇਤੀ ਕੀਤਿਆਂ ਗੁਰੂ ਦੀ ਗੱਲ ਵੀ ਨਹੀਂ ਉੱਠੇਗੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇਗਾ ਸੱਚਾ ਗੁਰੂ ਉੱਥੇ? ਜੋ ਸਿੱਖਾਂ ਮੈਂ ਚੂਕ, ਤੇ ਜੇ ਕਮਾਣ ਵਾਲੀ ਅੱਗੋਂ ਗੁਰੂ ਨੂੰ ਸੁਣਾਉਣ ਆ ਜਾਣ। ਤੇ ਸਾਹਿਬ ਕਹਿੰਦੇ ਨੇ ਅੰਧੇ ਏਕ ਨਾ ਲਾ ਗਈ, ਜੋ ਬਾਂਸ ਵਜਾਈਏ ਫੂਕ, ਜੋ ਬਾਂਸ ਵਿੱਚ ਫੂਕ ਮਾਰੀ ਜਾਂ ਉਹਦਾ ਕੋਈ ਅਸਰ ਹੈ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਪ੍ਰਾਣੀ ਕਛੂ ਨਾ ਕੇਤਈ ਮਤ ਮਾਇਆ ਤੈ ਅੰਧ। ਹੇ ਪ੍ਰਾਣੀ, ਤੂੰ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਹੈ, ਕਦੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਕੀਤਾ? ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਾਂਦਾ ਜਿਹੜਾ ਇਸ ਦੌਲਤ ਨੂੰ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਸ਼ੇ ਵਿੱਚ ਖਟਕ ਨਹੀਂ ਹੁੰਦਾ? ਤੁਲਸੀ ਨੇ ਇੱਕ ਗੱਲ ਕਹੀ, ਉਹ ਕਹਿੰਦਾ ਵਾਹਿਗੁਰੂ ਐਸੋ ਕੋ ਜਨਮਿਓ ਜਗ ਮਾਹੀ, ਕੋਈ ਜੰਮਦਾ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਤ ਮਦ ਨਾਹੀ, ਜਿਹੜਾ ਪ੍ਰਭਤਾ ਲੈ ਕੇ ਕਦੀ ਹੰਕਾਰੀ ਨਹੀਂ ਹੁੰਦਾ ਮੇਰੇ ਗੁਰੂ ਗ੍ਰੰਥ ਸਾਹਿਬ। ਇਹੀ ਕਾਰਨ ਜਦੋਂ ਹੱਥਾਂ ਦੀ ਸੇਵਾ ਵਰਤਦੇ ਨੇ ਨਾ, ਇਹਦਾ ਮਤਲਬ ਹੀ ਇਹ ਵੇ ਕਿ ਸੱਜਣਾ ਤੇਰੀ ਮਾਇਆ ਤੇਰਾ ਘਰ ਤਾਂ ਸਫਲ ਹੋਵੇਗਾ ਜੇ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਤਨ ਮਨ ਧਨ ਨੂੰ ਸਮਰਪਿਤ ਕਰਦੇ ਨੇ। ਪਰ ਸਾਹਿਬ ਕਹਿੰਦੇ ਨੇ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ, ਪਰ ਦੇਖ ਮਾਇਆ ਵੀ ਉਹਦੇ ਵਾਸਤੇ ਦੁਖਦਾਈ ਬਣ ਗਈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਰੁਬਾਈ ਬੜੀ ਸੋਹਣੀ, ਸਵਾਲ ਉੱਠਦਾ ਕਿ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਤੇ ਮਾਇਆ ਕਦੋਂ ਦੁਖਦਾਈ ਬਣਦੀ ਹੈ? ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ, ਕਹਿੰਦੇ ਨੇ ਕਦੀ ਅੰਗੂਰਾਂ ਦੀਆਂ ਬੇਲਾਂ ਕੱਟੀਆਂ ਨੇ? ਦੇਖ ਉਹਨਾਂ ਅੰਗੂਰਾਂ ਦੀਆਂ ਬੇਲਾਂ ਨੂੰ ਰੱਬ ਨੇ ਮਿੱਥੇ ਅੰਗੂਰ ਲਾਏ ਨੇ, ਤੇਰੇ ਤਨ ਵਾਸਤੇ ਤੈਨੂੰ ਖੁਰਾਕ ਦਿੰਦੇ ਨੇ, ਤੇਰੇ ਜਿਸਮ ਲਈ ਲਾਭਕਾਰੀ ਨੇ, ਵਾਹਿਗੁਰੂ ਨੇ ਦਾਤਾਂ ਬਣਾਈਆਂ ਨੇ, ਤੇਰੇ ਤਨ ਨੂੰ ਤੰਦਰੁਸਤੀ ਦਿੰਦੀਆਂ ਨੇ। ਕਹਿੰਦੇ ਰੱਬ ਨੇ ਤਾਂ ਉਹਨਾਂ ਵਿੱਚ ਰਸ ਭਰਿਆ ਕਿ ਬੰਦਿਆ ਤੂੰ ਖਾ ਕੇ ਤੇਰੇ ਤਨ ਵਿੱਚ ਕੋਈ ਤਾਕਤ ਆਵੇ, ਤੂੰ ਗੁਰੂ ਗੁਰੂ ਜਪ ਸਕੇ। ਤੇ ਜੇ ਹੁਣ ਉਸ ਵੇਲਾ ਨਾਲ ਉਹ ਅੰਗੂਰ ਤੋੜੇ ਤੇ ਪਰਤ ਕੇ ਮੱਤ ਵਿੱਚ ਪਾ ਕੇ ਉਹਨਾਂ ਨੂੰ ਸਰਕਾ ਦੇ, ਪਹਿਲਾਂ ਕੱਚੀ ਸ਼ਰਾਬ ਬਣਾਏ ਤੇ ਪਰਤ ਕੇ ਉਹਨਾਂ ਅੰਗੂਰਾਂ ਦੇ ਰਸ ਦੀ ਸ਼ਰਾਬ ਕੱਢ ਕੇ ਪੀ ਕੇ ਤੇਰੀ ਮੱਤ ਮਾਰੀ ਜਾਏ, ਇਹਦੇ ਵਿੱਚ ਰੱਬ ਦਾ ਕੀ ਦੋਸ਼ ਹੈ? ਉਹਨੇ ਤਾਂ ਅੰਗੂਰ ਦਿੱਤੇ ਸਨ, ਪਰ ਵਰਤੋਂ ਕਰਨ ਦੀ ਤਾਂ ਇਜਾਜ਼ਤ ਇਹਨੂੰ ਆਉਣੀ ਚਾਹੀਦੀ ਸੀ ਨਾ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਵਾਹਿਗੁਰੂ ਨੇ ਅੰਗੂਰ ਤੇ ਦਾਖਾਂ ਆਪ ਬਣਾਈਆਂ ਨੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਕਹਿਣ ਲੱਗੇ ਮਿੱਠੇ ਰਸ ਨੂੰ ਭਰ ਭਰ ਕੇ ਵੇਲਾ ਗੱਲ ਅਟਕਾਏ, ਤੂੰ ਉਹ ਤੋੜ ਮੱਤ ਵਿੱਚ ਪਾਏ ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਪੀ ਕੇ ਜਦੋਂ ਤੈਨੂੰ ਦਾਰੂ ਨੇ ਦਿੱਤਾ ਦੁੱਖ। ਕਹਿਣ ਲੱਗੇ ਦੁੱਖ ਦੇਵੇ ਦਾਰੂ ਉਸ ਵਿੱਚੋਂ, ਪਰ ਕਿਸੇ ਦਾ ਕਸੂਰ ਨਹੀਂ, ਤੂੰ ਹੁਣ ਆਪ ਚਵਾਏ, ਤੂੰ ਆਪ ਤਾਂ ਉਹਨਾਂ ਵਿੱਚੋਂ ਉਸ ਰਸ ਨੂੰ ਤਰਕਾ ਤਰਕਾ ਕੇ ਦਾਰੂ ਚਾ ਬਣਾ। ਸਾਹਿਬ ਕਹਿੰਦੇ ਮਾਇਆ ਗੁਜਰਾਂ ਨੇ, ਵਾਹਿਗੁਰੂ ਦੇ ਘਰ ਤੱਕ ਤੇਰੇ ਲਈ ਸਹਾਇਕ ਹੋ ਸਕਦੀ ਹੈ, ਪਰ ਕਿੰਨਾ ਕੋਈ ਚੰਗਾ ਬੰਦਾ ਹੋਵੇ ਜਿਹੜਾ ਮਾਇਆ ਨੂੰ ਪੈਰਾਂ ਦੀ ਇੱਕ ਸਵਾਰੀ ਬਣਾਏ, ਤੇ ਜਿਹਦੇ ਸਿਰ ਦਾ ਭਾਰ ਬਣ ਜਾ ਪਿਆਰੇ, ਉਹ ਮੰਜ਼ਿਲ ਤੇ ਪਹੁੰਚੇਗਾ ਕਿ? ਸ਼ਾਇਦ ਕਹਿੰਦੇ ਨੇ ਪ੍ਰਾਣੀ ਕਛੂ ਨਸ਼ੇ ਕਈ ਮਤ ਮਾਇਆ ਤੇ ਅੰਧ, ਮਾਇਆ ਦੇ ਨਸ਼ੇ ਵਿੱਚ ਮਤ ਹੋਇਆ ਬੰਦਾ ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਸਾਹਿਬ ਜੀ ਕਹਿੰਦੇ ਨੇ ਫਿਰ ਹੁੰਦਾ ਕੀ ਹੈ ਕਿ ਉਹਦੇ ਨਾਲ ਅਖੀਰਲੇ ਸਮੇਂ ਤੇ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀਂ ਜਮ ਫੰਦ, ਉਹਦੇ ਗਲੇ ਵਿੱਚ ਜਮਾਂ ਦੀ ਫਾਈ ਪਾਈ ਜਾਂਦੀ। ਸਤਿਗੁਰੂ ਨੇ ਕਿਰਪਾ ਕਰਕੇ ਸਿੱਖ ਨੂੰ ਇਹ ਤੱਕ ਜੁਗ ਦਿੱਤੀ ਹੈ। ਸਾਹਿਬ ਕਹਿੰਦੇ ਨੇ ਜਦੋਂ ਅਸੀਂ ਪੜ੍ਹਨੇ ਸ਼ਾਇਦ ਮੈਂ ਇੱਥੇ ਪ੍ਰਮਾਣ ਕੋ ਦਿੱਤਾ ਹੋਵੇ। ਸਾਹਿਬ ਜੀ ਕਹਿੰਦੇ ਤਿਨਕਾ ਖਾਧਾ ਸਹਿਦਾ ਮਾਇਆ ਸਭ ਸਵਿਤ ਹੈ, ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਤਰਾਈ ਸਭ ਸਵਿਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਸਾਤੇ ਗੁਰੂ ਬਖਸ਼ਿਸ਼ ਕਰੇ। ਪਿਆਰਿਓ ਇਹਦੇ ਨਸ਼ੇ ਵਿੱਚ ਮਸਤ ਨਾ ਹੋਈਏ, ਸਤਿਗੁਰੂ ਬਖਸ਼ਿਸ਼ ਕਰੇ, ਆਪਾਂ ਨਾਮ ਬਾਣੀ ਸਿਮਰਨ ਨਾਲ ਜੁੜੀਏ। ਜਿਤਨਾ ਗੁਰੂ ਕੇ ਸ਼ਬਦ ਨਾਲ ਜੁੜਾਂਗੇ ਨਾ, ਆਪਣੇ ਅੰਦਰੋਂ ਗੁਰੂ ਕਿਰਪਾ ਕਰਦਾ, ਓਨੀ ਦਾਤਾ ਦੀ ਬਖਸ਼ਿਸ਼ ਕਰਕੇ ਆਪਣੀ ਚਰਨ ਚਰਨ ਬਖਸ਼ਦੇ ਨੇ। ਤੇ ਜਿੱਦਣ ਇਹਦਾ ਮਧ ਆ ਗਿਆ ਪਿਆਰਿਆ, ਉਦਣ ਗੁਰੂ ਦੇ ਨਾਲ ਤੇਰੀ ਬਣਨੀ ਨਹੀਂ, ਕਿਉਂਕਿ ਗੁਰੂ ਨਾਲ ਤਾਂ ਬਣਦਾ ਹੀ ਹੋਵੇ ਜਿਹੜਾ ਨਿਮਾਣਾ ਤੇ ਮਿਤਾਣਾ ਬਣ ਜਾਂਦਾ। ਬੜੇ ਪਿਆਰੇ ਬਚਨ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚ ਮਿਲਦੇ ਨੇ। ਹਜ਼ੂਰ ਖਡੂਰ ਸਿੰਘ ਇੱਕ ਜ਼ਿਮੀਦਾਰ ਨੂੰ ਮਿਰਗੀ ਦਾ ਰੂਪ ਸੀ, ਤੇ ਯਾਦ ਰੱਖਣਾ ਗੁਰੂ ਅੰਗਦ ਸਾਹਿਬ ਦੀ ਨਜ਼ਰ ਵਿੱਚ ਇੰਨੀ ਸਮਰੱਥਾ ਸੀ। ਅਸੀਂ ਆਮ ਤੌਰ ਤੇ ਹੁਕਮਨਾਮੇ ਵਕਤ ਜਦੋਂ ਆ ਪੜ੍ਹਦੇ ਹਾਂ, ਸੋ ਕਹੋ ਤਲ ਗੁਰ ਤੇਰੀਐ ਐਨ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਤੇ ਗੁਰੂ ਅੰਗਦ ਸਾਹਿਬ ਦੀ ਉਸ ਵਿੱਚ ਸਭ ਤੋਂ ਅਖੀਰਲਾ ਪਈ ਹੈ। ਧਿਆਨ ਰੱਖਣਾ ਗੁਰੂ ਅੰਗਦ ਸਾਹਿਬ ਜਦੋਂ ਭਰੇ ਚਰਨਾਂ ਵਿੱਚ ਆਇਆ, ਨਾਮ ਉਹਦਾ ਸੀ ਮਲੂਕਾ ਪਿੰਡ ਦਾ ਚੌਧਰੀ ਨੂੰ ਮਿਰਗੀ ਦਾ ਰੋਗ ਹੈ, ਗਰੀਬ ਆਇਆ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਸਾਹਿਬ ਨੇ ਕਿਹਾ ਖਾਣਾ ਕੀ ਹੈ? ਕਹਿੰਦਾ ਮੈਂ ਦਾਰੂ ਪੀਣਾ। ਸਾਹਿਬ ਕਹਿੰਦੇ ਮੈਨੂੰ ਛੱਡ ਦੇ ਤੇ ਮਿਰਗੀ ਤੈਨੂੰ ਛੱਡ ਜਾਏਗੀ। ਬਾਕੀ ਰੱਬ ਦੀ ਕਿਰਪਾ ਹੋਈ, ਮਿਰਗੀ ਛੱਡ ਗਈ। ਹੁਣ ਪਰਤ ਕੇ ਆਈ ਦੌਲਤ। ਦੌਲਤ ਨੇ ਕਿਹਾ ਸੱਜਣਾ ਸਵਾਦ ਤਾਂ ਹੈ ਜੇ ਉੱਚਾ ਚਬਾਰਾ ਹੋਵੇ ਘਰ ਵਿੱਚ ਨੌ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਉਹਨਾਂ ਤੋਂ ਬਾਅਦ ਚੌ ਜੁਗਾਂ ਦੇ ਵਿੱਚ ਜਿਹੜੇ ਆਏ ਉਹ ਕਿੰਨੇ ਕੁ ਸਨ, ਉਹਨਾਂ ਦੇ ਕੀ ਨਾਮ ਸਨ, ਉਹ ਦੱਸੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਜੇ ਪਾਤਸ਼ਾਹ ਆਪ ਮੇਰੇ ਤੇ ਕਿਰਪਾ ਕਰੋ ਤੇ ਉਹਨਾਂ ਦੇ ਵਿੱਚੋਂ ਕੁਛ ਨਾਮ ਮੈਂ ਬਿਆਨ ਕਰ ਸਕਦਾ।

ਵਸੀਲਾ ਇਹ ਕਰਕੇ ਰੱਖਿਆ ਜੀ। ਤੇ ਦੱਸੋ ਪਿਤਾ ਲਿਖਦੇ ਨੇ ਕਿ ਸੋਢੀ ਅੰਸ ਇੱਥੋਂ ਸ਼ੁਰੂ ਹੁੰਦੀ। ਸੋਢੀ ਰਾਏ ਨੇ ਦੋ ਪੁੱਤਰ ਹੋਏ ਜਿਨ੍ਹਾਂ ਦਾ ਨਾਮ ਮਿੱਠੀ ਰਾਏ ਤੇ ਜਗਤ ਰਾਏ ਹੋਇਆ। ਸੋਢੀ ਰਾਏ ਦੇ ਮਨ ਅੰਦਰ ਆਪਣਾ ਪ੍ਰਾਪੂ ਮੈਲ ਜਾਗ ਪਿਆ। ਆਖਦਾ ਮੈਂ ਪੰਜਾਬ ਤੇ ਹਮਲਾ ਬੋਲਾਂਗਾ, ਆਪਣੇ ਵੱਡੇ ਪੁੱਤਰ ਨੂੰ ਅਮਰਕੋਟ ਦਾ ਰਾਜਾ ਸਾਬਤਾ, ਛੋਟੇ ਪੁੱਤਰ ਨੂੰ ਸਿੱਧਾ ਸਰਾਰ ਬਣਾ ਕੇ ਪੰਜਾਬ ਤੇ ਹਮਲਾ ਬੋਲਣ ਵਾਸਤੇ ਤਿਆਰ ਹੋ ਗਿਆ। ਉਸ ਵਕਤ ਪੰਜਾਬ ਦੀ ਗੱਦੀ ਤੇ ਕੌਣ ਰਾਜ ਕਰ ਰਿਹਾ ਸੀ? ਕਾਲ ਕੇਤ ਦਾ ਪੋਤਰਾ ਧੀਰ ਰਾਏ, ਧੀਰ ਰਾਏ ਦਾ ਪੁੱਤਰ ਦੇਵ ਰਾਏ ਗੱਦੀ ਤੇ ਰਾਜ ਕਰ ਰਿਹਾ ਸੀ। ਦੇਵ ਰਾਏ ਦੇ ਅੱਗੋਂ ਦੋ

ਬੜਾ ਸਤਿਕਾਰ ਕੀਤਾ ਕਿ ਡਾਉਂਦੀ ਪਟਾਈ ਕੇ ਸਾਡੇ ਬੇਟੀ ਭਰਾ ਸਾਨੂੰ ਵੇਦਾਂ ਦਾ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਰ ਸੰਭਾਲ ਬਿਰਤ ਪਾਲਣਾ ਕਰਦਾ ਨਿਤਾਂ ਪ੍ਰਤੀ ਉਹਨਾਂ ਦੀ ਸੰਭਾਲਣਾ ਕਰਦਾ ਇੱਕ ਗੁਣਨੀ ਮੂਰਖ ਜਾਤਾ ਰੇ ਖਿਆਲ ਕਰਿਓ ਜੀ ਉਹ ਗੁਣ ਅਵਗੁਣ ਨਹੀਂ ਵੇਖਦਾ ਅੱਜ ਦੇ ਕਿਸੇ ਕੋਲ ਦਾਤ ਲੈਣ ਜਾਈਏ ਕੋਈ ਦਾਤ ਮੰਗੀਏ ਉਹ ਪਹਿਲੇ ਵੇਖਦਾ ਕਿਸ ਯੋਗ ਹੈ ਵੀ ਇਹ ਕਿ ਨਹੀਂ ਜੋ ਇਹਨੂੰ ਮੈਂ ਦੇ ਰਿਹਾ ਮੈਨੂੰ ਵਾਪਸ ਦੇਵੇਗਾ ਕਿ ਨਹੀਂ ਉਹ ਪਹਿਲੇ ਇਸ ਗੱਲ ਨੂੰ ਸੋਚੇਗਾ ਪਹਿਲੇ ਇਸ ਗੱਲ ਦੀ ਵਿਚਾਰ ਕਰੇਗਾ ਪਰ ਹੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਤੂੰ ਇੱਕ ਐਸਾ ਦਾਤਾ ਹੈ ਕਿ ਦਾਨ ਦੇਣ ਲੱਗਿਆਂ ਦਾਤ ਦੇਣ ਲੱਗਿਆਂ ਨਾ ਕਿਸੇ ਕੋਲੋਂ ਪੁੱਛਣਾ ਤੇ ਨਾ ਕਦੀ ਪਛਤਾਉਣਾ ਦੇ ਨਾ ਪਛਤਾਏ ਉਹ ਦੇ ਕੇ ਪਛਤਾਉਂਦਾ ਨਹੀਂ ਕਹਿੰਦੇ ਨੇ ਸਾਹਿਬ ਉਹਦੇ ਅੰਦਰ ਇਹੀ ਤੇ ਇੱਕ ਵਡਿਆਈ ਵੱਡੀ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਉਸ ਮਾਲਕ ਦੀ ਇਹ ਵਡਿਆਈ ਹੈ ਉਹ ਜਦੋਂ ਦਾਤ ਦਿੰਦਾ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਉਹ ਦਾਤ ਉਹਦੀ ਝੋਲੀ ਪਾ ਦਿੰਦਾ ਹੈ ਇਸ ਲਈ ਇਹ ਦਾਤਾ ਤੂੰ ਸਭ ਤੋਂ ਵੱਡਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦੱਦਾ ਦਾਤਾ ਇੱਕ ਹੈ ਕੁਝ ਦਾਤਾਂ ਦਾ ਜ਼ਿਕਰ ਹੈ ਕਿ ਪ੍ਰਮਾਤਮਾ ਨੇ ਕਿਹੜੀਆਂ ਕਿਹੜੀਆਂ ਦਾਤਾਂ ਸਾਡੀ ਝੋਲੀ ਪਾਈਆਂ ਨੇ

ਸਾਡੀ ਤੋੜੀਆਂ ਪਾਈਆਂ। ਜਿਹਨੇ ਸਗਲੇ ਭੋਜਨ ਖਾਣ ਮੋਹ ਨਿਰਗੁਣ ਇੱਕ ਗੁਣ ਨਹੀਂ ਜਾ। ਅੰਨ ਖਾਣਾ ਕੱਪੜ ਪਹਿਨਣ ਦੀ ਆ ਰਸ ਅੰਨ ਪੁਗਾਣੀ, ਅੰਨ ਖਾਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਕੱਪੜਾ ਪਹਿਨਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਦੁਨੀਆਂ ਦੇ ਰਸ ਭੋਗਣ ਵਾਸਤੇ ਦਿੱਤੇ ਇਹ ਵੀ ਉਹਦੀ ਦਾਤ ਹੈ। ਪਰ ਵੇਖੋ ਮਨੁੱਖ ਨੇ ਕੀ ਕੀਤਾ, ਜਿਨ ਦੀਆ ਸੋ ਚਿਤ ਨਾ ਆਵੇ, ਜਿਹਨੇ ਦਿੱਤਾ ਇਹਨੂੰ ਚੇਤੇ ਨਹੀਂ ਰੱਖਦਾ, ਉਹਨੂੰ ਮਨ ਚ ਨਹੀਂ ਵਿਸਾਉਂਦਾ। ਪਸ਼ੂ ਹੋਂਕ ਕਰ ਜਾਣੀ ਪਸ਼ੂ ਦੀ ਨਿਆਈ, ਪਸ਼ੂ ਨੂੰ ਜਿੰਨਾ ਮਰਜ਼ੀ ਖਵਾ ਲਓ ਆਕਰ ਛੜ ਜ਼ਰੂਰ ਮਾਰਦਾ, ਉਸੇ ਕੀਤੇ ਨੂੰ ਨਹੀਂ ਜਾਣਦਾ। ਕਹਿੰਦੇ ਨੇ ਇਸੇ ਤਰ੍ਹਾਂ ਹੇ ਮਨੁੱਖ, ਜਿਸ ਪਰਮਾਤਮਾ ਕੋਲੋਂ ਤੂੰ ਦਾਤਾਂ ਲਈਆਂ ਉਹਨੂੰ ਕਦੀ ਚਿਤਾਰਿਆ ਨਹੀਂ, ਉਹਨੂੰ ਕਦੀ ਯਾਦ ਨਹੀਂ ਕੀਤਾ, ਕਰੀਏ ਵੀ ਕੀ, ਮਨੁੱਖ ਦੀ ਫਿਤਰਤ ਹੀ ਐਸੀ, ਕੀ ਕਰਦਾ ਜੀ। ਦਾਤ ਪਿਆਰੀ ਵਿਸਰਿਆ ਥਾ ਤਾਰਾ, ਉਹਦੀ ਦਾਤ ਨੂੰ ਪਿਆਰੀ ਕਰਕੇ ਮੰਨ ਲਿਆ, ਦਾਤਾਰ ਨੂੰ ਵਿਸਾਰ ਦਿੱਤਾ। ਮਨੁੱਖ ਦਾਤਾਰ ਦੀ ਬਜਾਏ ਦਾਤਾਂ ਦੇ ਨਾਲ ਜੁੜ ਗਏ। ਆ ਵੇਖੋ ਦਾਤਾਂ ਦੇ ਪਿੱਛੇ ਭਜਾ ਫਿਰਦਾ, ਇਹਨੂੰ ਦਾਤ ਦੀ ਲੋੜ ਹੈ ਜਿੱਥੋਂ ਮਰਜ਼ੀ ਮਿਲੇ। ਤੂੰ ਕਹਿ ਦੇਣਾ ਫਲਾਣੀ ਜਗ੍ਹਾ ਆਹ ਚੀਜ਼ ਮਿਲਦੀ ਹੈ, ਉੱਥੇ ਪਹੁੰਚ ਦੇਵੇ, ਉੱਥੇ ਪਹੁੰਚ ਕੇ ਦਾਤ ਮੰਗਣੀ ਸ਼ੁਰੂ ਕਰ ਦੇਵੇਗਾ, ਪਰ ਦਾਤਾਰ ਵੱਲ ਨਹੀਂ ਜੁੜਦਾ। ਉਹ ਭਾਈ ਦਾਤਾਂ ਸਾਰੀਆਂ ਮਿਲ ਜਾਂਦੀਆਂ ਨੇ ਜੇ ਦਾਤਾਰ ਮਿਲ ਜਾਏ। ਕੁਝ ਵਿਚਾਰਾਂ ਸਤਿਗੁਰੂ ਨੇ ਹੋਰ ਕਹੀਆਂ ਨੇ।

ਵੱਡੀ ਦਾਤ ਕਿਹੜੀ ਹੋ ਸਕਦੀ ਹੈ ਜੇ ਪ੍ਰਸਾਦ ਅਰੋਗ ਕੰਚਨ ਦੇ ਜਿਸ ਨੇ ਕੰਚਨ ਵਰਗੀ ਦੇਹ ਦਿੱਤੀ ਇਹਦੂ ਵੱਡੀ ਦਾਤ ਹੋਰ ਕਿਹੜੀ ਹੋ ਸਕਦੀ ਹੈ ਇਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਸੱਚ ਦਾਤਾਰ ਹੈ ਮਾਨਸ ਜਨਮ ਅਮੋਲ ਦਿਵਾਇਆ ਵੇਖੋ ਉਹਨੇ ਕਿਹੜੀ ਕਿਹੜੀ ਦਾਤ ਦਿੱਤੀ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਮਾਨਸ ਜਨਮ ਅਮੋਲ ਦਿਵਾਇਆ ਇਹਦੂ ਵੱਡੀ ਹੋਰ ਕੋਈ ਦਾਤ ਨਹੀਂ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਇੱਕ ਅਮੋਲਕ ਦਾਤ ਹੈ ਜਿਹਦਾ ਕੋਈ ਮੁੱਲ ਨਹੀਂ ਦੁਨੀਆ ਦੀ ਹਰ ਵਸਤ ਮੁੱਲ ਖਰੀਦੀ ਜਾ ਸਕਦੀ ਹੈ ਪਰ ਇਹ ਜੀਵਨ ਮੁੱਲ ਨਹੀਂ ਖਰੀਦਿਆ ਜਾ ਸਕਦਾ ਕਿਸੇ ਸ਼ਾਪ ਕਿਸੇ ਦੁਕਾਨ ਤੋਂ ਨਹੀਂ ਮਿਲਦਾ ਵੇਖੋ ਕਿਤਨੀ ਅਮੁੱਲ ਦਾਤ ਪਰਮਾਤਮਾ ਨੇ ਸਾਨੂੰ ਦਿੱਤੀ ਇਹਦੇ ਨਾਲ ਹੁਣ

ਅੱਖਾਂ ਬਣਾ ਉਹ ਭਾਈ ਜਿਸਨੇ ਜੀ ਪੈਦਾ ਕੀਤੇ ਉਹਨੇ ਉਹਨੂੰ ਰੋਜ਼ੀ ਜ਼ਰੂਰ ਦੇਣੀ ਇਹ ਵੀ ਡਰ ਮੁੱਕਿਆ ਹੁਣ ਆ ਗਿਆ ਮੌਤ ਦਾ ਗੁਰੂ ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਮੌਤ ਤੋਂ ਵੀ ਨਾ ਡਰ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀਰੇ ਨਿਕਾ ਤੋ ਆਓ ਹਮਾਰੇ ਪਾਸ ਮੌਤ ਦਾ ਵੀ ਡਰ ਲਾ ਦੇ ਕਿਉਂਕਿ ਜਿਹੜੇ ਮੌਤ ਤੋਂ ਡਰਦੇ ਰਹਿੰਦੇ ਨੇ ਉਹ ਰੋਜ਼ ਮਰਦੇ ਤੇ ਜਿਹੜੇ ਮੌਤ ਨੂੰ ਗਲ ਨਾਲ ਲਾ ਲੈਂਦੇ ਨੇ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ ਇਸ ਲਈ ਚਾਰ ਪ੍ਰਕਾਰ ਦਾ ਡਰ ਹੈ ਜਿਸ ਕਰਕੇ ਮਨੁੱਖ ਬਹੁਤ ਜਲਦੀ ਡੋਲ ਜਾਂਦਾ ਹੈ ਸਤਿਗੁਰ ਨੇ ਕਿਹਾ ਨਹੀਂ ਐਸਾ ਕਰਕੇ ਦਿਖਾਇਆ ਸਤਿਗੁਰ ਸੰਗ ਨਾ ਹੀ ਮਨ ਡੋਲੇ ਉਹ ਬਾਈ ਜੇ ਗੁਰੂ ਨਾਲ ਹੈ ਤੇ ਮਨ ਡੋਲਣਾ ਨਹੀਂ ਚਾਹੀਦਾ ਗੁਰੂ ਨੇ ਮਨ ਨੂੰ ਤੇ ਤਨ ਨੂੰ ਵੱਖਰਾ ਕਰਕੇ ਵਿਖਾ ਦਿੱਤਾ ਸੱਚੀ ਤਵੀ ਤਪ ਰਹੀ ਹੈ ਦੇਗ ਉਬਲ ਰਹੀ ਹੈ ਗਰਮ ਰੇਤਾ ਹੋ ਰਿਹਾ ਹੈ ਧੰਨ ਗੁਰੂ ਅਰਜਨ ਸਾਹਿਬ ਨੇ ਤਵੀ ਤੇ ਆਸਣ ਲਾ ਦਿੱਤੀ ਜਦੋਂ ਤਵੀ ਦੇ ਉੱਤੇ ਬੈਠ ਗਏ ਨੇ ਦੇਗ ਵਿੱਚ ਇਸ਼ਨਾਨ ਕਰਕੇ ਰੇਤਾ ਲੱਗਾ ਸੀਸ ਵਿੱਚ ਪੈਣ ਤੇ ਸਾਈ ਮੀਆਂ ਮੀਰ ਆ ਗਏ ਸਾਈ ਮੀਆਂ ਮੀਰ ਜੀ ਸਤਿਗੁਰ ਦੇ ਮਿੱਤਰ ਸਨ ਆ ਕੇ ਕਹਿਣ ਲੱਗੇ ਸਤਿਗੁਰ ਇੱਕ ਹੀ ਮੈਂ ਨਜ਼ਾਰਾ ਵੇਖ ਰਹੀ ਪੱਠੀ ਤੇਲੋ ਹੈ ਲਾਲ ਹੋਈ ਉਸਦੇ ਹੀਰੇ ਦੀ ਸੂਰਤ ਹੈ ਪਾਣੀ ਦੀ ਅੱਖ ਦਾ ਚੰਨ ਹੈ ਜੇਠੇ ਦੇ ਮਨ ਦੀ ਮੂਰਤ ਹੈ ਦਿਲ ਗੰਗਾ ਦੀ ਲਹਿਰਾਂ ਦਾ ਦਿਲ ਸੇ ਚਰਨੀ ਟੈਂਦੇ ਨੇ ਤੱਕ ਵੇਖ ਵੇਖ ਕੇ ਸੋਹਣੇ ਨੂੰ ਕਿਉਂ ਰਮਜਾਂ ਵਾਲੇ ਕਹਿੰਦੇ ਨੇ ਕਿ ਸੂਰਜ ਦੀ ਤਪਦੀ ਲੋਹ ਤੇ ਵੀ ਕਿ ਬੈਠਾ ਏ ਚੰਨ ਪਾਣੀ ਦਾ ਨਹੀਂ ਨਹੀਂ ਖਾਰੇ ਚੜਿਆ ਨੀਂਦਰ ਚੰਦ ਕੁਰਬਾਨੀ ਕਿ ਉੱਠ ਕੇ ਅੱਗ ਦੀਆਂ ਲਾਟਾਂ ਨੇ ਪਰਵਾਰਿਆ ਚੰਨ ਦਾ ਚਿਹਰਾ ਏ ਨਹੀਂ ਨਹੀਂ ਏ ਪਿਆਰੇ ਅਰਜਨ ਦਾ ਚਮ ਚਮ ਪਿਆ ਕਰਦਾ ਤੀਰਾ ਅਸ਼ਕ ਲੋਕ ਆਖ ਰਹੇ ਸੂਰਜ ਵਰਗੀ ਤਪਦੀ ਲੋਹ ਤੇ ਗੁਰੂ ਅਰਜਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ ਹਾਲਤ ਕੀ ਹੈ ਚਾਰੋ ਤਰਫ ਅੱਗ ਵਰਤੇ ਸੇਕ ਤਨ ਨੂੰ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਫਾ ਮੇਰੀ ਸਰਕਾਰ ਦਾ ਮੀਆਂ ਮੀਰ ਨਹੀਂ ਵੇਖ ਸਕਦੇ ਮੀਆਂ ਮੀਰ ਤੜਫ ਕੇ ਕਹਿਣ ਲੱਗਾ ਸਤਿਗੁਰ ਇਹ ਮੈਂ ਕੀ ਵੇਖ ਰਿਹਾ ਕਿਤੇ ਆਪ ਹਰਿਮੰਦਰ ਵਿੱਚ ਇਸ਼ਨਾਨ ਕਰਦੇ ਸੋ ਤਖਤ ਤੇ ਬਹਿੰਦੇ ਸੋ ਸੰਗਤਾਂ ਚੌਰ ਕਰਿਆਂ ਕਰਦੀਆਂ ਸਨ ਪਰ ਇਹ ਕੀ ਨਜ਼ਾਰਾ ਦੇਗ ਵਿੱਚ ਇਸ਼ਨਾਨ ਕੀਤਾ ਤਵੀ ਤੇ ਬੈਠੇ ਤੇ ਗਰਮ ਰੇਤਾ ਸੀਸ ਵਿੱਚ ਪਵਾ ਰਹੇ ਹੋ ਸਤਿਗੁਰ ਕਹਿਣ ਲੱਗੇ ਸਾਈਂ ਜੀ ਮੇਰੇ ਲਈ ਇੱਕੋ ਹੀ ਜਾਇਆ ਅੱਗੇ ਹਰਿਮੰਦਰ ਵਿੱਚ ਇਸ਼ਨਾਨ ਕਰਦਾ ਸਾਂ ਸਰੋਵਰ ਵਿੱਚ ਤੇ ਤਖਤ ਤੇ ਬਹਿੰਦਾ ਸਾਂ ਸੰਗਤਾਂ ਚੌਰ ਕਰਦੀਆਂ ਸਨ ਹੁਣ ਦੇਗ ਵਿੱਚ ਇਸ਼ਨਾਨ ਕੀਤਾ ਹੈ ਤਵੀ ਤੇ ਬੈਠਾ ਗਰਮ ਰੇਤਾ ਸੀਸ ਵਿੱਚ ਪੈ ਰਿਹਾ ਮੈਨੂੰ ਇੱਕ ਸਮਾਨ ਹੈ ਨਾ ਮਨ ਬਲਵਾਨ ਨਹੀਂ ਮਨ ਡੋਲਿਆ ਤਵੀ ਤੇ ਕੋਈ ਵੀ ਬਹਿ ਸਕਦਾ ਹੈ ਪਰ ਤਪ ਦੀ ਤਵੀ ਤੇ ਬਹਿਣਾ ਸਵਾਦ ਤਾਂ ਆ ਗਈ ਗੁਰੂ ਅਰਜਨ ਸਾਹਿਬ ਦੀ ਤਵੀ ਤੇ ਬੈਠ ਕੇ ਦੁਨੀਆਂ ਨੂੰ ਵਿਖਾ ਦਿੱਤਾ ਜੇ ਮਨ ਬਲਵਾਨ ਹੈ ਤੇ ਮਨ ਕਦੀ ਨਹੀਂ ਡੋਲਦਾ ਇਸ ਲਈ ਭਾਈ ਮਨ ਨੂੰ ਇਤਨਾ ਬਲਵਾਨ ਕਰ ਹੁਣ ਸਤਿਗੁਰ ਮੀਆਂ ਮੀਰ ਨੂੰ ਕਹਿਣ ਲੱਗੇ ਤਬ ਗੁਰੂ ਕਿਹਾ ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪਰਿਆ ਹਮ ਸ਼ਾਂਤ ਹੈ ਹਰੀ ਨਾਮ ਮੀਆਂ ਮੀਰ ਕੀ ਹੋਇਆ ਤਨ ਤਪ ਰਿਹਾ ਇਹ ਅਗਨ ਮੇਰੇ ਤਨ ਨੂੰ ਤਪਾ ਸਕਦੀ ਹੈ ਪਰ ਮਨ ਤੱਕ ਨਹੀਂ ਪਹੁੰਚੀ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਹੇ ਭਾਈ ਮੇਰੇ ਮਨ ਨੂੰ ਬੜਾ ਸੁੱਖ ਹੈ ਕਿਉਂਕਿ ਗੱਲ ਹੀ ਸਾਰੀ ਮਨ ਦੀ ਜਦੋਂ ਮਨ ਬਲਵਾਨ ਹੋ ਜਾਏ ਮਨ ਵਿੱਚ ਇਹ ਤਾਕਤ ਤੇ ਸ਼ਕਤੀ ਆ ਜਾਏ ਕਿਸੇ ਪ੍ਰਕਾਰ ਦਾ ਵੀ ਡਰ ਉਸ ਮਨ ਨੂੰ ਡੁਲਾ ਨਹੀਂ ਸਕਦਾ ਗੁਰੂ ਸਾਹਿਬਾਨ ਨੇ ਇਸ ਸ਼ਬਦ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ ਪਰ ਆਪਣੇ ਆਪ ਤੇ ਘਟਾ ਕੇ ਆਪਣੇ ਆਪ ਤੇ ਵਰਤਾ ਕੇ ਇਹ ਗੱਲ ਉਹਨਾਂ ਨੇ ਸਾਨੂੰ ਦਰਸਾਈ ਹੈ ਕਿ ਭਾਈ ਕਿਹਾ ਨਹੀਂ ਕਰਕੇ ਦਿਖਾਏ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਤੇਰੀਆਂ ਸਾਰੀਆਂ ਮਨਸਾ ਪੂਰਨ ਕਰਨ ਵਾਲਾ ਉਹ ਪ੍ਰਮਾਤਮਾ ਹੈ ਹੇ ਮਨ ਤੂੰ ਡੋਲਣਾ ਮਨ ਨੂੰ ਇਤਨਾ ਬਲਵਾਨ ਕਰ ਲੈ ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਬਸ ਉਹਨੂੰ ਯਾਦ ਕਰ ਉਹਨੂੰ ਚੇਤੇ ਰੱਖ ਤੇਰੇ ਸਾਰੇ ਦੁੱਖਾਂ ਦਾ ਨਾਸ਼ ਉਹ ਆਪੇ ਕਰ ਦੇਵੇਗਾ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਸਾਹਿਬ ਕਹਿੰਦੇ ਨੇ ਨਾਮ ਨੂੰ ਵਿਸਾਰਨ ਵਾਲਾ ਇਨਸਾਨ ਜੇ ਪਾਪ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ। ਜਿਨ੍ਹਾਂ ਤੋਂ ਨਾਮ ਦੂਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਸਾਹਿਬ ਕਹਿੰਦੇ ਨੇ ਉਹ ਪਾਪ ਕਰਦੇ। ਉਹ ਪਾਪ ਕਮਾਰੇ ਕੌਣ? ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਤੇ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਹੈ ਤਿੰਨਾਂ ਮੁੱਖ ਡਰਾਮ। ਮੈਨੂੰ ਉਹਨਾਂ ਦੇ ਮੁੱਖ ਡਰਾਉਣੇ ਲੱਗਦੇ, ਉਹਨਾਂ ਦੇ ਚਿਹਰੇ ਵੱਲ ਵੇਖ ਕੇ ਡਰ ਤੇ ਪੈ ਆਉਂਦਾ। ਮੈਂ ਉਹਨਾਂ ਦਾ ਚਿਹਰਾ ਹੀ ਨਹੀਂ ਦੇਖਣਾ ਚਾਹੁੰਦਾ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ।

0: ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ। ਅੱਖ ਸੁੰਦਰ ਅਤਿ ਸੁੰਦਰ ਹੋ ਗਈ, ਕੁਲੀ ਕੁਲ ਦਾ ਵੀ ਬੜਾ ਉੱਚਾ ਹੋ, ਅਤਿ ਸੁੰਦਰ ਕੁਲੀ ਚਤਰ ਸਿਆਣਾ ਵੀ ਬੜਾ ਹੋ, ਮੁੱਖ ਗਿਆਨੀ ਧਨਵੰਤ ਮੁੱਖ ਗਿਆਨਵਾਨ ਧਨਵੰਤ ਵੀ ਹੋ। ਕਿਉਂਕਿ ਅੱਡ ਦੇ ਜ਼ਮਾਨੇ ਅੰਦਰ ਅੱਡ ਦੇ ਲੋਕਾਂ ਅੰਦਰ ਧਨੀ ਪੁਰਸ਼ ਨੂੰ ਵਡਿਆਈ ਬਹੁਤੀ ਮਿਲਦੀ। ਧਨੀ ਪੁਰਸ਼ ਦੇ ਪਾਸ ਨਿਰਧਨ ਆ ਜਾਵੇ, ਬਾਣੀ ਆਖਦੀ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਕਿਤਨਾ ਨਿਰਧਨ ਨੂੰ ਕੋਈ ਆਦਰ ਨਹੀਂ ਦੇ। ਲੇਕਿਨ ਸਾਹਿਬ ਕਹਿੰਦੇ ਨੇ ਇਤਨਾ ਧਨਵਾਨ ਵੀ ਹੋਵੇ ਇਸਦੇ ਬਾਵਜੂਦ, ਅਤਿ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਸਾਹਿਬਾਂ ਨੇ ਇੱਕ ਗੱਲ ਵਿੱਚ ਫੈਸਲਾ ਕਰ ਦਿੱਤਾ ਹੈ,
1: ਮਿਰਤਕ ਕਹੀਏ ਨਾਨਕਾ,
0: ਇਤਨੀਆਂ ਚੰਗਿਆਈਆਂ ਦੇ ਬਾਵਜੂਦ ਵੀ ਉਸਨੂੰ ਮ੍ਰਿਤਕ ਕਹਿ ਕੇ ਬੁਲਾਏ, ਮ੍ਰਿਤਕ ਮੁਰਦੇ ਨੂੰ ਆਖਦੇ। ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ, ਉਸ ਇਨਸਾਨ ਚੱਲਦੇ ਫਿਰਦੇ ਨੂੰ ਮ੍ਰਿਤਕ ਹੀ ਜਾਣੋ, ਮੁਰਦਾ ਹੀ ਸਮਝੋ, ਜਿਸ ਇਨਸਾਨ ਦੇ ਹਿਰਦੇ ਅੰਦਰ ਉਸ ਪ੍ਰਭੂ ਦਾ ਪਿਆਰ ਨਹੀਂ, ਉਸ ਪ੍ਰਭੂ ਦਾ ਨਾਮ ਨਹੀਂ, ਜਿਸ ਹਿਰਦੇ ਨੇ ਨਾਮ ਨੂੰ ਵਿਸਾਰ ਦਿੱਤਾ, ਸਾਹਿਬ ਨੇ ਉਸਨੂੰ ਮ੍ਰਿਤਕ ਕਰਕੇ ਆਖਿਆ ਹੈ।

0: ਫਰੀਦ ਇਹ ਚੋਟਾਂ ਕੜਿਆਲੂ ਨਹੀਂ ਪੈ ਰਹੀਆਂ, ਜੇ ਤੂੰ ਹੀ ਨਹੀਂ ਨਾਮ ਜਪੇਗਾ ਤੈਨੂੰ ਵੀ ਇਸ ਤਰ੍ਹਾਂ ਹੀ ਚੋਟਾਂ ਪੈਣਗੀਆਂ।
1: ਸਿਮਰਨ ਭਜਨ ਦਿਆ ਨਹੀਂ ਪੀਣੀ,
0: ਸੰਸਾਰ ਤੇ ਆਏ ਕਿਸ ਲਈ? ਨਾਮ ਜਪਣ ਲਈ, ਸਿਮਰਨ ਕਰਨ ਲਈ, ਲੇਕਿਨ ਕਰ ਕੀ ਰਹੇ ਹਾਂ?
1: ਸਿਮਰਨ

ਕਿ ਇਨਸਾਨ ਖਿਆਲ ਕਰ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਨ ਪਨਵਾ ਪਾਇਆ ਕਿਰਤ ਤਾਂ ਹੋਵਾ ਪਾਕ ਕਿਤਨੇ ਦੇਵਤੇ ਜਿਨ੍ਹਾਂ ਨੂੰ ਤੂੰ ਗ੍ਰਹਿਣ ਕੀਤਾ ਭੋਜਨ ਦੀ ਸ਼ਕਲ ਵਿੱਚ ਲੇਕਿਨ ਭੋਜਨ ਛੱਡ ਕੇ ਤੂੰ ਪ੍ਰਭੂ ਦਾ ਸ਼ੁਕਰਾਨਾ ਨਹੀਂ ਕੀਤਾ ਉਹਦਾ ਧੰਨਵਾਦ ਨਹੀਂ ਕੀਤਾ ਉਹਦਾ ਸ਼ੁਕਰੀਆ ਅਦਾ ਨਹੀਂ ਕੀਤਾ ਕੀ ਕੀਤਾ ਕੋਠੀ ਜਾਈ ਛੱਡਿਆ ਕਿਸੇ ਨੂੰ ਲੱਗਾ ਦੋ ਕੋਠੀ ਜਗ੍ਹਾ ਜਾ ਕੇ ਛੁੱਟ ਦਿੱਤਾ ਹੇ ਇਨਸਾਨ ਨਾਮ ਤੋਂ ਵਿਹੂਣਾ ਜਿਹੜਾ ਮਨੁੱਖ ਹੈ ਇਹ ਛੁੱਕਾ ਕਹਿੰਦੇ ਉਹਦੇ ਵਿਸ਼ੇ ਮੈਲੇ ਤੇ ਨਹੀਂ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੇ ਨਾ ਸਿਖਾਏ ਨਾਨਕ ਏਵੈ ਜਾਣੀਏ ਤਿਤ ਮੁਖ ਛੁੱਕਾ ਪਾਏ ਇਹ ਛੁੱਕਾ ਉਸਦੇ ਮੂੰਹ ਤੇ ਪਈਆਂ ਜਿਹਨੇ ਨਾਮ ਨੂੰ ਵਿਸਾਰਿਆ ਜਿਹੜਾ ਨਾਮ ਤੋਂ ਵਿਹੂਣਾ ਇਨਸਾਨ ਸਾਹਿਬ ਕਹਿ ਰਹੇ

ਇਹ ਦੁੱਖ ਕਨੇਰੇ ਅੱਗੇ ਠੌਰ ਨਾ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਜੋ ਨਾਮ ਤੋਂ ਵਿਹੂਣੇ ਨੇ ਸ਼ਾਇਦ ਬੜਾ ਸੁੰਦਰ ਉਪਦੇਸ਼ ਦਿੰਦੇ ਨੇ ਹੇ ਜੀਵ ਸੰਸਾਰ ਤੇ ਤੇਰਾ ਆਉਣਾ ਨਾਮ ਤੋਂ ਬਿਨਾਂ ਕੀ ਹੈ ਅਣਖ ਬਸਤ ਸੁੰਦਰ ਪਹਿਰਾਇਆ ਕਿਤਨੇ ਸੁੰਦਰ ਤੂੰ ਬਸਤਰ ਪਹਿਨ ਕਰਕੇ ਇਸ ਸਰੀਰ ਨੂੰ ਸਜਾਇਆ ਜੂ ਡਰਨਾ ਖੇਤ ਮਾਹੀ ਡਰਾਇਆ ਇਹ ਇਸ ਤਰ੍ਹਾਂ ਤੇਰਾ ਸਰੀਰ ਹੈ ਜਿਵੇਂ ਕਿ ਜੱਟ ਜੀਵੀ ਦਾਤ ਆਪਣੇ ਖੇਤਾਂ ਅੰਦਰ ਕਿਸੇ ਨੂੰ ਡਰਾਉਣ ਵਾਸਤੇ ਇੱਕ ਪੁਤਲਾ ਖੜਾ ਕਰ ਦਿੰਦਾ ਹੈ ਇਹ ਇਨਸਾਨ ਜੇ ਤੂੰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਤੇਰੀ ਹਾਲਤ ਉਸ ਡਰਾਉਣੀ ਪੁਤਲੇ ਵਰਗੀ ਹੀ ਹੈ ਜੇ ਨਾਮ ਜਪੇਗਾ ਸਿਮਰਨ ਕਰੇਗਾ ਪ੍ਰਭੂ ਦੀ ਤੈਨੂੰ ਪ੍ਰਾਪਤੀ ਹੋਵੇਗੀ।

خلق میں خلق وسے رب ماہ ملدہ کس نو واقعی ہے جا کس بھی

ਲੋਗਾ ਪਰ ਮੁੱਲਾ ਭੁੱਲੋ ਪਾਈ ਲੋਗਾ ਪਰ ਮੁੱਲਾ ਭੁੱਲੋ ਪਾਈ ਖਾਲਕ ਖਲਕ ਖਲਕ।

ਸੀ ਪਰਮਾਤਮਾ। ਮੈਂ ਕਿਸੇ ਨੂੰ ਬੁਰਾ ਕਿਵੇਂ ਕਹਿ ਸਕਣਾ, ਕਿਉਂਕਿ ਤੇਰੇ ਵੱਲੋਂ ਮੈਨੂੰ ਸਿੱਖਿਆ, ਤੇਰੇ ਵੱਲੋਂ ਮੈਨੂੰ ਉਪਦੇਸ਼ ਹੀ ਐਸਾ ਮਿਲ ਰਿਹਾ। ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੇ ਕੋਈ। ਹੇ ਪਰਮਾਤਮਾ, ਮੈਂ ਤਾਂ ਜੇ ਆਪਣੇ ਆਪ ਨੂੰ ਚੰਗਾ ਕਹਿਣ ਦੇ ਕਾਬਿਲ ਨਹੀਂ ਹੋਇਆ, ਕਿਸੇ ਨੂੰ ਬੁਰਾ ਕਿਵੇਂ ਕਹਿ ਸਕਣਾ, ਕਿਸੇ ਨੂੰ ਬੁਰਾ ਕਿਵੇਂ ਵੇਖ ਸਕਣਾ, ਕਿਉਂਕਿ ਪਰਮਾਤਮਾ ਜਿੱਧਰ ਵੀ ਮੈਂ ਧਿਆਨ ਮਾਰ ਕੇ ਵੇਖਣਾ, ਉਧਰ ਜੋਤ ਮੈਨੂੰ ਤੇਰੀ ਨਜ਼ਰ ਆਉਂਦੀ ਹੈ। ਸਭ ਮੇ

ਕ੍ਰਿਸ਼ਨ ਜੀ ਦਾ ਖਿਆਲ ਬੜਾ ਸੁੰਦਰ ਯਾਦ ਆਇਆ। ਕ੍ਰਿਸ਼ਨ ਜੀ ਦੇ ਪਾਸ ਬੈਠੇ ਦੁਰਯੋਧਨ ਜੀ, ਸੱਤ ਪੁੱਤਰ ਯੁਧਿਸ਼ਠਰ ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਸੱਤ ਪੁੱਤਰ ਯੁਧਿਸ਼ਠਰ ਜਾਓ, ਐਸਾ ਕੋਈ ਇਨਸਾਨ ਲਿਆਓ ਜੋ ਬੜਾ ਹੀ ਬੁਰਾ ਹੋ, ਜਿਸ ਨੂੰ ਕੋਈ ਵੀ ਚੰਗਾ ਨਾ ਕਹਿੰਦਾ। ਦੁਰਯੋਧਨ ਆਖਣ ਲੱਗੇ, ਜਾਓ ਕੋਈ ਐਸਾ ਇਨਸਾਨ ਲੈ ਕੇ ਆਓ ਜੋ ਬਹੁਤ ਚੰਗਾ ਤੇ ਬੜਾ ਹੀ ਨੇਕ ਹੋਵੇ, ਸਾਰੇ ਉਹਦੀ ਸਲਾਹ ਅਦਾ ਕਰਨ। ਤੁਰ ਪੈ ਕੁਝ ਸਮਾਂ ਬਾਅਦ ਰਹੇ, ਖਿਆਲ ਆਇਆ ਵਾਪਸ ਆ। ਕ੍ਰਿਸ਼ਨ ਜੀ ਨੇ ਪੁੱਛ ਕੀਤੀ, ਕਿਉਂ ਭਾਈ ਇੰਜ ਚਲੇ ਆਏ, ਖਾਲੀ ਹੱਥ ਆ ਗਏ? ਤੈਨੂੰ ਭੇਜਿਆ ਸੀ ਕੋਈ ਬੁਰਾ ਇਨਸਾਨ ਲੈ ਕੇ ਆ, ਤੇ ਤੈਨੂੰ ਭੇਜਿਆ ਸੀ ਕੋਈ ਚੰਗਾ ਇਨਸਾਨ ਲੈ ਕੇ ਆ, ਤੁਸੀਂ ਦੋਵੇਂ ਖਾਲੀ ਹੱਥ ਆ ਗਏ, ਉਹ ਕੀ ਕਾਰਨ ਹੈ? ਪੁੱਛ ਕੀਤੀ ਦੁਰਯੋਧਨ ਪਾਤਸ਼ਾਹ ਤੇ ਦੁਰਯੋਧਨ ਕਹਿਣ ਲੱਗਾ, ਮਹਾਰਾਜ ਮੈਂ ਤੁਰਤਾ ਪਿਆ ਸਾਂ ਕੋਈ ਚੰਗਾ ਇਨਸਾਨ ਵੇਖਣ ਲਈ, ਜਦ ਬਾਹਰ ਗਿਆ ਤੇ ਖਿਆਲ ਆਇਆ ਸਭ ਤੋਂ ਚੰਗਾ ਤਾਂ ਮੈਂ ਹੀ, ਮੇਰੇ ਵਰਗਾ ਚੰਗਾ ਕੌਣ ਹੋ ਸਕਦਾ? ਰਾਜਾ ਸਰਮਾਇਆ ਮੇਰੇ ਕੋਲੇ, ਸਭ ਕੁਝ ਮੇਰੇ ਕੋਲੇ, ਮੇਰੇ ਤੋਂ ਚੰਗਾ ਕੋਈ ਨਹੀਂ ਹੋ ਸਕਦਾ। ਸੱਚ ਪੁੱਤਰ ਦੁਸ਼ਟਰ, ਤੂੰ ਦੱਸ ਤੂੰ ਕਿਉਂ ਵਾਪਸ ਆ ਗਏ? ਤੂੰ ਕੋਈ ਬੁਰਾ ਇਨਸਾਨ ਨਹੀਂ ਲੈ ਕੇ ਆਇਆ, ਚੰਗਿਆਈ ਤਾਂ ਨਹੀਂ ਮਿਲੀ, ਬੁਰਿਆਈ ਤਾਂ ਹੋਣੀ ਚਾਹੀਦੀ ਸੀ। ਸੱਚ ਪੁੱਤਰ ਦੁਸ਼ਟਰ ਕਹਿਣ ਲੱਗਾ, ਮਹਾਰਾਜ ਮੈਂ ਵੀ ਬਾਹਰ ਜਾਣ ਤੋਂ ਪਹਿਲੇ ਇਹੀ ਸੋਚਿਆ ਸੀ ਕੋਈ ਬੁਰਾ ਲਿਆਵਾਂਗਾ, ਲੇਕਿਨ ਨਹੀਂ, ਮੈਂ ਆਪਣੇ ਮਨ ਅੰਦਰ ਚਾਤੀ ਮਾਰ ਕੇ ਵੇਖਿਆ ਕਿ ਮੈਂ ਇਸ ਕਾਬਲ ਹੀ ਨਹੀਂ ਕਿ ਬੁਰਿਆਈ ਵੇਖ ਸਕਾਂ, ਮੈਂ ਤੇ ਆਪ ਬੁਰਾ ਤੇ ਬੁਰਿਆਈ ਕਿਵੇਂ ਲੱਭਾਂਗਾ, ਐਸਾ ਮੇਰੇ ਕੋਲੋਂ ਨਹੀਂ ਹੋ ਸਕਦਾ। ਆ ਕੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਆਖਿਆ, ਕਿਉਂਕਿ ਸਾਡੇ ਮਨਾਂ ਦੇ ਖਿਆਲ ਹੀ ਐਸੇ ਹਨ ਕਿ ਸਤਿਗੁਰੂ ਉਪਦੇਸ਼ ਦਿੰਦੇ ਨੇ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀ ਜੈ ਸਤਿਗੁਰੂ ਪਾਤਸ਼ਾਹ ਜੀ ਸਾਜੀ ਸਾਰੀ ਸਤਸੰਗ ਜੀਓ ਬਾਅਦਬ ਸਤਿਕਾਰ ਸਹਿਤ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਖੰਡ ਹਰਿਮੰਦਰ ਸਾਹਿਬ ਵਿਖੇ ਜੋਗੋ ਜੋਗੇ ਟਲ ਸ਼ਬਦ ਗੁਰੂ ਨੇ ਜੋ ਅੱਜ ਹੁਕਮ ਫੁਰਮਾਨ ਬਖਸ਼ਿਸ਼ ਕੀਤਾ ਹੈ ਰਾਮਕਲੀ ਰਾਗ ਵਿੱਚੋਂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਅਸ਼ਪਦੀ ਹੈ ਜੀ। ਸ਼ਬਦ ਦਾ ਮੁੱਖ ਭਾਵ ਹੈ ਸੰਤੋ ਗੁਰਮੁਖ ਦੇ ਵਡਿਆਈ। ਇਹ ਸੰਤ ਜਣੋ ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰਮੁਖ ਹੈ ਪਰਮਾਤਮਾ ਉਸਨੂੰ ਮਾਣ ਬਖਸ਼ਦਾ ਹੈ ਵਡਿਆਈ ਦਿੰਦਾ ਹੈ। ਮਨੁੱਖ ਦੇ ਥੋੜੇ ਅੰਦਰ ਕੁਛ ਲਾਲਸਾ ਹਨ ਉਹ ਤੇ ਬਹੁਤ ਹਨ ਲੇਕਿਨ ਦੋ ਪ੍ਰਮੁੱਖ ਹਨ। ਇੱਕ ਲਾਲਸਾ ਹੈ ਮੈਂ ਆਨੰਦਿਤ ਰਹਾਂ ਅਤੇ ਦੂਸਰੀ ਲਾਲਸਾ ਹੈ ਕਿ ਮੈਨੂੰ ਆਦਰ ਮਿਲੇ। ਪਹਿਲੇ ਆਨੰਦਿਤ ਹੋਵਾਂ ਕਦੀ ਪਰੇਸ਼ਾਨੀ ਨਾ ਹੋਵੇ ਕਦੀ ਕੋਈ ਦੁੱਖ ਨਾ ਹੋਵੇ ਕਲੇਸ਼ ਨਾ ਹੋਵੇ ਹਰ ਵੇਲੇ ਆਨੰਦ ਹਰ ਵੇਲੇ ਖੁਸ਼ ਰਹਾਂ ਪ੍ਰਸੰਨ ਰਹਾਂ। ਅਤੇ ਦੂਸਰੀ ਲਾਲਸਾ ਹੈ ਕਿ ਲੋਕ ਵੀ ਆਦਰ ਕਰਨ ਮੇਰਾ ਆਨੰਦ ਕਰ ਮੇਰਾ ਆਦਰ ਮੇਰਾ ਸਨਮਾਨ ਹੋਵੇ ਮੇਰੀ ਵਡਿਆਈ ਹੋਵੇ ਮੇਰੀ ਮਹਿਮਾ ਹੋਵੇ। ਜਿਹੜੇ ਸੱਜਣ ਆਦਰ ਵਾਲੇ ਪਾਸਿਓਂ ਤੁਰੇ ਉਹਨਾਂ ਨੂੰ ਆਦਰ ਵੀ ਨਹੀਂ ਮਿਲਿਆ ਉਹਨਾਂ ਨੂੰ ਆਨੰਦ ਵੀ ਨਹੀਂ ਮਿਲਿਆ ਵਿੱਚ ਹੀ ਰਹਿ ਗਿਆ। ਕਿਉਂਕਿ ਵਡਿਆਈ ਕਰਨ ਵਾਸਤੇ ਕੁਛ ਕਰਨਾ ਪੈਂਦਾ। ਜਿਨ੍ਹਾਂ ਬੰਦਿਆਂ ਦੇ ਕੋਲ ਤਾਣ ਨਹੀਂ ਉਹਨਾਂ ਦਾ ਮਾਣ ਵੀ ਕੋਈ ਨਹੀਂ। ਹੁਣ ਵਡਿਆਈ ਕੋਈ ਤਾਂ ਕਰੇਗਾ ਜੇ ਉਸ ਨਾਲੋਂ ਕੋਈ ਵੱਡਾ ਹੋਵੇ ਦੂਸਰੇ ਨਾਲੋਂ ਮੇਰੇ ਕੋਲ ਧਨ ਜ਼ਿਆਦਾ ਹੋਵੇ ਉਹ ਤਾਂ ਆਖੇਗਾ ਵੱਡਾ ਦੂਸਰੇ ਨਾਲੋਂ ਪਦਵੀ ਜ਼ਿਆਦਾ ਹੋਵੇ ਤਾਂ ਵੱਡਾ ਦੂਸਰੇ ਨਾਲੋਂ ਅਕਲ ਜ਼ਿਆਦਾ ਹੋਵੇ ਤਾਂ ਵੱਡਾ ਹੈ। ਬਸ ਉਹ ਜਿਹੜਾ ਦੂਸਰੇ ਨਾਲੋਂ ਜ਼ਿਆਦਾ ਇਕੱਠਾ ਕਰਨਾ ਉਸ ਵਾਸਤੇ ਪਾਪ ਹੁੰਦਾ ਅਪਰਾਧ ਹੁੰਦਾ ਕਿ ਵੱਡਾ ਬਣ ਕੇ ਬੈਠਾ। ਇੱਕ ਗੱਲ ਹੋਰ ਜੇ ਕੋਈ ਕਰਦਾ ਵੀ ਹੈ ਵਡਿਆਈ ਮਨੋਂ ਨਹੀਂ ਕਰਦਾ ਮਜਬੂਰੀ ਵਿੱਚ ਕਰਦਾ ਖੁਸ਼ਾਮਦ ਕਰਦਾ ਹੈ। ਇੱਕ ਬੰਦਾ ਧਨਵਾਨ ਦੀ ਵਡਿਆਈ ਖੁਸ਼ਾਮਦ ਕਰਦਾ ਹੈ ਦਿਲੋਂ ਨਹੀਂ ਕਰਦਾ ਦਿਲੋਂ ਤੇ ਚਾਹੁੰਦਾ ਇਹਦਾ ਧਨ ਕਦੋਂ ਮੇਰੇ ਕਬਜ਼ੇ ਵਿੱਚ ਆਵੇ ਮੈਂ ਵੱਡਾ ਹੋਵਾਂ। ਵੱਡੀ ਪਦਵੀ ਵਾਲੇ ਦੀ ਵਡਿਆਈ ਦੂਸਰਾ ਮਜਬੂਰੀ ਚ ਕਰਦਾ ਝੁਕਦਾ ਹੈ ਲੇਕਿਨ ਚਾਹੁੰਦਾ ਇਹ ਹੈ ਇਹ ਕਿਹੜੇ ਵੇਲੇ ਪਾਸੇ ਹੋਵੇ। ਹਾਂ ਇੱਕ ਵਡਿਆਈ ਜ਼ਰੂਰ ਹੈ ਉਸ ਵਡਿਆਈ ਵਾਸਤੇ ਕੇਵਲ ਪਰਮਾਤਮਾ ਦੇ ਬਣਨ ਦੀ ਲੋੜ ਹੈ ਨੰਕਾਰ ਦੇ ਹੋਣ ਦੀ ਲੋੜ ਹੈ। ਜਿਹੜੇ ਪਰਮਾਤਮਾ ਦੇ ਬਣ ਗਏ ਨੰਕਾਰ ਦੇ ਬਣ ਗਏ ਉਹਨਾਂ ਦੀ ਵਡਿਆਈ ਪਰਮਾਤਮਾ ਨੇ ਕੀਤੀ ਨੰਕਾਰ ਨੇ ਉਹਨਾਂ ਨੂੰ ਸ਼ੋਭਾ ਦਿੱਤੀ, ਨੰਕਾਰ ਨੇ ਉਹਨਾਂ ਦਾ ਆਦਰ ਕੀਤਾ। ਗੁਰੂ ਦੀ ਸ਼ਰਨ ਪੈਣਾ ਹੈ, ਭਗਤ ਬਣਨਾ ਹੈ। ਸਤਿਗੁਰੂ ਕਹਿੰਦੇ ਨੇ ਖਜ਼ਾਨਾ ਹੈ ਬਹੁਤ ਵੱਡਾ ਭਗਤੀ ਦਾ, ਔਰ ਇਹ ਭਗਤ ਜਣਾਂ ਨੂੰ ਦਿੱਤਾ ਹੈ, ਸਤਿਗੁਰਾਂ ਦਿੱਤਾ ਹੈ। ਨੰਕਾਰ ਦੇ ਘਰ ਵਿੱਚ ਏਡਾ ਖਜ਼ਾਨਾ ਭਰਿਆ ਪਿਆ ਹੈ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ। ਭਗਤ ਜਨ ਇੰਨੇ ਤ੍ਰਿਪਤ ਹੋ ਗਏ, ਭਗਤ ਜਨ ਇੰਨੇ ਰੱਜ ਗਏ, ਬਾਕੀ ਭੁੱਖਾਂ ਮੁੱਕ ਗਈਆਂ, ਕੇਵਲ ਇੱਕ ਭੁੱਖ ਆ। ਇੱਕ ਭੁੱਖ ਜਿਸ ਨੂੰ ਰਹਿ ਜਾਏ ਉਹ ਭਗਤ ਹੈ, ਬਾਕੀ ਭੁੱਖਾਂ ਮੁੱਕ ਗਈਆਂ ਖਤਮ ਹੋ ਗਈਆਂ, ਉਹ ਭੁੱਖ ਕਿਹੜੀ ਹੈ? ਨਾਨਕ ਭਗਤਾਂ ਭੁੱਖ ਸਰਾਹਣ, ਸਿਫਤ ਸਲਾਹ ਦੀ ਭੁੱਖ। ਤੂੰ ਵੱਡਾ ਹੈ, ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਇਸੇ ਨਾਲ ਉਹ ਆਨੰਦਿਤ ਰਹਿੰਦੇ ਨੇ। ਗੁਣਵੰਤਿਆਂ ਪਾਸ਼ਾਰ, ਗੁਣਵਾਨਾਂ ਦੀ ਚਰਨ ਧੂੜ ਬਣ ਕੇ ਉਹ ਰਹਿੰਦੇ ਨੇ। ਇਹ ਸੱਚ ਹੈ, ਆਨੰਦ ਦੇ ਮਗਰ ਆਦਰ ਇੰਜ ਆਉਂਦਾ ਜਿਵੇਂ ਬੰਦੇ ਦੇ ਮਗਰ ਉਸਦਾ ਪਰਛਾਵਾਂ। ਉਂਝ ਆਦਰ ਲੈਣ ਵਾਸਤੇ ਜਾਵਾਂਗੇ, ਜਿਹੜੇ ਤੁਰੇ ਗਏ ਸਨ ਇੱਜ਼ਤ ਲੈਣ, ਲੇਕਿਨ ਬੇਇੱਜ਼ਤੀ ਕਰਾ ਕੇ ਆਏ। ਪਰਮਾਤਮਾ ਦਾ ਭਗਤ ਕੋਈ ਬਣ ਜਾਏ, ਆਨੰਦਿਤ ਹੋ ਜਾਏ, ਆਦਰ ਉਸ ਆਪਣੇ ਆਪ ਹੋ ਜਾਏਗਾ। ਸਾਹਿਬ ਜੀ ਫਰਮਾ ਰਹੇ ਨੇ, ਧੰਨ ਗੁਰੂ ਅਮਰਦਾਸ, ਆਓ ਸਰਵਣ ਕਰੋ। ਇੱਕ ਵਾਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ।

0: ਹਰ ਬੰਦਾ ਭਗਤ ਹੁੰਦਾ, ਤੇ ਜੇ ਹਰ ਬੰਦਾ ਭਗਤ ਨਹੀਂ ਤੇ ਭਗਤੀ ਦੇ ਖਜ਼ਾਨੇ ਦੀ ਫਿਰ ਸਾਰ ਨਹੀਂ। ਭਗਤੀ ਦੇ ਖਜ਼ਾਨੇ ਨੂੰ ਜਾਣਿਆ ਨਹੀਂ। ਨੋਟਾਂ ਦਾ ਖਜ਼ਾਨਾ ਹੋਵੇ ਹਰ ਬੰਦਾ ਜਾਣਦਾ ਇਹ ਕੀ ਹੈ। ਸੋਨੇ ਚਾਂਦੀ ਦਾ ਖਜ਼ਾਨਾ ਹੋਵੇ ਹਰ ਬੰਦਾ ਉਹਨੂੰ ਜਾਣਦਾ ਇਹ ਕੀ ਹੈ। ਲੇਕਿਨ ਭਗਤੀ ਦਾ ਖਜ਼ਾਨਾ ਸੁਣ ਲੈਂਦੇ ਹਾਂ, ਪਰ ਕੀ ਬੰਦਾ ਅੰਦਰੋਂ ਮੰਨਦਾ ਹੈ ਭਗਤੀ ਦਾ ਖਜ਼ਾਨਾ ਹੈ। ਸਾਹਿਬ ਜੀ ਕਹਿੰਦੇ ਨੇ ਭਗਤੀ ਦਾ ਖਜ਼ਾਨਾ ਹੈ ਇਸ ਦੀ ਸਾਰ, ਇਸ ਦੀ ਕਦਰ, ਇਸ ਦੀ ਕੀਮਤ, ਇਸ ਨੂੰ ਅਮੁੱਲ ਜਾਣਿਆ ਭਗਤ ਜਣਾ ਨੇ। ਹਾਂਜੀ,
1: ਸਤਿਗੁਰ ਬੂਝ ਬੁਝਾਈ,
0: ਸਤਿਗੁਰੂ ਨੇ ਸੋਝੀ ਦੇ ਦਿੱਤੀ, ਇਹ ਬੂਝ ਬੁਝਾ ਦਿੱਤੀ ਕਿ ਭਗਤੀ ਦਾ ਖਜ਼ਾਨਾ ਹੈ ਤੇ ਸਮਝ ਤਾਂ ਹੀ ਆਵੇਗੀ ਗੁਰੂ ਵਾਲੇ ਬਣਾਂਗੇ, ਗੁਰੂ ਦੀ ਸ਼ਰਨ ਪਵਾਂਗੇ। ਕਈ ਵਾਰ ਪੁੱਛ ਲੈਂਦੇ ਹਾਂ, ਦੱਸੋ ਜੀ ਪੂਰਨ ਸਾਧੂ ਦੇ ਕੀ ਲੱਛਣ ਨੇ, ਆਮ ਪੁੱਛਿਆ ਜਾਂਦਾ। ਯਾਦ ਰੱਖਣਾ, ਸਾਧੂ ਨੂੰ ਪਛਾਣੇਗਾ ਸਾਧੂ ਹੀ, ਦੂਸਰੇ ਨੂੰ ਤਾਂ ਪਤਾ ਹੀ ਨਹੀਂ ਲੱਗੇਗਾ। ਪੂਰਨ ਗੁਰਸਿੱਖ ਦੇ ਕੀ ਲੱਛਣ ਨੇ, ਗੁਰਸਿੱਖ ਹੋਵੇਗਾ ਤੇ ਪਤਾ ਲੱਗੇਗਾ ਸਿੱਖੀ ਕੀ ਹੈ, ਨਹੀਂ ਤੇ ਲੱਛਣ ਜਿਹੜੇ ਸੁਣੇਗਾ ਉਪਰੇ ਉਪਰੇ ਹੋਣਗੇ, ਕੋਈ ਪਤਾ ਨਹੀਂ ਲੱਗੇਗਾ। ਭਗਤੀ ਨੂੰ ਜਾਤਾ ਉਹਨਾਂ ਨੇ ਜਿਹੜੇ ਭਗਤ ਬਣ ਗਏ। ਕੁਛ ਕੰਮ ਐਸੇ ਨੇ ਕਰਨ ਤੋਂ ਬਾਅਦ ਹੀ ਪਤਾ ਲੱਗਦਾ। ਵੈਸੇ ਤੇ ਹਰ ਚੀਜ਼ ਦਾ ਅਨੁਭਵ ਤਾਂ ਹੀ ਹੁੰਦਾ ਜੇ ਉਸ ਵਿੱਚੋਂ ਗੁਜ਼ਰੀਏ। ਮਿੱਠਾ ਖਾਈਏ ਨਾ, ਮਿੱਠੇ ਦਾ ਅਨੁਭਵ ਕੀ ਹੈ। ਖੱਟਾ ਚੱਖਿਆ ਨਾ ਹੋਵੇ, ਪੜ੍ਹੀ ਜਾਓ ਕਿਤਾਬਾਂ 'ਚ, ਕੋਈ ਪਤਾ ਨਹੀਂ ਲੱਗਣਾ ਖੱਟਾ ਕੀ ਹੈ। ਕਿਸੇ ਚੱਖਿਆ ਤੇ ਪਤਾ ਲੱਗਾ ਭਗਤੀ ਕੀ ਹੈ। ਸਤਿਗੁਰੂ ਨੇ ਬੂਝ ਬੁਝਾ ਦਿੱਤੀ, ਅਸੀਂ ਭਗਤ ਬਣਨਾ, ਸਿੱਖ ਭਗਤ ਹੈ। ਸਿੱਖ ਨੇ ਗੁਰ ਭਗਤ ਬਣਨਾ, ਇਹ ਬਚਨ ਯਾਦ ਰੱਖਣੇ ਅੱਜ ਦੀ ਕਥਾ ਵਿੱਚੋਂ। ਸਿੱਖ ਗੁਰੂ ਗ੍ਰੰਥ ਦਾ ਭਗਤ ਹੈ, ਸਿੱਖ ਗੁਰੂ ਪੰਥ ਦਾ ਭਗਤ ਹੈ। ਜੇ ਮੇਰਾ ਗ੍ਰੰਥ ਦਾ ਭਗਤ ਹੋਇਆ, ਪੰਥ ਦਾ ਭਗਤ ਨਾ ਹੋਇਆ, ਨਾ ਕੇਸ ਹੋਣਗੇ, ਨਾ ਕਿਰਪਾਨ ਹੋਵੇਗੀ, ਨਾ ਕੋਈ ਕਕਾਰ ਹੋਵੇਗਾ, ਨਾ ਅੰਮ੍ਰਿਤ ਹਾਰੀ ਹੋਵੇਗਾ। ਆਖੇਗਾ ਜੀ ਬਾਣੀ ਤੇ ਮੈਂ ਵੀ ਪੜ੍ਹਨਾ। ਗ੍ਰੰਥ ਦਾ ਭਗਤ ਤੇ ਬਣ ਗਿਆ, ਲੇਕਿਨ ਪੰਥ ਦਾ ਨਹੀਂ। ਤੇ ਜੇ ਮੇਰਾ ਪੰਥ ਦਾ ਹੀ ਹੋਇਆ, ਕਕਾਰ ਤੇ ਧਾਰਨ ਕਰੀ ਫਿਰੇਗਾ, ਲੇਕਿਨ ਬਾਣੀ ਅੰਦਰ ਕੋਈ ਨਹੀਂ ਹੋਵੇਗੀ। ਟੁੱਟਿਆ ਹੋਇਆ ਸਿੱਖ ਨਹੀਂ। ਸਿੱਖ ਤੇ ਉਹ ਹੈ ਅੰਦਰ ਬਾਣੀ ਔਰ ਬਾਹਰ ਬਾਣਾ। ਕਕਾਰਾਂ ਨਾਲ ਪਿਆਰ, ਕਕਾਰ ਸੁਰਤ ਨਾਲ ਸੰਬੰਧ ਰੱਖਦੇ ਨੇ। ਕੇਸਾਂ ਦਾ ਸੁਰਤ ਨਾਲ ਸੰਬੰਧ ਹੈ, ਕੇਸ ਸੁਰਤ ਨੂੰ ਜਗਾਉਂਦੇ ਨੇ। ਤੂੰ ਸਿੱਖਾਂ ਹੈ ਗੁਰਮੁਖ, ਰੋਮ ਰੋਮ ਹਰ ਤਿਆਵਾ। ਇਹ ਕੜਾ ਵਾਰ ਵਾਰ ਸੁਰਤ ਨੂੰ ਜਗਾਉਂਦਾ। ਸੁਰਤ ਦਾ ਕੰਮ ਹੈ ਸੌਣਾ, ਵਾਰ ਵਾਰ ਸੌਂਦੀ ਹੈ। ਕਕਾਰ ਜਗਾਉਂਦੇ, ਕਸ਼ਹਿਰਾ ਜਗਾਉਂਦਾ, ਕਿਰਪਾਨ ਜਗਾਉਂਦੀ ਹੈ, ਕੇਸ ਜਗਾਉਂਦਾ ਪਿਆ, ਕੰਘਾ ਤੈਨੂੰ ਜਗਾਉਂਦਾ, ਸੁਚੇਤ ਕਰਦਾ ਪਿਆ, ਬਾਣੀ ਤੈਨੂੰ ਜਗਾਉਂਦੀ ਹੈ। ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ। ਗੁਰੂ ਬਾਣੀ ਬੋਲਦਾ, ਸੁਚੇਤ ਕਰਦਾ, ਜਗਾਉਂਦਾ। ਗੁਰੂ ਨੇ ਅਨੇਕਾਂ ਸੁੱਤਿਆਂ ਨੂੰ ਜਗਾ ਦਿੱਤਾ, ਸ਼ਬਦ ਰਾਹੀਂ ਜਗਾਇਆ। ਬਾਣੀ ਦੇ ਭਗਤ, ਬਾਣੀ ਦੇ ਭਗਤ, ਪੰਥ ਦੇ ਭਗਤ, ਗ੍ਰੰਥ ਦੇ ਭਗਤ, ਉਹ ਸਿੱਖ ਬੜੇ ਸਿਆਣੇ ਸਨ। ਮਲੇਰਕੋਟਲੇ ਦੇ ਮੈਦਾਨ ਵਿੱਚ ਕੁੱਪਰ ਹੀੜੇ ਕੋਲ 60,000 ਦੀ ਗਿਣਤੀ ਵਿੱਚ ਖਾਲਸਾ ਘਿਰ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਘੇਰਾ ਪਾ ਲਿਆ, ਤਾਜ਼ਾ ਦਮ ਫੌਜ ਉਸਦੇ ਕੋਲ, ਕਿ ਅੱਜ ਇੱਕ ਸਿੱਖ ਜ਼ਿੰਦਾ ਨਹੀਂ ਛੱਡਣਾ। ਛੇਤੀ ਨਾਲ ਤਿਆਰ ਹੋਏ, ਅਰਦਾਸ ਕੀਤੀ, ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ, ਤੇ ਬਾਜਾਂ ਵਾਲਿਆ, ਪੰਥ ਦੇ ਵਾਲੀਆ, ਪੰਥ ਕੀ ਰਹੀ ਤੋ ਗ੍ਰੰਥ ਕੀ ਰਹੇਗੀ ਨਾਥ, ਜੋ ਪੰਥ ਕੀ ਨਾ ਰਾਖੋ ਤੋ ਗ੍ਰੰਥ ਕੌਣ ਮਾਨੇ। ਕਿਰਪਾ ਕਰ ਅੱਜ ਪੰਥ ਦੀ ਵੀ ਰੱਖ ਲੈ, ਅੱਜ ਗ੍ਰੰਥ

0: ਦੀ ਵੀ ਰਕਲ ਹੈ, ਦੋਵੇਂ ਜੁੜੇ ਨੇ। ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਦਿੱਤੀ, ਪੰਜ ਤਿਆਰ ਬਾਰ ਤਿਆਰ ਸਿੰਘ ਤਾਬਿਆ ਖੜੇ ਕੀਤੇ ਸਨ। ਕਿਹਾ ਸੀ ਪੰਥ ਗੁਰੂ ਗ੍ਰੰਥ ਗੁਰੂ, ਯਕੀਨ ਜਾਣਨਾ ਜੇਕਰ ਗ੍ਰੰਥ ਗੁਰੂ ਨੂੰ ਸਮਝਾਂਗੇ ਭਗਤ ਬਣਾਂਗੇ ਤੇ ਬਾਣੀ ਰੋਮ ਰੋਮ ਵਿੱਚ ਰਚੀ ਹੋਵੇਗੀ, ਪੰਥ ਗੁਰੂ ਨਾਲ ਜੁੜਾਂਗੇ ਤੇ ਸਿੱਖ ਰਹਿਤ ਮਰਿਆਦਾ ਨੂੰ ਜੀਵਾਂਗੇ, ਉਸ ਤੋਂ ਆਸੇ ਪਾਸੇ ਰੰਚਕ ਮਾਤਰ ਨਹੀਂ ਹੋਵਾਂਗੇ, ਕੋਈ ਭਰਮ ਭੁਲੇਖਾ ਨਹੀਂ ਰਹੇਗਾ, ਰਹਿਤ ਮਰਿਆਦਾ ਨੂੰ ਜੀਓ, ਸਿੱਖ ਰਹਿਤ ਮਰਿਆਦਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਰੋਮ ਰੋਮ ਵਿੱਚ ਵਸਿਆ ਹੋਵੇ, ਇਹ ਭਗਤੀ ਹੈ ਸਿੱਖ ਦੇ, ਇਹ ਖਜ਼ਾਨਾ ਦਿੱਤਾ ਹੈ, ਗੁਰੂ ਨੇ ਬੂਝ ਬੁਝਾਈ ਹੈ। ਹਾਂਜੀ,
1: ਸੰਤੋ ਗੁਰਮੁਖ ਦੇ ਵਡਿਆਈ।
0: ਸੰਤ ਜਣੋ ਗੁਰੂ ਦੀ ਸ਼ਰਨ ਪਾ ਕੇ ਜਿਸ ਨੂੰ ਗੁਰਮੁਖ ਬਣਾ ਦਿੰਦਾ ਪਰਮਾਤਮਾ, ਉਸ ਨੂੰ ਆਪ ਵਡਿਆਈ, ਆਪ ਮਹਿਮਾ, ਆਪ ਮਾਣ ਬਖਸ਼ਿਸ਼ ਕਰਦਾ ਹੈ।
1: ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜਾ।
0: ਸੱਚ ਰਹੋ, ਸੱਚ ਵਿੱਚ ਪਰਮਾਤਮਾ ਨਾਲ ਜੁੜੇ ਰਹੋ ਤੇ ਸਦਾ ਵਾਸਤੇ ਸਹਿਜ, ਸਹਿਜ ਪਰਮਾਤਮਾ ਦੀ ਅਵਸਥਾ ਹੈ। ਸਹਿਜ ਵਿੱਚ ਅਕਾਲ ਪੁਰਖ ਰਹਿੰਦਾ, ਉਹ ਪਰਮਾਤਮ ਤਵ, ਰੱਬ ਦਾ ਸੁਭਾਵ, ਉਸ ਦੀ ਗਤੀ, ਉਸ ਦੀ ਉਹ ਆਤਮਕ ਹਾਲਤ ਸਾਡੇ ਵਿੱਚ ਵੀ ਪੈਦਾ ਹੋ ਜਾਏਗੀ, ਸਹਿਜ ਦਾ ਸੁੱਖ ਪੈਦਾ ਹੋਵੇਗਾ। ਜਿਸ ਨੂੰ ਸੁੱਖ ਕਹਿੰਦੇ ਆ ਭੁੱਲ ਕਰਨੇ ਆ, ਬੰਦਾ ਜੀ ਰਿਹਾ ਸੁੱਖ ਵਿੱਚ ਦੁੱਖ ਵਿੱਚ, ਯਕੀਨ ਜਾਣਨਾ ਆਨੰਦ ਦਾ ਤੇ ਪਤਾ ਕੋਈ ਨਹੀਂ, ਭਾਗਾਂ ਵਾਲਾ। ਜਿਸ ਨੂੰ ਆਨੰਦ ਮਿਲਿਆ ਹੋਵੇ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਸੁੱਖ ਆ ਜਾਂਦਾ ਤੇ ਸੁੱਖ ਚ ਮਸਤ ਹੋ ਜਾਂਦਾ, ਰੱਬ ਭੁੱਲ ਜਾਂਦਾ। ਦੁੱਖ ਆ ਜਾਂਦਾ, ਅਰਦਾਸਾਂ ਜ਼ਰੂਰ ਕਰਦਾ ਪਰ ਧਿਆਨ ਦੁੱਖ ਤੇ, ਧਿਆਨ ਫਿਰ ਪਰਮਾਤਮਾ ਤੇ ਨਹੀਂ। ਨਾ ਸੁੱਖ ਵੇਲੇ ਰੱਬ ਨਾਲ ਜੁੜਦਾ, ਨਾ ਦੁੱਖ ਵੇਲੇ ਜੁੜਦਾ, ਤੇ ਸੁੱਖ ਵੀ ਚਲਾ ਜਾਂਦਾ, ਦੁੱਖ ਵੀ ਚਲਾ ਜਾਂਦਾ, ਇਸ ਦੇ ਪੱਲੇ ਕੁਛ ਵੀ ਨਹੀਂ ਪੈਂਦਾ। ਬੜੀ ਪਿਆਰੀ ਕਥਾ ਯਾਦ ਆ ਗਈ, ਇੱਕ ਵਕੀਲ ਆਇਆ ਸਮਰਾਟ ਨੂੰ ਕਹਿਣ ਲੱਗਾ, ਮੈਂ ਤੂੰ ਧਰਮ ਦੀ ਗੱਲ ਸਮਝਾਉਣ ਆਇਆ, ਕਿਉਂਕਿ ਤੂੰ ਗੱਦੀ ਤੇ ਆ, ਬਹੁਤ ਵੱਡੀ ਸਤਾ ਤਾਕਤ ਆ, ਤੇ ਜੇ ਤੇਰੀ ਮਤ ਠੀਕ ਹੋਈ ਤੇ ਲੋਕਾਂ ਨੂੰ ਇਨਸਾਫ ਮਿਲੇਗਾ, ਤੇਰੀ ਮਤ ਠੀਕ ਹੋਈ ਲੋਕਾਂ ਦਾ ਭਲਾ ਹੋਵੇਗਾ। ਉਹ ਕਹਿਣ ਲੱਗਾ, ਮੇਰੇ ਕੋਲ ਸਮਾਂ ਨਹੀਂ, ਡੈਰੀ ਮੇਰੀ ਪਈ ਹੈ, ਇੱਕ ਲਾਈਨ ਵਿੱਚ ਜੋ ਲਿਖਣਾ ਲਿਖ ਜਾ, ਜਦੋਂ ਟਾਈਮ ਹੋਇਆ ਮੈਂ ਪੜ੍ਹ ਲਵਾਂਗਾ, ਜਾ। ਫਕੀਰ ਵੀ ਸਮਝਦਾਰ ਸੀ, ਉਹਨੇ ਕੀ ਕੀਤਾ, ਇੱਕ ਲਾਈਨ ਹੀ ਸਿਰਫ ਲਿਖੀ, ਇਹ ਵੀ ਨਹੀਂ ਰਹਿਣਾ, ਬਸ ਇੰਨਾ ਹੀ ਲਿਖ ਕੇ ਚਲਾ ਗਏ, ਇਹ ਵੀ ਨਹੀਂ ਰਹਿਣਾ। ਰਾਜਾ ਵਿਹਲਾ ਹੋਇਆ ਪੜਿਆ, ਕਹਿਣ ਲੱਗਾ, ਇਹ ਪਾਗਲ ਕੀ ਲਿਖ ਗਿਆ ਵੀ ਨਹੀਂ ਰਹਿਣਾ, ਇਹਦਾ ਕੀ ਅਰਥ ਹੋਇਆ। ਹਮਲਾ ਹੋਇਆ, ਰਾਜ ਜਾਂਦਾ ਰਿਹਾ, ਜੰਗਲਾਂ ਚ ਭਟਕੇ ਪਿਆ ਫਕੀਰ, ਅੱਜ ਯਾਦ ਆਇਆ, ਕਹਿਣ ਲੱਗੇ, ਉਹ ਲਿਖ ਗਿਆ ਸੀ ਕਿ ਸੁੱਖ ਨਹੀਂ ਰਹਿਣਾ, ਇਹ ਰਾਜ ਨਹੀਂ ਰਹਿਣਾ, ਸੁੱਖ ਨਹੀਂ ਰਹਿਣਾ। ਉਸੇ ਵੇਲੇ ਧਿਆਨ ਇੱਕ ਹੋਰ ਆਇਆ, ਕਹਿਣ ਲੱਗਾ, ਨਹੀਂ ਕੁਛ ਹੋਰ ਵੀ ਉਹ ਕਹਿ ਗਿਆ, ਉਹ ਕਹਿ ਗਿਆ ਸੁੱਖ ਵੀ ਨਹੀਂ ਰਹਿਣਾ, ਉਹ ਨਹੀਂ ਰਿਹਾ, ਤੇ ਅੱਜ ਜਿਹੜਾ ਦੁੱਖ ਹੈ ਇਹ ਵੀ ਨਹੀਂ ਰਹਿਣਾ, ਇਹ ਦੁੱਖ ਵੀ ਨਹੀਂ ਰਹਿਣਾ, ਸੁੱਖ ਵੀ ਨਹੀਂ ਰਿਹਾ, ਇਹ ਦੁੱਖ ਵੀ ਨਹੀਂ ਰਹਿਣਾ। ਫਿਰ ਕਿਤੇ ਇਮਦਾਦ ਮਿਲ ਗਈ, ਫੌਜਾਂ ਮਿਲ ਗਈਆਂ, ਫਿਰ ਰਾਜ ਤੇ ਕਬਜ਼ਾ ਹੋ ਗਿਆ। ਜਿਸ ਵੇਲੇ ਬੈਠਾ ਗੱਦੀ ਤੇ ਫਿਰ ਧਿਆਨ ਆਇਆ, ਇਹ ਵੀ ਨਹੀਂ ਰਹਿਣਾ, ਕਹਿਣ ਲੱਗਾ, ਲੱਭੋ ਉਸ ਫਕੀਰ ਨੂੰ, ਆ ਗਿਆ, ਕਹਿਣ ਲੱਗਾ, ਫਕੀਰਾ ਸੁੱਖ ਦੁੱਖ ਤੇ ਨਹੀਂ ਰਹਿਣਾ, ਫਿਰ ਰਹਿਣਾ ਕੀ ਹੈ, ਸਮਝਾ। ਉਹ ਕਹਿਣ ਲੱਗਾ, ਇਹ ਤੇ ਆਉਣ ਜਾਣ ਨੇ, ਰਹਿਣਾ ਇੱਕ ਅਕਾਲ ਪੁਰਖ ਨੇ, ਰਹਿਣਾ ਪਰਮਾਤਮਾ ਦਾ ਨਾਮ, ਉਹਦੇ ਨਾਲ ਤੂੰ ਅੱਜ ਤੱਕ ਜੁੜਿਆ ਨਹੀਂ, ਜਾਂ ਤੇ ਤੂੰ ਦੁੱਖ ਨਾਲ ਜੁੜਿਆ ਜਦੋਂ ਜੰਗਲ ਵਿੱਚ ਖੱਜਲ ਹੋ ਰਹੇ ਹੈ, ਤੇ ਜਾਂ ਜੁੜਿਆ ਆਸਨ ਸਿੰਘ ਆਸਨ ਨਾਲ, ਰੱਬ ਤੇ ਤੈਨੂੰ ਭੁੱਲਿਆ ਪਿਆ। ਸਤਿਗੁਰੂ ਕਹਿੰਦੇ ਨੇ ਰੱਬ ਦਾ ਪਿਆਰਾ ਕੀ ਕਰਦਾ, ਉਸ ਨੇ ਸਹਿਜ ਪ੍ਰਾਪਤ ਕਰ ਲਈ। ਉਹ ਕਹਿੰਦਾ ਸਹਿਜ ਸਦਾ ਰਹਿਣਾ, ਕਰਮੀ ਸਹਿਜ ਨਾ ਉਪਜਾ ਬਿਨ ਸਹਿਜੇ ਸੰਸਥਾ ਨਾ ਜਾਏ। ਉਹ ਸਹਿਜ ਪਰਮਾਤਮਾ ਦਾ ਸੁਭਾਅ, ਸਹਿਜ ਅਵਸਥਾ, ਸਹਿਜ ਉਹ ਘਰ ਜਿੱਥੇ ਰੱਬ ਆਪ ਰਹਿੰਦਾ, ਉਹੀ ਤੇ ਸੱਚਖੰਡ ਆ। ਉਹ ਸਹਿਜ ਉਹ ਸੁੱਖ ਪੈਦਾ ਹੋ ਜਾਂਦਾ ਹੈ ਕਾਮ ਕ੍ਰੋਧ ਵਿੱਚੋਂ ਜਾਏ। ਉਸ ਜੀਵਨ ਵਿੱਚ ਕਾਮ ਨਹੀਂ ਰਹਿੰਦਾ, ਉਸ ਜੀਵਨ ਵਿੱਚ ਕ੍ਰੋਧ ਨਹੀਂ ਰਹਿੰਦਾ, ਇਹ ਵਿੱਚੋਂ ਚਲੇ ਜਾਂਦੇ। ਇਹ ਕਾਇਆਂ ਨੂੰ ਗਾਲਦੇ, ਦੁੱਖ ਦਾ ਵੱਡਾ ਕਾਰਨ ਕਾਮ ਕ੍ਰੋਧ। ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਾਲਾ, ਇਹ ਉੱਥੇ ਨਹੀਂ ਰਹਿੰਦੇ।
1: ਹਾਂਜੀ, ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਦਿਲਾਈ।
0: ਆਪ ਛੱਡ, ਆਪਣਾ ਆਪਾ, ਆਪਣੀ ਹਉਮੈ ਛੱਡ ਕੇ ਪਰਮਾਤਮਾ ਦੇ ਨਾਮ ਨਾਲ ਉਸਦੀ ਲਿਵ ਲੱਗ ਜਾਂਦੀ, ਲਗਨ ਲੱਗ ਜਾਂਦੀ ਹੈ। ਗੁਰੂ ਦੇ ਸ਼ਬਦ ਦੁਆਰਾ ਉਸਨੇ ਆਪਣੀ ਮਮਤਾ, ਮਮਤਵ, ਮੈਂ ਹਾਂ, ਮੇਰਾ ਕੁਛ ਹੈ, ਇਹ ਭਾਵ ਉਸ ਸ਼ਬਦ ਦੁਆਰਾ ਜਾਲ ਦਿੰਦਾ, ਫੜ ਦਿੰਦਾ ਹੈ।
1: ਜਿਸ ਤੇ ਉਪਜੈ ਤਿਸ ਤੇ ਬਿਨ ਸੈ ਅੰਤ ਨਾਮ ਸਿਖਾਈ।
0: ਇਥੋਂ ਜੀ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਹੀ ਇਹ ਜੀਵ ਪੈਦਾ ਹੋ, ਸ੍ਰਿਸ਼ਟੀ ਪੈਦਾ ਹੋਈ ਉਸਦੇ ਹੁਕਮ ਤੋਂ, ਉਸ ਦੇ ਹੁਕਮ ਨਾਲ ਹੀ ਇਸਦਾ ਵਿਨਾਸ਼ ਹੋਵੇਗਾ। ਜਿਸ ਨੇ ਪੈਦਾ ਕੀਤਾ ਉਹੀ ਇਸ ਨੂੰ ਸਮੇਟੇਗਾ। ਇਹ ਸਮਝ ਆ ਗਈ, ਜਦੋਂ ਇਹ ਸਮਝ ਆ ਗਈ ਕਿ ਅੰਤਮ ਸਮੇਂ ਮੇਰਾ ਸਾਥੀ ਕੌਣ ਹੋਣਾ, ਪਰਮਾਤਮਾ ਦਾ ਨਾਮ, ਨੰਕਾਰ ਦਾ ਨਾਮ ਉਹੀ ਸਖਾ ਹੈ।
1: ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ।
0: ਉਹਨੂੰ ਸਦਾ ਹਾਜ਼ਰ ਹਜ਼ੂਰ ਵੇਖੋ, ਦੂਰ ਨਾ ਸਮਝੋ। ਜਿਸ ਨੇ ਰਚਨਾ ਰਚੀ ਹੈ, ਜਿਸ ਦੀ ਸਾਰੀ ਸਿਰਜਣਾ, ਉਹਨੂੰ ਨੇੜੇ ਵੇਖੋ। ਮਨੁੱਖ ਇੱਥੇ ਕਾ ਕੇ ਇੱਕ ਭੁੱਲ ਕਰ ਜਾਂਦਾ, ਰਚਨਾ ਵਿੱਚ ਮਸਤ ਹੋ ਜਾਂਦਾ ਤੇ ਰਚਨਹਾਰ ਨੂੰ ਭੁੱਲ ਜਾਂਦਾ। ਰਚਨਾ ਚ ਇੰਨਾ ਮਸਤ ਹੋਇਆ, ਕਹਿੰਦਾ ਕਮਾਲ ਰੰਗ ਬਣਾਏ, ਕਮਾਲ ਜੀਵ ਜੰਤ ਬਣਾਏ ਨੇ। ਉਹ ਜੀਵ ਜੰਤ ਵੇਖਦਾ ਸਿਰਜਣਹਾਰ ਭੁੱਲ ਜਾਂਦਾ। ਬਾਹਮਣ ਅੱਖਰੀ ਦੇ ਬਚਨ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚਿੱਤੋ ਚਿੱਤਕਾਰੀ। ਚਿੱਤਰ ਬਚਿੱਤਰ ਇਹ ਅਵਧੇਰਾ, ਤਜ ਚਿੱਤਰ ਹੈ ਚਿਤਰਾਸ ਚਤੇਰਾ। ਤੂੰ ਚਿੱਤਰ ਨੂੰ ਛੱਡ, ਚਤੇਰੇ ਮੁਸੱਵਰ ਨੂੰ ਯਾਦ ਕਰ। ਇੱਕ ਸੱਜਣ ਘੋੜੇ ਤੇ ਚੜ੍ਹਿਆ ਤੇ ਮੁਸੱਵਰ ਨੇ ਕੀ ਕੀਤਾ, ਉਹਦਾ ਚਿੱਤਰ ਲੈ ਲਿਆ ਤੇ ਏਡਾ ਸੋਹਣਾ ਬਣਾਇਆ, ਰੱਖ ਦਿੱਤਾ ਉਹ ਵਿਕੀ ਜਾਏ। ਪੰਜ ਸੌ ਰੁਪਏ ਨੂੰ ਇੱਕ ਇੱਕ ਚਿੱਤਰ ਵਿਕ ਗਿਆ। ਉਹ ਘੋੜੇ ਤੇ ਚੜ੍ਹਿਆ ਬੰਦਾ ਆਪ ਆ ਕੇ ਖਲੋ ਗਿਆ, ਕਹਿਣ ਲੱਗਾ ਮੈਨੂੰ ਵੇਖਣ ਦਾ ਤੇ ਕੋਈ ਇੱਕ ਪੈਸਾ ਵੀ ਨਹੀਂ ਦਿੰਦਾ ਪਿਆ, ਤੇ ਚਿੱਤਰ ਮੇਰਾ ਉਹ ਪੰਜ ਸੌ ਨੂੰ ਵਿਕੀ ਜਾਂਦਾ। ਇੱਕ ਫਕੀਰ ਨੇ ਕਿਹਾ ਇਹੋ ਤੇ ਜਗਤ ਭੁੱਲ ਕਰਦਾ ਪਿਆ, ਤੈਨੂੰ ਕੌਣ ਵੇਖੇ, ਰੱਬ ਨੂੰ ਕੌਣ ਵੇਖਦਾ, ਰੱਬ ਦੇ ਚਿੱਤਰ ਹੀ ਵੇਖਦੇ ਪਏ ਨੇ। ਤੇ ਇੱਕ ਅਰਜ਼ ਹੋਰ ਕਰਾਂ, ਉਹ ਚਿੱਤਰ ਵੀ ਜਿਹੜੇ ਨੇ ਖਰੀਦਦੇ ਨੇ ਪਏ, ਅਮੀਰ ਬੰਦੇ ਪਛਾਣਦਾ ਕੌਣ ਹੈ। ਇੱਕ ਬਹੁਤ ਵੱਡਾ ਮੁਸੱਵਰ ਹੋਇਆ ਪਿਕਾਸੋ। ਇੱਕ ਸੱਜਣ ਨੇ ਕਿਹਾ ਮੈਂ ਬੜਾ ਕਲਾ ਪ੍ਰੇਮੀ ਆ, ਵੇਖ ਤੇਰਾ ਚਿੱਤਰ $20,000 ਨੂੰ ਮੈਂ ਖਰੀਦਿਆ ਲਗਾਇਆ। ਉਹ ਹੱਸ ਪਿਆ, ਕਹਿਣ ਲੱਗਾ ਪ੍ਰੇਮੀ ਨਹੀਂ ਤੂੰ, ਅਮੀਰ ਹੈ, ਤੈਨੂੰ ਅਕਲ ਇੱਕ ਕੌਡੀ ਦੀ ਨਹੀਂ, ਅਮੀਰ ਹੈ, ਖਰੀਦ ਲਿਆ ਹੈ, ਚਿੱਤਰ ਪੁੱਠਾ ਟੰਗੇ ਆ, ਤੈਨੂੰ ਤੇ ਹੀ ਨਹੀਂ ਪਤਾ ਕਿ ਸਿੱਧਾ ਕਿਹੜਾ ਪਾਸਾ ਹੈ ਕਿ ਪੁੱਠਾ ਕਿਹੜਾ ਪਾਸਾ। ਸੱਚ ਜੇ ਧਰਮ ਦੇ ਵੀ ਬੰਦੇ ਚਿੱਤਰ ਜ਼ਰੂਰ ਖਰੀਦ ਲੈਂਦੇ ਨੇ, ਤੇ ਪੁੱਠਾ ਇਹ ਵੀ ਪਤਾ ਨਹੀਂ ਗੁਟਕਾ ਸਿੱਧਾ ਰੱਖਿਆ ਕਿ ਪੁੱਠਾ ਰੱਖਿਆ। ਪੜ੍ਹਨਾ ਕਿੰਨੇ ਲੈ ਤੇ ਆਇਆ, ਲੇਕਿਨ ਧਰਮ ਸਿੱਧਾ ਹੈ ਕਿ ਪੁੱਠਾ, ਗੁਰਮਤ ਕੀ ਹੈ, ਮਨਮਤ ਕੀ ਹੈ, ਇਸੋ ਜੀ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਧਨ ਨੇ ਉਹ ਬੰਦੇ ਜਿਨ੍ਹਾਂ ਨੇ ਰਚਨਾ ਦੀ ਗੱਲ ਛੱਡ ਕੇ ਰਚਨਹਾਰ ਨਾਲ ਚਿੱਤ ਜੋੜ ਲਿਆ, ਕਿਹਾ ਰਚਨਾ ਤੇਰੀ ਕਮਾਲ ਹੈ। ਜੇ ਰਚਨਾ ਕਮਾਲ ਹੈ ਤੇ ਰਚਨਹਾਰ ਤੂੰ ਕਿੰਨਾ ਕਮਾਲ ਹੈ, ਤੇਰਾ ਤੇ ਅੰਤ ਪਾਰਾਵਾਰ ਨਹੀਂ। ਤੇਰਾ ਦਾਨਾ ਕੀਮਤ ਨਾ ਪਵੇ ਤਿਸ ਦਾਤਾ ਕਮਣ ਸ਼ੁਮਾਰ। ਉਸ ਦਾਤੇ ਦਾ ਕੌਣ ਅੰਦਾਜ਼ਾ ਲਾਏ, ਉਹ ਦਾਤਾ ਕਿੱਡਾ ਵੱਡਾ ਹੈ। ਹਾਂਜੀ,
1: ਸੱਚਾ ਸ਼ਬਦ ਰਵੈ ਘਟ ਅੰਤਰ।
0: ਸੱਚਾ ਸ਼ਬਦ, ਸੱਚਾ ਸ਼ਬਦ ਹੈ ਸੱਚੇ ਦਾ ਸ਼ਬਦ, ਉਹ ਹੈ ਗੁਰਬਾਣੀ। ਹਿਰਦੇ ਵਿੱਚ ਜਦੋਂ ਰਮਿਆ ਰਹਿੰਦਾ ਹੈ,
1: ਸੱਚੇ ਸਿਉਂ ਲਿਵ ਲਾਈ,
0: ਸ਼ਬਦ ਦੀ ਬਰਕਤ ਦੁਆਰਾ ਸੱਚੇ ਨਾਲ ਲਿਵ ਜੁੜੀ ਰਹਿੰਦੀ ਹੈ।
1: ਸਤ ਸੰਗਤ ਮੈਂ ਨਾਮ ਨਿਰਮੋਲਕ,
0: ਨਾਮ ਹੈ ਨਿਰਮੋਲਕ, ਬਾਕੀ ਚੀਜ਼ਾਂ ਮੁੱਲ ਨਾਲ ਮਿਲਦੀਆਂ ਨੇ। ਸੱਚ ਦੇ ਕਿਸੇ ਸਟੋਰ ਚੋਂ ਕਦੇ ਨਾਮ ਵੀ ਮਿਲ ਜਾਂਦਾ ਤੇ ਅਸੀਂ ਇੱਥੇ ਕਦੀ ਵੀ ਨਾ ਆਈ, ਇਸੇ ਲਈ ਆ, ਹੋਰ ਕਿਤੋਂ ਨਹੀਂ ਲੱਭਦਾ। ਇਹ ਨਾਮ ਹੈ ਅਮੁੱਲ, ਨਾਮ ਨਿਰਮੋਲਕ ਹੈ, ਔਰ ਸੱਚੇ ਪ੍ਰਮਾਤਮਾ ਦਾ ਜਿਹੜਾ ਅਮੁੱਲ ਨਾਮ ਹੈ ਮਿਲਦਾ ਹੈ ਸੰਗਤ ਵਿੱਚੋਂ। ਵੱਡੇ ਭਾਗ ਪਾਇਆ ਜਾ, ਵੱਡੇ ਭਾਗਾਂ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ।
1: ਭਰਮ ਨਾ ਭੁੱਲੋ ਸਤਿਗੁਰ ਸੇਵਾ ਹੋ,
0: ਕਿਸੇ ਭਰਮ ਵਿੱਚ ਨਾ ਭੁੱਲਿਓ, ਸਤਿਗੁਰੂ ਨੂੰ ਸੇਵੋ, ਸਤਿਗੁਰੂ ਦਾ ਸਿਮਰਨ ਕਰੋ, ਸਤਿਗੁਰੂ ਦੀ ਸੇਵਾ ਕਰੋ।
1: ਮਨ ਰੱਖੋ ਇੱਕ ਠਾਈ,
0: ਮਨ ਰੱਖੋ ਇੱਕ ਠਾਈ ਦਾ ਅਰਥ ਹੈ ਕਿ ਮਨ ਇੱਕ ਗੁਰੂ ਤੇ ਹੀ ਟਿਕਾਓ, ਇਹ ਨਾ ਸਮਝੋ ਇਹਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਕਾਰਜ ਰਾਸ ਹੋ ਜਾਏਗਾ। ਨਹੀਂ, ਇਹ ਹੀ ਮੇਰਾ ਮਰਨ ਹੈ, ਇਹੀ ਜਿਉਣ ਹੈ, ਗੁਰੂ ਤੇ ਟਿਕੋ। ਇਤਿਹਾਸ ਘਟਨਾ ਹੈ ਔਰ ਬੜੀ ਕਮਾਲ, ਸਤਿਗੁਰੂ ਐਸੇ ਕੌਤਕ ਕਈ ਵਾਰੀ ਰਚਾ ਦਿੰਦੇ ਸਨ। ਇੱਕ ਵਾਰੀ ਆਨੰਦਪੁਰ ਸਾਹਿਬ ਬਹੁਤ ਵੱਡਾ ਮੇਲਾ ਲੱਗਿਆ, ਹਜ਼ਾਰਾਂ ਦੀ ਗਿਣਤੀ ਸਿੱਖ ਆਏ, ਬੀਬੀਆਂ ਆਈਆਂ, 10 ਵੀ ਬੀਬੀਆਂ ਖੜੀਆਂ ਤੇ ਨਾਲ ਉਹਨਾਂ ਦੇ ਪਤੀ ਸਿੰਘ ਵੀ ਖੜੇ ਸਨ। ਤੇ ਸਤਿਗੁਰਾਂ ਨੂੰ ਵਿਚਾਰ ਆਇਆ ਬੜਾ ਕਮਾਲ, ਕਹਿਣ ਲੱਗੇ ਬੀਬੀਓ ਇਹ ਕੌਣ ਨੇ? ਪਤੀ ਸਨ ਉਹਨਾਂ ਦੇ, ਉਹ ਕਹਿਣ ਲੱਗੀਆਂ ਜੀ ਸਾਡੇ ਸਿੱਖ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂ ਬਈ ਸਿੱਖੋ, ਇਹ ਬੀਬੀਆਂ ਕੌਣ ਨੇ? ਕਹਿਣ ਲੱਗੇ ਸਾਡੀਆਂ ਸਿੱਖਣੀਆਂ ਨੇ। ਸਤਿਗੁਰੂ ਖਿੜਕਿੜਾ ਕੇ ਹੱਸ ਪਏ। ਹੁਣ ਉਹਨਾਂ ਨੂੰ ਥੋੜ੍ਹੀ ਜਿਹੀ ਸਮਝ ਆਈ ਕਿ ਅਸੀਂ ਘਰ ਕੀ ਬੈਠੇ ਹਾਂ, ਆਖ ਕੇ ਬੈਠੇ ਹਾਂ। ਕਹਿਣ ਲੱਗੇ ਬੀਬੀਓ ਕੀ ਆਖਿਆ, ਤੁਹਾਡੇ ਸਿੱਖ ਨੇ, ਇਹ ਤੇ ਸਿੱਖ ਹੋਏ ਤੁਹਾਡੇ, ਤੇ ਤੁਸੀਂ ਸਿੱਖਣੀਆਂ ਹੋਈਆਂ ਇਹਨਾਂ ਦੀਆਂ, ਤੇ ਗੁਰੂ ਕਾ ਸਿੱਖ ਤੁਹਾਡੇ ਵਿੱਚੋਂ ਭਾਈ ਕਿਹੜਾ? ਇਹ ਗੱਲ ਕਹਿਣ ਲੱਗੇ ਕਿ ਪਰਿਵਾਰ ਦੇ ਸਿੱਖ ਤੇ ਬਹੁਤ ਨੇ, ਪਤਨੀ ਭਗਤ ਤੇ ਬਹੁਤ ਨੇ, ਦੇਸ਼ ਭਗਤ ਵੀ ਮਿਲ ਜਾਣਗੇ ਬਹੁਤ ਨੇ, ਪਰਿਵਾਰ ਭਗਤ ਬਹੁਤ ਨੇ, ਪੁੱਤਰ ਭਗਤ ਬਹੁਤ ਨੇ। ਕੋਈ ਕਹਿੰਦਾ ਮੈਂ ਬਾਪ ਦਾ ਭਗਤ ਹਾਂ, ਪਰ ਗੁਰੂ ਦਾ ਭਗਤ ਭਾਈ, ਰੱਬ ਦਾ ਭਗਤ ਤੁਹਾਡੇ ਵਿੱਚੋਂ ਕੌਣ ਹੈ? ਭਗਤ ਸ਼ਬਦ ਛੋਟਾ ਨਹੀਂ, ਤੁਸੀਂ ਪੱਟਾਂ ਦੇ ਸਵਾਈਆਂ ਵਿੱਚੋਂ 2 ਪੰਕਤੀਆਂ ਧਿਆਨ ਨਾਲ ਪੜ੍ਹੋ, ਕਪਾਟ ਖੁੱਲ ਜਾਣਗੇ। ਇੱਕ ਤੇ ਹੈ ਜਨ ਨਾਨਕ ਭਗਤ, ਗੁਰੂ ਨਾਨਕ ਦੇਵ ਨੂੰ ਵੀ ਭਗਤ ਆਖਿਆ, ਜਨ ਨਾਨਕ ਭਗਤ ਤੇ ਦਰ ਤੁਲ, ਦਰ ਤੇ ਪ੍ਰਵਾਨ ਹੋਏ, ਰੱਬ ਦੇ ਦਰ ਤੇ ਪ੍ਰਵਾਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ, ਅਕਾਲ ਪੁਰਖ ਦਾ ਰੂਪ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ, ਏਕ ਜਿਹੀ ਕਿਆ ਬਖਾਨਾ, ਹਾਂ ਕਹਿ ਬਲ ਬਲ ਬਲ ਬਲ ਸਦ ਬਲਹਾਰ। ਦੂਸਰਾ ਕੁਲ ਸੋਧੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ, ਗੁਰੂ ਨਾਨਕ ਦੇਵ ਨੂੰ ਵੀ ਭਗਤ ਆਖਿਆ, ਰੱਬ ਦਾ ਭਗਤ। ਗੁਰੂ ਨਾਨਕ ਦੇਵ ਕਿਸੇ ਰਾਜੇ ਦੇ ਭਗਤ ਨਹੀਂ, ਮਾਇਆ ਦੇ ਭਗਤ ਨਹੀਂ, ਪਰਮਾਤਮਾ ਦੇ ਭਗਤ। ਜਨ ਨਾਨਕ ਭਗਤ ਰੱਬ ਦਾ, ਪਰਮਾਤਮਾ ਦਾ, ਗੁਰੂ ਅਰਜਨ ਦੇ ਭਗਤ ਪਰਮਾਤਮਾ ਦਾ। ਸਿੱਖ ਭਗਤ ਹੈ ਗੁਰੂ ਗ੍ਰੰਥ ਸਾਹਿਬ ਦਾ, ਸਿੱਖ ਭਗਤ ਹੈ ਗੁਰੂ ਪੰਥ ਦਾ। ਸਾਨੂੰ ਭਗਤੀ ਦੱਸੀ, ਕਿਹਾ ਗੁਰੂ ਨੇ ਬਾਣਾ ਦਿੱਤਾ, ककार भगते। गुरु ने बाणी दिते, गुरबाणी दी भगते। भगती का अर्थ की है? प्रेम, प्यार नाल भिज जाना ते प्रेम उसका सुभाव बन जा। वंडन वास्ते तुर पैना, कुहाड़ा चंदन नू कटदा उहदा सुभाव आ सुगंधी देना, वह कुहाड़े नू भी सुगंधित कर देंदा। हथां नाल फुल तोड़ने आ, फुल का सुभाव आ सुगंधी देना, हथ भी सुगंधित हो जाते हैं। गुरु किसे कोल है प्यार, यह तो प्रेम वंडदा। गुरु ने प्रेम वंडिया, प्रेम हमेशा दूसरे का भला करता, किसी का बुरा नहीं। भगत हमेशा भला करता, भगती हमेशा भला करती है। परमात्मा खुद भगत है, वह प्यार ही प्यार है, वह प्रेम ही प्रेम है, उस दे विच भगती है। परमात्मा तू ही भगती आई है। यह भगती अकाल पुरख की भगती, गुरु का सिख इस भगती नाल जुड़िया होया है। कहिंदे ने परम विच ना भुलो, गुर भगती नू मन च वसाओ, मन इक गुरु दे उत्ते टिकाओ, कि गुरु तो बिना होर कोई आसरा नहीं। गुरु गुरु गुर कर मन मोर, गुरु बिना मैं ना ही होर। हां जी।

0: गुरु तो बिना परम विच पुली फिर दी है और सारा बिरथा जन्म गवा के भटकती फिर दी है।
1: जोगी जुगत गवाई हंड पाखंड जोग न पाई।
0: जोगी को पखंड रह गया, जुगती नहीं, जोग मिलना सी जुगती नाल। ते जदो बंदा जुगत गवा बैठता मगर कर्मकांड रह जांदा, मगर पखंड रह जांदा, पखंड पाप है। राजे कोल जदों राजनीति ठीक नहीं रह जांदी, जुल्म रह जांदा। फकीर कोल फकीरी नहीं रह जांदी, पखंड रह जांदा। योगी ज्ञान में हुनिया निस दिन अंग लगान सारा, बाज गुरु डुब्बा जग सारा। जोग न पाया जुगत गवाई, कित कारण कन मुंदरा पाई। योगी गिरही जटा बभूत, आगे पाछे रोमे पोत। योगियां दे गुरु दा हाल पढ़ो, गोरख तो ही नहीं ये चलिया मुशंदर नाथ तो। त्याग त्याग प्रचारिया सारी जिंदगी, स्त्रियां दी मुखालफत कीती, नरक द्वारी के है स्त्री नू, लेकिन 80 साल दी उम्र विच आप शादी कर ली लंका विच जाके। गोरख ने समझिया बड़ी तोहीन होई कि अज तक कहंदे रहे स्त्री नरक द्वार ते गुरु दा ये हाल, उन्हें शादी कर ली इहदा पाप। हार गया, गया जरूर, दो बच्चे हो चुके सन इतिहास से, दो बच्चे गुरु दे। उन्हें चाहया कि इन्हू भी गृहस्थी बनावा, कह लगा जा इन्हें बच्चियां नू इशनान करवा के ले आ। इशनान दे बहाने लै गया, छोटे छोटे बच्चे गोरख ने दोवे मार दिते। गोरख भी दो बच्चियां दा कातल, गुरु दे बच्चे मारे गए। उन्हें कहा इशनान करवाया, कह लगा हां धो के सुकने पा आए हैं। उन्होंने वापस से ले आया। मैं समझदा बंदे हारे हुए ने, जिते नहीं। गुरु साहब जी ने इसे लिखा कि तुहाडा योग सानू प्रवान ने, योग न खिंथा, योग न डंडा, योग न पसम चढ़ाया, योग न मूंदी मूंद मुड़ाया, योग न सिंगी वाहिया, जो कि अंजन माहे निरंजन रहिया। योग जुगत पाइया, योग जुगत सुन आयो गुरते। जोगी को जुगत न जानो, काम क्रोध मोह ममता फुण जिह कट माहे पछानो। जिथे काम है क्रोध है ममता है, मैं समझदा इस जोगी नु जोग दी जुगती नहीं आई। कहंदे ने जुगती नहीं आई, घर घर फिरदा और जोग दी प्राप्ति नहीं होई। हां जी,
1: सेव नगरी महे आसन बैसे गुर शब्दी जोग पाई।
0: गुरु दे शब्द राही जिन्ना ने जोग प्राप्त कर लिया, वो ते अकाल पुरख दे नगर विच वसते ने, अकाल पुरख दे सिंघासन ते बैठते ने। अब तो जाए चढ़े सिंघासन, मिल है सारंग पानी, उते रब दी नगरी सचखंड विच रहिंदे हन।
1: तातुर बाजी शब्द निवारे,
0: तातुर बाजी है माया दी खेड, ए माया दी खेड, माया दी दौड़ पज गुरु दे शब्द द्वारा दूर कर देंदा है।
1: नाम वसै मन आई,
0: नाम आके उसके मन विच वस जांदा है।
1: एहो शरीर सरवर है संत,
0: ए शरीर मल मूत्र दा थैला नहीं, भुलेखा ना खाना, सरोवर है। इस संत जनो एक सरोवर है।
1: इसनान करे लिव लाई,
0: इसनान करदा गुरमुख लिव जोड़ के शरीर दे विच, क्योंकि अमृत दा खूह भी इसके अंदर, अंतर खूटा अमृत भरिया, शब्द है काढ़ पिए पनहार। ये शरीर सब धर्म है, जिस अंदर सच्चे की विच जोत, गोहज रतन विच लुक रहे कोई गुरमुख सेवक कड्डा खोर। ये तो सरोवर, नाम जपन वाले दा शरीर सरोवर, शरीर सरोवर भीतर है। आछा कमल अनूप, इत्थे ते गुणा दे कबल फुल खिड़े हुए हैं, ਇੱਥੇ ਇਸ਼ਨਾਨ ਕਰਦਾ ਹੈ।
1: ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ,
0: ਉਹ ਰੱਬ ਦੇ ਪਿਆਰੇ ਨਿਰਮਲ ਨੇ ਜਿਹੜੇ ਨਾਮ ਵਿੱਚ ਇਸ਼ਨਾਨ ਕਰਦੇ ਹਨ।
1: ਸਭ ਦੇ ਮੈਲ ਗਵਾਈ,
0: ਸ਼ਬਦ ਦੁਆਰਾ ਗੁਰੂ ਦੇ ਸ਼ਬਦ ਦੁਆਰਾ ਹਉਮੈ ਦੀ ਮੈਲ ਉਹਨਾਂ ਗਵਾ ਦਿੱਤੀ ਹੈ।
1: ਪ੍ਰੈ ਗੁਣ ਅਚੇਤ ਨਾਮ ਚੇਤਹਿ ਨਾਹੀ,
0: ਰਜ ਤਨ ਸਤ ਇਸ ਦੇ ਪ੍ਰਭਾਵ ਥੱਲੇ ਬੰਦੇ ਗਾਫਲ ਹੋ ਜਾਂਦੇ ਨੇ, ਨਾਮ ਚੇਤੇ ਨਹੀਂ ਕਰਦੇ।
1: ਬਿਨ ਨਾਵੈ ਬਿਨ ਸਜਾਈ,
0: ਨਾਮ ਤੋਂ ਬਿਨਾਂ ਜੀਵਨ ਦਾ ਵਿਨਾਸ਼ ਹੋ ਜਾਂਦਾ, ਉਮਰ ਜਿਹੜੀ ਚਲੀ ਜਾਂਦੀ ਹੈ।
1: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ,
0: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤੀ ਰਜ ਤਮ ਸਤ ਦਾ ਹੀ ਪ੍ਰਤੀਕ ਹਨ।
1: ਤ੍ਰੈ ਗੁਣ ਭਰਮ ਭੁਲਾਈ,
0: ਤਿੰਨਾਂ ਗੁਣਾਂ ਵਿੱਚ ਭਰਮ ਵਿੱਚ ਭੁੱਲੇ ਹੋਏ ਹਨ।
1: ਗੁਰ ਪ੍ਰਸਾਦੀ ਤ੍ਰਿਕੁਟੀ ਛੂਟ,
0: ਗੁਰੂ ਦੀ ਕਿਰਪਾ ਨਾਲ ਤ੍ਰਿਕੁਟੀ ਛੁੱਟਦੀ ਹੈ। ਕੁਛ ਸਤਿਗੁਰਾਂ ਨੇ ਮੁਹਾਵਰੇ ਵਰਤੇ ਨੇ ਦੂਸਰੇ ਧਰਮਾਂ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇਕਾਈ ਸਮਝ ਕੇ ਸਿਧਾਂਤ ਬਣਾਵਾਂਗੇ, ਸਮਝਾਂਗੇ ਤੇ ਸਮਝ ਆਏਗੀ। ਇੱਕ ਇੱਕ ਪੰਕਤੀ ਨੂੰ ਲੈ ਕੇ ਸਿਧਾਂਤ ਚੁਣੇਗਾ, ਭੁਲੇਖਾ ਪੈ ਜਾਏਗਾ। ਜਿਵੇਂ ਕੁੰਡਲ ਨੇ, ਕਈ ਸਿੱਖਾਂ ਨੇ ਕੁੰਡਲ ਨਹੀਂ ਸ਼ੁਰੂ ਕਰ ਦਿੱਤੀ, ਅਣਹਦਨਾਥ ਸੁਣਨਾ ਸ਼ੁਰੂ ਹੋ ਗਏ, ਇਹ ਸੋਚਿਆ ਹੀ ਨਹੀਂ। ਸਿੱਖ ਰਹਿਤ ਮਰਿਆਦਾ ਵਿੱਚ ਇੱਕ ਅਣਹਦ ਦਾ ਜ਼ਿਕਰ ਹੈ, ਪੜੋ ਧਿਆਨ ਨਾਲ, ਕੁੰਡਲਨੀ ਦਾ ਜ਼ਿਕਰ ਹੈ ਕਿ ਸਿੱਖ ਨੇ ਇਹ ਕਰਨਾ? ਬਿਲਕੁਲ ਨਹੀਂ। ਅੰਮ੍ਰਿਤਪਾਨ ਕਰਨਾ ਹੈ ਸਿੱਖ ਨੇ, ਨਿਤਨੇਮ ਕਰਨਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਸੁਣਨੀ ਹੈ, ਸੇਵਾ ਸਿਮਰਨ, ਇੱਥੇ ਤੱਕ ਹੈ। ਕੁੰਡਲਨੀ ਜਗਾਉਣੀ, ਚੱਕਰਾਂ ਦੀ ਸਾਹ, ਇਹ ਤੇ ਪ੍ਰਤੀਕ ਵਜੋਂ ਉਹਨਾਂ ਵਰਤੇ। ਹੁਣ ਇੱਥੇ ਤ੍ਰਿਕੁਟੀ ਦਾ ਅਰਥ ਹੈ ਤਿਊੜੀ, ਅੰਦਰ ਹੋਵੇ ਨਾ ਖਿਜ ਤੇ ਮੱਥੇ ਤੇ ਤਿਊੜੀ, ਪਰ ਉਹ ਖਿਜ ਅੰਦਰ ਦੀ ਮੁੱਕ ਜਾਏ ਤੇ ਫਿਰ ਮੱਥੇ ਤੇ ਆ ਜਾਂਦਾ ਵਿਗਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾ। ਤਿਊੜੀ ਹੈ ਤੇ ਸਮਝੋ ਅੰਦਰ ਕਰੋਧ, ਵਿਗਾਸ ਹੈ ਤੇ ਅੰਦਰ ਪ੍ਰਮਾਤਮਾ ਦਾ ਨਾਮ। ਇਹ ਪੰਜ ਸ਼ਬਦ ਵਾਜੇ ਅਨਹਦ ਨਾਲ, ਇਹ ਅਸਲ ਵਿੱਚ ਇੱਕ ਮੁਹਾਵਰੇ ਸਨ। ਇੱਕ ਸ਼ਬਦ ਸੁਣਾ ਦਿਆਂ, ਕਿਸੇ ਸੱਜਣ ਨੂੰ ਕੋਈ ਸ਼ੱਕ ਹੀ ਨਾ ਰਹੇ, ਕਿਸੇ ਭਰਮ ਭੁਲੇਖੇ 'ਚ ਨਾ ਰਹਿਣ। ਹਮ ਕਰ ਸਾਜਣ ਆਏ, ਸਾਚੇ ਮੇਲ ਮਿਲਾਏ, ਸਹਿਜ ਮਿਲਾਏ, ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਅਣ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਤੁਨ ਅਨਹਦ ਵਾਜੇ ਕਦੋਂ, ਹਮ ਕਰ ਸਾਜਣ ਆਏ। ਇੱਥੇ ਸੱਜਣ ਦੇ ਮੇਲ ਦੀ ਇੱਕ ਖੁਸ਼ੀ ਹੈ, ਇੱਕ ਆਨੰਦ ਹੈ। ਇੱਕ ਬੰਦੇ ਦੇ ਘਰ ਸੱਜਣ ਤੇ ਆਵੇ ਕੋਈ ਨਾ ਤੇ ਵਾਜੇ ਹੀ ਵੱਜਦੇ ਰਹਿਣ, ਕੀ ਵਾਜੇ ਕੀ ਕਰਨਗੇ, ਵਾਜੇ ਤੇ ਬਹੁਤ ਵੱਜ ਰਹੇ ਨੇ। ਗੱਲ ਤੇ ਹੈ ਸੱਜਣ ਦੀ, ਗੱਲ ਹੈ ਉਸ ਪਿਆਰੇ ਦੀ, ਸਾਹਿਬ ਉਸ ਪਿਆਰੇ ਨਾਲ ਸਾਨੂੰ ਜੋੜਦੇ ਨੇ। ਇੱਥੇ ਕਿਹਾ ਗੁਰਪ੍ਰਸਾਦ ਦੀ ਤ੍ਰਿਕੁਟੀ ਛੁੱਟ ਹੈ, ਗੁਰੂ ਦੀ ਕਿਰਪਾ ਨਾਲ ਅੰਦਰ ਦੀ ਖਿਜ ਮੁੱਕਦੀ ਹੈ, ਪ੍ਰੇਮ ਆਉਂਦਾ ਔਰ ਮੱਥੇ ਦੀ ਤਿਊੜੀ ਮੁੱਕ ਜਾਂਦੀ ਹੈ।
1: ਚੌਥਾ ਪਦ ਲਿਵ ਲਾਈ,
0: ਚੌਥਾ ਪਦ ਹੈ ਤਿੰਨਾਂ ਗੁਣਾਂ ਤੋਂ ਉੱਪਰ। ਹੁਣ ਇਹਦਾ ਘਰ ਵਿੱਚ ਨਮਕ ਵੀ ਹੈ, ਮਿਰਚ ਵੀ ਹੈ, ਹਲਦੀ ਵੀ ਹੈ, ਪਰ ਪਾਉਣੀ ਕਿੰਨੀ ਕਿੰਨੀ ਹੈ? ਇਹ ਤਿੰਨ ਗੁਣ ਜਿਹੜੇ ਨੇ, ਰਜ ਹੈ ਤੁਰਨਾ ਦੌੜਨਾ ਭੱਜਣਾ, ਤੇ ਤਮੋ ਹੈ ਰੁਕਣਾ, ਬ੍ਰੇਕ ਸਮਝੋ। ਗੱਡੀ ਚੱਲ ਪਈ ਰਜੋ ਗੁਣ, ਪਰ ਬ੍ਰੇਕ ਲੱਗ ਗਈ ਤਮੋ ਗੁਣ, ਤੇ ਸੰਤੁਲਨ ਕਿ ਕਦੋਂ ਚਲਾਉਣੀ ਹੈ ਤੇ ਕਦੋਂ ਖੜੀ ਕਰਨੀ ਹੈ। ਗੁਰਮੁਖ ਜਨ ਜਿਹੜਾ ਤਿੰਨਾਂ ਗੁਣਾਂ ਨੂੰ ਸੰਤੁਲਨ ਕਰਨਾ ਇਹਨੂੰ ਆਉਂਦਾ। ਚੌਥਾ ਪਦ ਕੀ ਹੈ? ਇਹਨਾਂ ਤਿੰਨਾਂ ਨੂੰ ਕਾਬੂ 'ਚ ਕਰ ਲਿਆ, ਇਹਨਾਂ ਤੋਂ ਉੱਪਰ ਹੈ, ਇਹਨਾਂ ਦੇ ਪ੍ਰਭਾਵ ਥੱਲੇ ਨੇ। ਇਹ ਨਹੀਂ ਕਿ ਗੱਡੀ ਬੇਕਾਬੂ ਹੋ ਜਾ, ਸਮਝ ਲੈਣਾ ਰਜੋ ਗੁਣ ਦਾ ਪ੍ਰਭਾਵ ਪੈ ਗਿਆ, ਗੱਡੀ ਬੇਕਾਬੂ, ਪਤਾ ਨਹੀਂ ਕਿੱਥੇ ਜਾ ਟਕਰਾਏਗੀ, ਜਾਂ ਗੱਡੀ ਤੁਰੇ ਹੀ ਨਾ, ਧੱਕਾ ਲਾਇਆ ਵੀ ਨਾ ਤੁਰੇ, ਇਹ ਸਮਝ ਲੈਣਾ ਤਮੋ ਗੁਣ ਪ੍ਰਧਾਨ ਹੋ ਗਏ ਆ। ਪਰ ਨਹੀਂ, ਇਹ ਰਜ ਤਮ ਸਤ ਤੋਂ ਉੱਪਰ ਹੈ, ਤਿੰਨਾਂ ਗੁਣਾਂ ਤੋਂ ਉੱਪਰ ਹੈ। ਚੌਥਾ ਪਤੇ ਹੈ ਫਿਰ ਪਰਮਾਤਮਾ, ਨੰਕਾਰ ਉੱਥੇ ਉਸਦੀ ਲਿਵ ਲੱਗੀ ਹੈ।
1: ਪੰਡਿਤ ਪੜ੍ਹੈ ਪੜਵਾਦ ਵਖਾਣ ਹੈ,
0: ਅਸਲ ਵਿੱਚ ਜਿਨ੍ਹਾਂ ਬੰਦਿਆਂ ਦਾ ਅਨੁਭਵ ਆਪਣਾ ਨਹੀਂ ਤੇ ਸਮਝਾਉਣ ਦੂਸਰਿਆਂ ਨੂੰ ਤੁਰ ਪੈਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਪੰਡਿਤ, ਸੁਣੀ ਸੁਣਾਈ ਗੱਲ ਕਰਦੇ। ਜਾਣੀ ਨਹੀਂ, ਜੀਵਿਆ ਨਹੀਂ, ਆਪ ਨੂੰ ਪਤਾ ਕੁਛ ਨਹੀਂ, ਲੇਕਿਨ ਦੂਸਰਿਆਂ ਨੂੰ ਸਮਝਾਉਣ ਵਾਸਤੇ ਚੱਲ ਪੈ ਨੂੰ ਕਹਿੰਦੇ ਨੇ ਪੰਡਿਤ। ਗਿਆਨੀ ਉਹ ਹੈ ਜਿਸਨੇ ਜੀਵਿਆ, ਦੋਹਾਂ ਤੇ ਗਿਆਨੀ ਸਿਆਣਾ ਤਾਂ ਕਿਹਾ। ਗਿਆਨੀ ਉਹ ਹੈ ਜਿਸਨੇ ਜੀਵਨ ਜੀਵਿਆ, ਪੰਡਿਤ ਉਹ ਹੈ ਜਿਸਨੇ ਕੇਵਲ ਸੁਣਿਆ। ਜਿਸਨੇ ਜੀਵਿਆ ਉਸ ਦਾ ਤੇ ਸੁਣੇ ਦਾ ਬੜਾ ਅੰਤਰ, ਬਹੁਤ ਫਰਕ ਹੈ। ਕਹਿੰਦੇ ਨੇ ਪੰਡਿਤ ਪੜ੍ਹਦੇ ਨੇ ਤੇ ਪੜ੍ਹ ਕੇ ਬਾਅਦ ਬਾਅਦ ਹੁੰਦਾ ਝਗੜਾ, ਕਿਹਾ ਦੇਵਤਿਆਂ ਦੇ ਝਗੜਾ ਹੋ ਗਏ, ਆ ਦੇਵੀ ਰਾਖਿਆਂ ਨਾਲ ਲੜ ਪਈ, ਆ ਇੱਧਰ ਝੜ ਪਏ, ਇਹ ਝਗੜਾ ਹੋ ਗਿਆ। ਉਹ ਫਿਰ ਝਗੜੇ ਵਾਲੀਆਂ ਗੱਲਾਂ ਜਿਹੜੀਆਂ ਨੇ ਸੁਣਾਉਂਦੇ ਹਨ,
1: ਨਾ ਬੂਝ ਨਾ ਪਾਈ,
0: ਉਹਨਾਂ ਨੂੰ ਬਿਲਕੁਲ ਇਸ ਗੱਲ ਦੀ ਸਮਝ ਨਹੀਂ ਆਈ ਕਿ ਆਤਮਕ ਆਨੰਦ ਕੀ ਹੈ, ਭਗਤੀ ਕੀ ਹੈ।
1: ਵਿਖਿਆ ਮਾਤੇ ਭਰਮ ਭੁਲਾਏ,
0: ਮਾਇਆ ਵਿੱਚ ਮਾਤੇ ਹੋਏ ਰਤੇ ਹੋਏ ਭਰਮ ਵਿੱਚ ਭੁੱਲੇ ਹਨ।
1: ਉਪਦੇਸ਼ ਕਹੈ ਕਿਸ ਭਾਈ,
0: ਆਪਣਾ ਤੇ ਮਨ ਜਾਗਿਆ ਨੀ, ਪ੍ਰਬੋਧਿਆ ਨੀ ਭਾਈ, ਉਪਦੇਸ਼ ਦੂਸਰੇ ਨੂੰ ਕੀ ਕਰ ਰਹੇ ਨੇ। ਪ੍ਰਥਮੈ ਮਨ ਪ੍ਰਬੋਧੇ ਆਪਣਾ, ਪਾਛੇ ਅਵਰੀ ਜਾਵਾ। ਹਾਂਜੀ,
1: ਭਗਤ ਜਨਾ ਕੀ ਉਤਮ ਬਾਣੀ,
0: ਪਰ ਭਗਤ ਜਨਾ ਦੀ ਬਾਣੀ ਉੱਤਮ ਹੈ। ਇੰਜ ਕਹਾਂ, ਕਾਂਸ਼ੀ ਦੇ ਵਿੱਚ ਹਜ਼ਾਰਾਂ ਪੰਡਿਤ ਸਨ, ਪਰ ਕੀ ਉਹਨਾਂ ਲਿਖਿਆ ਤੁਸੀਂ ਜਾਣਦੇ ਹੋ? ਪਰ ਭਗਤ ਰਹਿੰਦੇ ਸਨ ਉੱਥੇ, ਭਗਤ ਰਵਿਦਾਸ, ਭਗਤ ਕਵੀ, ਉਹਨਾਂ ਦੀ ਬਾਣੀ ਸਾਰਾ ਜਗਤ ਜਾਣਦਾ, ਕਿਉਂਕਿ ਹਿਰਦਿਓਂ ਨਿਕਲੀ। ਉਹ ਅਨੁਭਵ ਦੇ ਬਚਨ ਸਨ। ਰਵਿਦਾਸ ਨੂੰ ਜਗਤ ਜਾਣਦਾ, ਕਬੀਰ ਸਾਹਿਬ ਨੂੰ ਜਗਤ ਜਾਣਦਾ। ਭਗਤ ਜਨਾਂ ਦੇ ਬੋਲ ਉੱਤਮ ਨੇ, ਉਹਨਾਂ ਦੇ ਬਚਨ ਉੱਤਮ ਨੇ, ਉਹ ਰੱਬ ਨਾਲ ਜੁੜ ਕੇ ਆਖੇ ਹਨ।
1: ਯੁਗ ਯੁਗ ਰਹੀ ਸਮਾਈ,
0: ਹਰ ਯੁਗ ਵਿੱਚ ਕਦੋਂ ਵੀ ਪੜੀ ਜਾਏ ਉਹ ਮਨ ਤੇ ਪ੍ਰਭਾਵ ਪਾਉਂਦੀ ਹੈ। ਉਸ ਦੇ ਵਿੱਚ ਇੱਕ ਸਮਾਈ ਹੈ। ਕੀ ਸਮਾਈ? ਜਿਵੇਂ ਬੂੰਦਾਂ ਪੈਂਦੀਆਂ ਧਰਤੀ 'ਚ ਸਮਾਉਂਦੀਆਂ ਨੇ, ਉਹ ਹਿਰਦੇ ਵਿੱਚ ਸਮਾਈ ਜਾਂਦੀ ਹੈ।
1: ਬਾਣੀ ਲਾਗੈ ਸੋਗਤ ਪਾਏ,
0: ਜਿਹੜੇ ਬਾਣੀ ਨਾਲ ਜੁੜੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦੇ ਹਨ।
1: ਸ਼ਬਦ ਸੱਚ ਸਮਾਈ,
0: ਸ਼ਬਦ ਦੁਆਰਾ ਸੱਚ ਵਿੱਚ ਲੀਨ ਹੋ ਜਾਂਦੇ ਹਨ।
1: ਕਾਇਆ ਨਗਰੀ ਸ਼ਬਦ ਖੋਜੇ,
0: ਕਾਇਆ ਨਗਰੀ ਨੂੰ ਖੋਜਦਾ ਗੁਰਮੁਖ ਜਨ, ਔਰ ਗੁਰੂ ਦੇ ਸ਼ਬਦ ਦੁਆਰਾ ਖੋਜਦਾ ਹੈ।
1: ਨਾਮ ਨਵੰ ਨਿਧ ਪਾਈ,
0: ਨਾਮ ਨੌ ਨਿਧ ਪਾ ਲੈਂਦਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਿਕਾ ਬਿਸਰਾਂ, ਉਹਦੇ ਹੀ ਖੋਜਦਾ ਹੈ।
1: ਮਨਸਾ ਮਾਰ ਮਨ ਸਹਿਜ ਸਮਾਣਾ,
0: ਮਨ ਦੀਆਂ ਇੱਛਾ ਮਾਰ ਕੇ ਮਨ ਸਹਿਜ ਵਿੱਚ, ਪਰਮਾਤਮਾ ਵਿੱਚ, ਉਸ ਅਵਸਥਾ ਵਿੱਚ ਜਿੱਥੇ ਰੱਬ ਹੈ ਉੱਥੇ ਲੀਨ ਹੋ ਜਾਂਦਾ ਹੈ।
1: ਬਿਨ ਰਸਨਾ ਉਸਤਤ ਕਰਾਈ,
0: ਮੂੰਹ ਤੋਂ ਤੇ ਚੁੱਪ ਹੈ, ਗੁਰਮੁਖ ਚੁੱਪ ਵੀ ਹੋਵੇ ਅੰਦਰ ਰੱਬ ਦੀ ਸਿਫਤ ਚੱਲਦੀ ਰਹਿੰਦੀ ਹੈ, ਰਸਨਾ ਤੋਂ ਬਿਨਾਂ ਹੀ ਉਸਤਤ ਕਰਦਾ ਰਹਿੰਦਾ ਹੈ।
1: ਲੋਇਣ ਦੇਖ ਰਹੇ ਬਿਸਮਾਦੀ,
0: ਉਸਦੀਆਂ ਅੱਖਾਂ ਆਮ ਲੋਕ ਤੇ ਕਹਿਣਗੇ ਵੇਖ ਰਿਹਾ ਨਹੀਂ, ਉਹ ਰੱਬ ਵੇਖ ਰਿਹਾ, ਬਿਸਮਾਦ ਹੋ ਗਿਆ ਹੈ, ਬਲਹਾਰੀ ਕੁਦਰਤ ਵਸਿਆ। ਜੋ ਕਹਿੰਦਾ ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਤੇ ਬਿਸਮਾਦੀ ਨੇਤਰ ਹਨ।
1: ਚਿੱਤ ਅਦ੍ਰਿਸ਼ਟ ਲਗਾਈ,
0: ਉਸਦਾ ਚਿੱਤ ਅਦ੍ਰਿਸ਼ਟ, ਜੋ ਤਿਸਤਾ ਨਹੀਂ ਉਸ ਪਰਮਾਤਮਾ ਨਾਲ ਜੁੜਿਆ ਹੈ।
1: ਅਦ੍ਰਿਸ਼ਟ ਸਦਾ ਰਹੇ ਨਿਰਾਲਮ,
0: ਉਹ ਅਦ੍ਰਿਸ਼ਟ ਵਿੱਚ ਜੁੜ ਕੇ ਸਦਾ ਨਿਰਾਲਮ ਨਿਰਲੇਪ ਰਹਿੰਦਾ ਹੈ।
1: ਜੋਤੀ ਜੋਤ ਮਿਲਾਈ,
0: ਉਸਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਹੋਈ ਰਹਿੰਦੀ ਹੈ।
1: ਹਉ ਗੁਰ ਸਾਲਾਹੀ ਸਦਾ ਆਪਣਾ,
0: ਮੈਂ ਤੇ ਸਦਾ ਵਾਸਤੇ ਆਪਣੇ ਗੁਰੂ ਦੀ ਸਿਫਤ ਸਲਾਹ ਕਰਦਾ ਹਾਂ।
1: ਜਿਨ ਸਾਚੀ ਬੂਝ ਬੁਝਾਈ,
0: ਮੈਨੂੰ ਕਿਸੇ ਹੋਰ ਚੱਕਰ 'ਚ ਨਹੀਂ ਪਾਇਆ, ਮੈਨੂੰ ਬਚਾ ਲਿਆ, ਮੈਨੂੰ ਸੱਚੀ ਸਮਝ, ਸੱਚੀ ਸੋਝੀ, ਸੱਚੇ ਅਕਾਲ ਪੁਰਖ ਦੀ ਸੋਝੀ ਦਿੱਤੀ, ਉਸ ਨਾਲ ਜੋੜ ਦਿੱਤਾ ਹੈ।
1: ਨਾਨਕ ਏਕ ਕਹਿ ਬੇਨੰਤੀ,
0: ਸਾਹਿਬ ਕਹਿੰਦੇ ਨੇ ਮੈਂ ਇੱਕ ਬੇਨਤੀ ਕਰਦਾ ਹਾਂ। ਪਾਤਸ਼ਾਹ ਨੇ ਪਿਆਰ ਵਿੱਚ ਆ ਕੇ, ਹੈ ਹੀ ਉਹਨਾਂ ਕੋਲ ਪਿਆਰ, ਹੈ ਹੀ ਪ੍ਰੇਮ, ਸਾਡੇ ਤੇ ਆਰਡਰ ਕਰਨ ਦੀ ਬਜਾਏ ਉਪਦੇਸ਼ਕਾਂ ਵਾਂਗੂ ਬੋਲੇ, ਡਿਕਟੇਟਰ ਵਾਂਗੂ। ਜਦੋਂ ਕੋਈ ਡਿਕਟੇਟਰ ਬੋਲਦਾ ਉਹਦੀ ਬੋਲੀ ਵਿੱਚ ਤੇ ਉਪਦੇਸ਼ਕ ਦੀ ਬੋਲੀ ਵਿੱਚ ਫਰਕ ਹੁੰਦਾ। ਉਹ ਕਹਿੰਦਾ ਮੰਨਣਾ ਹੀ ਪਏਗਾ, ਨਹੀਂ ਤੇ ਡੰਡੇ ਨਾਲ ਮਨਾਵਾਂਗਾ, ਇਹ ਗੱਲ ਤੈਨੂੰ ਮੰਨਣੀ ਪੈਣੀ ਹੈ। ਉਪਦੇਸ਼ਕ ਕਹਿੰਦਾ ਮੰਨ ਲੈ ਤੇ ਤੇਰਾ ਹੀ ਭਲਾ ਹੋਵੇਗਾ, ਨਾ ਮੰਨੇ ਤੇ ਭਾਈ ਤੇਰੀ ਮਰਜ਼ੀ। ਇਹ ਤੇ ਹੱਥ ਜੋੜ ਕੇ ਆਖੇ, ਧਰਮ ਦੀ ਗੱਲ ਹੀ ਇਹੋ ਹੈ। ਕਰੋ ਬੇਨੰਤੇ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਹੱਥ ਜੋੜਨਾ ਤੁਹਾਡੇ ਅੱਗੇ। ਗੁਰੂ ਸਾਹਿਬ ਨੇ ਥਾਂ ਥਾਂ ਕਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਇਹ ਮੰਨ ਲਿਓ ਇਹਦੇ ਵਿੱਚ ਤੁਹਾਡਾ ਹੀ ਭਲਾ ਹੈ। ਨਾਨਕ ਇੱਕ ਹੈ ਬੇਨਤੀ, ਮੈਂ ਇੱਕ ਬੇਨਤੀ ਕਰਦਾ ਹਾਂ।
1: ਨਾਵਹੁ ਗਤ ਪਤ ਪਾਈ,
0: ਕਹਿੰਦੇ ਨੇ ਇੱਕ ਤੇ ਚਾਹੁੰਦੇ ਹੋ ਕਿ ਗਤ ਹੋ ਜਾਏ, ਦੂਸਰੀ ਪਤ ਹੋ ਜਾਏ। ਔਰ ਯਾਦ ਰੱਖਣਾ, ਇੱਥੋਂ ਹੀ ਆਪਾਂ ਅੱਜ ਵਿਚਾਰ ਸ਼ੁਰੂ ਕੀਤਾ, ਤਤ ਸਾਰ ਸੀ ਅੱਜ ਦੇ ਫਰਮਾਨ ਦਾ। ਬੰਦਾ ਚਾਹੁੰਦਾ ਗਤ, ਬੰਦਾ ਚਾਹੁੰਦਾ ਪਤ। ਗਤ ਕੀ ਹੈ? ਜੋ ਰੱਬ ਦੀ ਗੱਤ, ਉਹ ਸਾਡੀ ਗੱਤ, ਉਸ ਦੀ ਗੱਤ ਹੈ ਆਨੰਦ, ਉਹ ਸੱਤ ਚਿੱਤ ਆਨੰਦ ਆ। ਇਹ ਚਾਹੁੰਦਾ ਹਰ ਵੇਲੇ ਆਨੰਦਿਤ ਰਹਾਂ। ਦੂਸਰਾ ਪਤ, ਇਹ ਚਾਹੁੰਦਾ ਮੇਰੀ ਪਤ ਹੋਵੇ, ਪਰ ਭੁਲੇਖਾ ਖਾ ਜਾਂਦਾ, ਪਤ ਖਰੀਦਦਾ ਮਾਇਆ ਨਾਲ, ਅਤੇ ਹੋਰ ਕੋਈ ਆ ਜਾਂਦਾ ਜ਼ਿਆਦਾ ਪੈਸਿਆਂ ਵਾਲਾ, ਉਹ ਇਹਦੀ ਪਤ ਖਰੀਦ ਕੇ ਲੈ ਜਾਂਦਾ, ਇਹਦੇ ਪੱਲੇ ਕੱਖ ਨਹੀਂ ਰਹਿ ਜਾਂਦਾ। ਇੱਕ ਮਿੰਟ ਤੁਹਾਡਾ ਸਿਰਫ ਲਵਾਂ, ਝਗੜਾ ਸੀ ਇੱਕ ਵਾਰੀ ਤੇਲੀ ਜੁਲਾਹੇ ਦਾ, ਉਹ ਕੀ ਉਹਨੇ ਪਹਿਲੇ ਆਖਿਆ ਪਲਾਟ ਵੇਲਾ ਮੈਂ ਬੈਲ ਬਣ ਲਵਾਂ, ਕਹਿਣ ਲੱਗਾ ਵੀਰ ਬਣ ਲਿਆ, ਉਹ ਕਬਜ਼ਾ ਹੀ ਕਰ ਗਿਆ, ਖੁਰਲੀ ਬਣਾ ਲਈ, ਕਾਜੀ ਭੁੱਲ ਗਿਆ ਮੁਕਰਮਾ। ਇੱਕ ਸਿਆਣੇ ਆਖਿਆ ਇਹਨੂੰ ਪੱਗ ਦੇ ਆਵੀ, ਉਹ ਪੱਗ ਬਣਾ ਕੇ ਦੇ ਆਇਆ, ਕਹਿਣ ਲੱਗਾ ਜੀ ਇਹ ਪਲਾਟ ਮੇਰਾ ਜੇ। ਕਹਿਣ ਲੱਗੇ ਠੀਕ ਹੈ, ਪਰ ਜਦੋਂ ਕੇਸ ਸ਼ੁਰੂ ਹੋਵੇ ਨਾ, ਪੱਗ ਤੇ ਰੱਖੀ ਹੱਥ ਤੇ, ਆਖੀ ਕਾਜ਼ੀ ਸਾਹਿਬ ਮੇਰੀ ਪੱਗ ਦਾ ਜ਼ਰਾ ਧਿਆਨ ਰੱਖਿਓ ਗਰੀਬ ਦਾ, ਅਤੇ ਮੈਨੂੰ ਯਾਦ ਆ ਜਾਏਗਾ ਕਿ ਪੱਗ ਤੂੰ ਦੇ ਕੇ ਗਿਆ। ਕਹਿਣ ਲੱਗਾ ਇਹ ਤਾਂ ਕਰਾਂਗਾ, ਵਾਰ ਵਾਰ ਕਰਾਂਗਾ। ਉਹ ਤੇਲੀ ਨੂੰ ਪਤਾ ਲੱਗਾ, ਉਹ ਬੈਲ ਹੀ ਬੰਨ ਆਇਆ ਉਹਦੇ ਘਰ ਜਾ ਕੇ, ਕਹਿਣ ਲੱਗਾ ਜੀ ਇਹ ਹੀ ਤੁਹਾਡਾ। ਉਹ ਫੈਸਲਾ ਉਹਨਾਂ ਦਿੱਤਾ ਥਾਂ ਹੀ ਤੇਲੀ ਦਾ। ਉਹ ਗਰੀਬ ਆਖੇ ਪਿਆ ਆ ਪੱਗ ਦਾ ਧਿਆਨ ਰੱਖੋ ਮਹਾਰਾਜ, ਗਰੀਬ ਦੀ ਪੱਗ ਦਾ। ਉਹ ਕਹਿਣ ਲੱਗਾ ਪੱਗ ਦਾ ਕੀ ਹੈ, ਚਿੱਲੀ ਨਾਲ ਟੰਗ ਛੱਡੀ, ਬੈਲ ਤੇ ਪਲਾਟ ਬਿਨਾਂ ਨਹੀਂ ਨਾ ਰਹਿਣਾ, ਇਹ ਹੈ ਇਹਦਾ। ਉਹ ਸਿਆਣੇ ਨੇ ਕਿਹਾ ਉਹ ਤੇਰੀ ਪੱਗ ਨੂੰ ਬੈਲ ਖਾ ਗਿਆ, ਜਾ ਮੌਜ ਲੈ, ਹੁਣ ਤੈਨੂੰ ਕੱਖ ਨਹੀਂ ਲੱਭਣਾ। ਮੈਂ ਤਾਂ ਕਰਾਂ ਮਾਇਆ ਦੇ ਆਸਰੇ ਪੱਤ ਇੰਜੀ ਹੈ, ਉਹ ਅਸੀਂ ਪੱਗ ਨਾਲ ਖਰੀਦਣੀ ਚਾਹੁੰਦੇ ਹਾਂ, ਬੈਲ ਵਾਲਾ ਆ ਜਾਂਦਾ। ਪਰ ਹਾਂ ਨਾਮ ਦੇ ਨਾਲ ਜਿਹੜੀ ਪਤ ਮਿਲਦੀ ਹੈ, ਪਹਿਲੋਂ ਨਾਮ ਜਪ ਕੇ ਹੋ ਜਾਓ ਆਨੰਦਿਤ, ਉਸ ਤੋਂ ਬਾਅਦ ਪਤ ਆਉਂਦੀ ਹੈ। ਉਹ ਚੌਂਪੜੀ 'ਚ ਵੀ ਬੈਠਾ ਰਵਿਦਾਸ, ਪਤ ਨੂੰ ਕੋਈ ਖਤਰਾ ਨਹੀਂ। ਚੌਂਪੜੀ 'ਚ ਬੈਠੇ ਨੇ ਕਬੀਰ, ਪਤ ਨੂੰ ਕੋਈ ਖਤਰਾ ਨਹੀਂ। ਰੱਬ ਦਾ ਪਿਆਰਾ ਜਿਹੜਾ, ਉਹਦੀ ਓਨੀ ਇੱਜ਼ਤ ਹੈ ਜਿੰਨੀ ਰੱਬ ਦੇ, ਉਹਦਾ ਆਨੰਦ ਵੀ ਓਨਾ, ਉਸ ਦੀ ਪਤ ਵੀ ਓਨੀ। ਨਾਨਕ ਏਕ ਕਹਿ ਬਣੰਤੀ, ਨਾਮੋ ਗਤ ਪਤ ਪਾਈ। ਫੁੱਲਾਂ ਦੀ ਖਿਮਾ ਜੀ, ਕੱਲ੍ਹ ਦੀ ਇੱਕ ਹੋਰ ਹਾਜ਼ਰੀ ਦਾ ਅਸਰ ਭਰੇਗਾ, ਆਪਣੇ ਸਹਿਯੋਗ ਬਖਸ਼ਣਾ। ਸਰਬੱਤ ਸੰਗਤ ਦਾ, ਸਰਬੱਤ ਦਾ ਧੰਨਵਾਦ। ਫੁੱਲਾਂ ਦੀ ਖਿਮਾ, ਆਖਰੀ ਪੰਕਤੀ ਸਰਵਨ ਕਰੋ, ਸਮਾਪਤੀ ਕਰੀਏ ਜੀ।

0: ਮੋਹਬਤ ਪਤ ਪਾਈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਓ ਸਿੰਘੋ ਯਾਦ ਆਪਾਂ ਕਰੀਏ ਸ਼ਹੀਦਾਂ ਤਾਈ ਜਿਨ੍ਹਾਂ ਜਿੰਦਾ ਆਪਣੀ ਧਰਮ ਲੇਖੇ ਲਾਈ ਹੈ, ਧਰਮ ਬਚਾਉਣ ਲਈ ਆਪਾਂ ਕੁਰਬਾਨ ਕੀਤਾ, ਗੁਰੂ ਨਾਲ ਪ੍ਰੀਤ ਸਿੰਘਾਂ ਪੂਰਿਆਂ ਨਿਭਾਈ ਹੈ। ਸਿੱਖ ਕੌਮ ਤਾਈ ਜਦੋਂ ਜ਼ਾਲਮਾਂ ਮਕਾਉਣਾ ਚਾਹਿਆ, ਕੌਮ ਦੀ ਆਜ਼ਾਦੀ ਖਾਤਰ ਜਿਹੜੇ ਆਪਾਂ ਵਾਰ ਗਏ ਨੇ, ਧਨ ਨੇ ਰਪਾਲੋਂ ਧਨ ਉਹਨਾਂ ਦੀ ਕਮਾਈ ਹੈ। ਅੱਜ ਦਾ ਪਵਿੱਤਰ ਦਿਹਾੜਾ, ਮਹਾਨ ਦਿਹਾੜਾ, ਸ਼ਹੀਦੀ ਦਿਹਾੜਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਜੂਨ 84 ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੀ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸੰਗਤਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਨਤਾ ਦੇ ਯੋਗ ਬਣਾ ਰਹੀਆਂ ਨੇ, ਜੀਵਨ ਸਫਲਾ ਕਰ ਰਹੀਆਂ ਨੇ। ਆਓ ਅੱਜ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜਨ ਦਾ ਯਤਨ ਕਰੀਏ। ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਹਦੇ ਉੱਤੇ ਸਮੇਂ ਦੀ ਸਰਕਾਰ ਵੱਲੋਂ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਚੜ੍ਹੀਆਂ ਗਈਆਂ, ਇੱਕ ਜੂਨ ਵਾਲੇ ਦਿਨ ਪਹਿਲੇ ਦਿਨ ਫਾਇਰਿੰਗ ਕੀਤੀ ਗਈ, ਪਰ ਗੁਰੂ ਕੇ ਖਾਲਸੇ ਦੇ ਵੱਲੋਂ ਉਸ ਦਾ ਕੋਈ ਜਵਾਬ ਨਾ ਦਿੱਤਾ ਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਪਦ ਨੂੰ ਮੁੱਖ ਰੱਖਦਿਆਂ ਹੋਇਆ ਦੇਸ਼ ਪ੍ਰਦੇਸ਼ ਤੋਂ ਸੰਗਤਾਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਨਤਮਸਤਕ ਹੋਣ ਵਾਸਤੇ ਗਈਆਂ। ਉਹ ਵੀ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਨੇ। ਇੱਕ ਜੂਨ ਵਾਲੇ ਦਿਨ ਜਦੋਂ ਪਹਿਲੇ ਦਿਨ ਫੌਜਾਂ ਵੱਲੋਂ ਪੈਰ ਖੋਲਿਆ ਗਿਆ ਤਾਂ ਅੰਦਰੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਉਹ ਜਰਨ ਸਿੰਘ, ਜਰਨਲ ਸੁਵੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਸਾਰਾ ਸਿੰਘ ਜੀ, ਵੱਡੀ ਗਿਣਤੀ ਵਿੱਚ ਗੁਰੂ ਕਾ ਖਾਲਸਾ, ਜਿਨ੍ਹਾਂ ਦੇ ਕੋਲ ਕੋਈ ਜ਼ਿਆਦਾ ਹਥਿਆਰ ਨਹੀਂ, ਜਿਨ੍ਹਾਂ ਦੇ ਕੋਲ ਕੋਈ ਤੋਪਾਂ ਨਹੀਂ, ਕੇਵਲ ਤਾਂ ਕੇਵਲ ਸਾਦੇ ਹਥਿਆਰ ਨੇ, ਉਹ ਦਰਬਾਰ ਸਾਹਿਬ ਦੇ ਅੰਦਰ ਨੇ। ਤਾਂ ਇੱਧਰੋਂ ਜ਼ਾਲਮ ਫੌਜਾਂ ਦੇ ਮਨ ਦੇ ਵਿੱਚ ਇੱਕ ਭਰਮ, ਜਨਰਲ ਵਿਦਿਆ, ਰਣਜੀਤ, ਦਿਆਲ, ਕੁਲਦੀਪ ਬਰਾੜ, ਇਹ ਫੌਜਾਂ ਦੇ ਕਮਾਂਡਰਾਂ ਦੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਜਦੋਂ 1 ਜੂਨ ਵਾਲੇ ਦਿਨ ਫੈਰ ਖੁੱਲਿਆ ਗਿਆ ਉਹਦਾ ਜਵਾਬ ਅੰਦਰੋਂ ਸਿੰਘ ਦੇਣਗੇ, ਪਰ ਗੁਰੂ ਕੇ ਖਾਲਸੇ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ। ਇਸੇ ਤਰ੍ਹਾਂ 2 ਜੂਨ ਦਾ ਦਿਨ ਚੜਿਆ, ਫੌਜਾਂ ਆਪਣੀ ਤਿਆਰੀ ਕਰਦੀਆਂ ਗਈਆਂ, ਉਧਰੋਂ ਗੁਰੂ ਕਾ ਖਾਲਸਾ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਰਹਿੰਦਾ ਹੋਇਆ, ਉਸ ਪਰਮਾਤਮਾ ਦੀ ਰਜਾ ਅੰਦਰ ਰਹਿੰਦਾ ਹੋਇਆ ਅੰਦਰ ਬਾਣੀ ਦਾ ਜਾਪ ਕਰ ਰਿਹਾ। ਗੁਰੂ ਕੇ ਸਿੰਘ ਤਿਆਰੀ ਕਰ ਰਹੇ ਨੇ, ਜਨਰਲ ਸੁਵੇਖ ਸਿੰਘ ਜੀ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿ ਜਦੋਂ ਅਸੀਂ ਆਖਾਂਗੇ ਉਸ ਸਮੇਂ ਚੜ੍ਹ ਕੇ ਆਏ ਵੈਰੀ ਉੱਤੇ ਵਾਰ ਕਰਨਾ, ਕਿਉਂਕਿ ਗੁਰੂ ਕੇ ਖਾਲਸੇ ਦਾ ਪਹਿਲਾ ਫਰਜ਼ ਹੈ ਕਦੇ ਚੜ੍ਹ ਕੇ ਆਏ ਦੁਸ਼ਮਣ ਉੱਤੇ ਕਦੇ ਪਹਿਲਾ ਵਾਰ ਨਹੀਂ ਕੀਤਾ। ਜਦੋਂ ਵੈਰੀ ਚੜ੍ਹ ਕੇ ਆਇਆ ਫਿਰ ਚੜ੍ਹ ਕੇ ਆਏ ਵੈਰੀ ਨੂੰ ਗੁਰੂ ਕੇ ਖਾਲਸੇ ਨੇ ਸਭ ਕੁਝ ਸਿਖਾਇਆ। ਇਸੇ ਤਰ੍ਹਾਂ ਜਦੋਂ 2 ਜੂਨ ਦਾ ਦਿਨ ਬਤੀਤ ਹੋ ਗਿਆ, ਇੱਧਰੋਂ ਦਰਬਾਰ ਸਾਹਿਬ ਦੇ ਚਾਰੋਂ ਤਰਫ ਲੱਖਾਂ ਦੀ ਤਾਦਾਦ ਦੇ ਅੰਦਰ ਫੌਜਾਂ ਟੈਂਕ ਲੈ ਕੇ ਚੜ੍ਹ ਕੇ ਆਈਆਂ, ਉੱਧਰ ਅੰਮ੍ਰਿਤਸਰ ਸਾਰੇ ਸ਼ਹਿਰ ਦੇ ਵਿੱਚੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਟੈਲੀਫੋਨ ਸਪਲਾਈ ਬੰਦ ਕਰ ਦਿੱਤੀ ਗਈ, ਪੂਰੇ ਪੰਜਾਬ ਦੇ ਅੰਦਰ ਇੰਨਾ ਸਖ਼ਤ ਕਰਫਿਊ ਲਾ ਦਿੱਤਾ ਗਿਆ ਵੀ ਕੋਈ ਆਪਣੇ ਘਰ ਦੇ ਵਿੱਚੋਂ ਬਾਹਰ ਤੱਕ ਨਹੀਂ ਨਿਕਲ ਸਕਦਾ।
ਜਦੋਂ ਇਹ ਐਲਾਨ ਕਰ ਦਿੱਤਾ ਗਿਆ ਤਾਂ 3 ਜੂਨ ਵਾਲੇ ਦਿਨ ਇਹਨਾਂ ਫੌਜਾਂ ਵੱਲੋਂ ਜਦੋਂ ਫਾਇਰ ਖੁੱਲਿਆ ਗਿਆ ਇਹਨਾਂ ਵੱਲੋਂ ਪਹਿਲਾਂ ਪਾਣੀ ਵਾਲੇ ਟੈਂਕ ਉੱਤੇ ਗੋਲਾ ਦਾਗਿਆ ਗਿਆ, ਉੱਧਰ ਬਿਜਲੀ ਬੰਦ ਕਰ ਦਿੱਤੀ ਗਈ, ਪਾਣੀ ਬੰਦ ਹੋ ਗਿਆ। ਤਾਂ ਇਹ ਸਮੇਂ ਨੂੰ ਮੁੱਖ ਰੱਖਦੇ ਹੋਇਆਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਕੇ ਸਿੰਘਾਂ ਨੂੰ ਇਕੱਤਰ ਇੱਕ ਜੋਸ਼ ਦਾ ਤਕਰੀਰ ਕਿਉਂ ਕੀਤੀ ਹੈ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੁਝਾਰੂ ਸਿੰਘਾਂ ਨੂੰ ਇਕੱਤਰ ਇੱਕ ਤਕਰੀਰ ਕੀਤੀ ਆ। ਸੰਤ ਜੀ ਆਖਣ ਲੱਗੇ ਅੱਜ ਤੋਂ ਨਹੀਂ ਪੁਰਾਤਨ ਸਮੇਂ ਤੋਂ ਲੈ ਕਰਕੇ ਸਮੇਂ ਦੀਆਂ ਸਰਕਾਰਾਂ ਜ਼ਾਲਮ ਲੋਕ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ। ਸੰਤਾਂ ਨੇ ਕਹਿਣਾ ਕੀਤਾ ਕਿ ਜਿਹਦੇ ਉੱਤੇ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਵੇ, ਰਹਿਮਤ ਹੋਵੇ, ਜਿਹਨੂੰ ਹਰੀ ਦਾ ਮੰਦਿਰ ਆਖਿਆ ਜਾਂਦਾ ਹੋਵੇ, ਅਕਾਲ ਪੁਰਖ ਦਾ ਪਰਮਾਤਮਾ ਦਾ ਘਰ ਹੋਵੇ, ਉਸ ਨੂੰ ਕੌਣ ਖਤਮ ਕਰ ਸਕਦਾ, ਉਸ ਨੂੰ ਕੌਣ ਕਰ ਸਕਦਾ। ਸੰਤ ਜਰਨੈਲ ਸਿੰਘ ਜੀ ਨੇ ਬਾਣੀ ਵਿੱਚ ਪੰਕਤੀ ਸੰਕਿੰਧਾਂ ਨੂੰ ਸਰਵਣ ਕਰਵਾਈ, ਜਿਸ ਕੋ ਸਤਿਗੁਰ ਸਾਪਿਆ ਮੇਟ ਨਾ ਸਕੇ ਕੋਈ। ਜਿਹੜੀ ਚੀਜ਼ ਇੱਕ ਇਨਸਾਨ ਦੇ ਹਿਰਦੇ ਵਿੱਚ ਵਸ ਗਈ, ਦਿਲ ਦੇ ਵਿੱਚ ਵਸ ਗਈ, ਉਹਨੂੰ ਹਿਰਦੇ ਦੇ ਵਿੱਚੋਂ ਕੋਈ ਕੱਢ ਨਹੀਂ ਸਕਦਾ। ਜੋ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਉਹ ਹਰੇਕ ਗੁਰੂ ਦੇ ਸਿੱਖ ਦੇ ਹਿਰਦੇ ਦੇ ਅੰਦਰ ਵਸੀ ਹੋਈ ਹੈ। ਉਹਨੂੰ ਗੁਰੂ ਦੇ ਸਿੱਖ ਦੇ ਹਿਰਦੇ ਦੇ ਵਿੱਚੋਂ ਨਾ ਕੋਈ ਕੱਢਣ ਵਾਲਾ ਜੰਮਿਆ ਤੇ ਨਾ ਹੀ ਕਿਸੇ ਜੰਮਣਾ ਹੈ। ਭਾਵੇਂ ਲੱਖਾਂ ਸਰਕਾਰਾਂ ਜ਼ੁਲਮ ਕਮਾਉਂਦੀਆਂ ਜਾਣ, ਲੱਖਾਂ ਸਰਕਾਰਾਂ ਇੱਥੇ ਸਿੰਘਾਂ ਨੂੰ ਮੁਕਾਉਂਦੀਆਂ ਜਾਣ, ਗੁਰੂ ਕਾ ਖਾਲਸਾ ਕਦੇ ਕਿਸੇ ਦੇ ਮਕਾਇਆ ਨਹੀਂ ਮੁੱਕਿਆ। ਤਾਂ ਵਿੱਚੋਂ ਕੁਝ ਸਿੰਘਾਂ ਨੇ ਕਹਿਣਾ ਕੀਤਾ ਕਿ ਸੰਤ ਜੀ ਬਾਹਰ ਜੋ ਚੜ੍ਹ ਕੇ ਆਈਆਂ ਫੌਜਾਂ ਨੇ ਉਹਨਾਂ ਤੋਂ ਵੱਡੀ ਗਿਣਤੀ ਵਿੱਚ ਅਸਲਾ ਉਹਨਾਂ ਤੋਂ ਵੱਡੀ ਗਿਣਤੀ ਵਿੱਚ ਤੋਪਾਂ ਨੇ, ਤਾਂ ਉਹਨਾਂ ਨੂੰ ਉਸੇ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹਿਣਾ ਕੀਤਾ ਇੱਕ ਮਨ ਇੱਕ ਚਿੱਤ ਹੋ ਕੇ ਆਪੋ ਆਪਣੀਆਂ ਮਨ ਵਿਰਤੀਆਂ ਨੂੰ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਜੋੜਦੇ ਹੋਏ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਆਪਣੇ ਹਿਰਦੇ ਦੇ ਵਿੱਚ ਲੈ ਕੇ ਆਓ ਕਿ ਕਿਸ ਤਰ੍ਹਾਂ 10 ਲੱਖ ਮੁਗਲ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਇਆ, ਪਰ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਕਿੰਨੀ ਗਿਣਤੀ ਵਿੱਚ ਸਿੰਘ ਸਨ, 40 ਸਿੰਘਾਂ ਨੇ 10 ਲੱਖ ਮੁਗਲ ਪਠਾਣਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਗੁਰੂ ਕੇ ਖਾਲਸੇ ਦੇ ਕੋਲ ਕਿਹੜੇ ਹਥਿਆਰ ਸਨ, ਕਿਹੜੀਆਂ ਉਸ ਸਮੇਂ ਤੋਪਾਂ ਸਨ? ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ, ਇਹ ਖਾਲਸਾ ਅਕਾਲ ਪੁਰਖ ਦਾ, ਇਸ ਨੂੰ ਜ਼ਾਲਮ ਸਰਕਾਰਾਂ ਕਦੇ ਮੁਕਾ ਨਹੀਂ ਸਕਦੀਆਂ, ਤੇ ਨਾ ਹੀ ਜ਼ਾਲਮ ਸਰਕਾਰਾਂ ਇਸ ਗੁਰੂ ਕੇ ਖਾਲਸੇ ਨੂੰ ਕਦੇ ਕਿਸੇ ਅੱਗੇ ਝੁਕਾ ਸਕਦੀਆਂ ਨੇ। ਤਾਂ ਸੰਤਾਂ ਨੇ ਜਦੋਂ ਗੁਰੂ ਕੇ ਖਾਲਸੇ ਨੂੰ ਦਲੇਰੀ ਭਰੇ ਸ਼ਬਦ ਕਹਿਣੇ ਕੀਤੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ ਸਰੀਰ ਦਾ ਮਰ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਜੇ ਸਾਡੇ ਜਿਉਂਦੇ ਜੀ ਦਰਬਾਰ

ਭੈਣਾਂ ਸ਼ਹੀਦ ਹੋਈਆਂ ਉਹਨਾਂ ਦਿਨਾਂ ਦੇ ਵਿੱਚ ਜੈਤੋਂ ਦੇ ਮੋਰਚੇ ਦਾ ਸੰਘਰਸ਼ ਅੰਤ ਹੋਇਆ ਸੀ। ਉਸ ਇਕੱਤਰ ਬੜੀ ਵੱਡੀ ਗਿਣਤੀ ਵਿੱਚ ਗੁਰੂ ਕੇ ਸਿੰਘ ਇਕੱਤਰ ਹੋਏ। ਨਿਰਦੋਸ਼ ਸਿੰਘ ਜਿਹੜੇ ਗੁਰੂ ਮਹਾਰਾਜ ਦਾ ਸ਼ਹੀਦੀ ਪਰ ਮਨਾਉਣ ਵਾਸਤੇ ਆਏ, ਦਰਸ਼ਨ ਕਰਨ ਵਾਸਤੇ ਆਏ, ਉਹ ਸ਼ਹੀਦ ਹੋਏ। ਉਹ ਦਰਬਾਰ ਸਾਹਿਬ ਦਾ ਪਾਵਨ ਪਵਿੱਤਰ ਸਰੋਵਰ ਜਿਹਦੇ ਵਿੱਚ ਇੱਕ ਕਾਲਾ ਕਾਂ ਸਿੱਪੀ ਲਾਉਂਦਾ ਹੱਥ ਬਣ ਕੇ ਉੱਡਦਾ, ਜਿਹਦੇ ਵਿੱਚ ਇਹਨੇ ਇਸ਼ਨਾਨ ਕਰਨ ਦੇ ਨਾਲ ਪੌੜੀਆਂ ਦੇ ਰੋਗੀਆਂ ਦੇ ਦੁੱਖ ਦੂਰ ਹੁੰਦੇ। ਉਸ ਪਾਵਨ ਪਵਿੱਤਰ ਧਰਤੀ, ਉਸ ਪਵਿੱਤਰ ਸਰੋਵਰ ਦਾ ਨੀਰ, ਪਵਿੱਤਰ ਜਲ ਅੱਜ ਸਿੰਘਾਂ ਦੇ ਰੱਤ ਦੇ ਨਾਲ ਲਾਲੋ ਲਾਲ ਹੋਇਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲੋਕਾਂ ਦੇ ਢੇਰ ਲੱਗੇ ਵੇਖੇ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੰਘਾਂ ਨੂੰ ਜੋਸ਼ਦਾਰ ਤਕਰੀਰ ਕਰਨੀ ਆਰੰਭ ਕਰ ਦਿੱਤੀ। ਤਾਂ ਇੱਧਰੋਂ 4 ਜੂਨ ਦਾ ਦਿਨ ਚੜਿਆ, ਗੋਲਾਬਾਰੀ ਇਸੇ ਤਰ੍ਹਾਂ ਜਾਰੀ ਰਹੀ। 5 ਜੂਨ ਦਾ ਦਿਨ ਚੜਿਆ, ਜਿਸ ਸਮੇਂ ਅੰਮ੍ਰਿਤ ਵੇਲਾ ਹੋਇਆ, 2 ਸੂਰਮੇ ਸਿੰਘ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਤੁਰੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜੋ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਸਤੇ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਆਰੰਭ ਹੋਇਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਵੀੜ ਦੇ ਅੰਦਰ ਜਦੋਂ ਗੋਲੀ ਲੱਗੀ ਤਾਂ ਉਸ ਸਮੇਂ ਗੁਰੂ ਕੇ ਖਾਲਸੇ ਦੇ ਹਿਰਦੇ ਬਲੁੱਧ ਰਹਿ ਗਏ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁੰਦਾ ਨਿਰਾਦਰ ਦੇਖ ਕੇ ਨਾ ਸਹਿਣ ਕਰਦਿਆਂ ਹੋਇਆਂ ਰਾਤੋ ਰਾਤ ਗੁਰੂ ਕੇ ਖਾਲਸੇ ਨੂੰ ਇੱਕ ਜੋਸ਼ਦਾਰ ਤਕਰੀਰ ਕਰਕੇ ਤਿਆਰ ਬਰ ਤਿਆਰ ਜਨਰਲ ਸੁਰੇਸ਼ ਸਿੰਘ, ਭਾਈ ਵਰੀਕ ਸਿੰਘ, ਬਾਬਾ ਠਾਰਾ ਸਿੰਘ ਜੀ ਨੇ ਕੀਤਾ ਬਾਣੀ ਦਾ ਜਾਪ ਕਰਕੇ ਸਿੰਘਾਂ ਦੇ ਜਥੇ ਨੂੰ ਤਿਆਰ ਹੋ ਕੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਕੀਤਾ ਬਾਣੀ ਦਾ ਜਾਪ ਭਾਈ ਜੇ ਤੋਂ ਪ੍ਰੇਮ ਸਿੰਘ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਤੀਜਾ ਸਿਰ ਦੀਜਾ ਕਾਂ ਨਾ ਤੀਜਾ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਸਦ ਆਸ ਹੋ ਸਪਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੋਸ਼ਦਾਰ ਤਕਰੀਰ, ਚੜ ਕੇ ਆਈਆਂ ਜਾਲਮੀਆਂ ਫੌਜਾਂ ਦੀ 21 ਦਾ ਨਿਉਂਦਾ 41 ਕਰਕੇ ਇਹੋ ਮੁੜਿਆ।

ਬਈ ਕਲਗੀ ਧਰ ਦੇ ਸਿੰਘ ਸਰਦਾਰ ਦੁੱਲੇ ਨਾਢੂ ਖਾਨਾਂ ਦਾ ਮਾਣ ਨੇ ਤੋੜ ਦਿੰਦੇ ਹਮਲਾ ਵਰਜੇ ਅਣਕ ਤੇ ਕਰੇ ਹਮਲਾ ਬਈ ਦੇਰ ਕਰਨਾ ਧੌਣ ਮਰੋੜ ਦਿੰਦੇ ਜਿਹੜੇ ਜਾਬਰ ਦੀ ਹੁੰਦੀ ਆ ਅੱਤ ਚੁੱਕੀ ਉਹਨੂੰ ਰੱਤ ਦੇ ਬਹਿਣ ਵਿੱਚ ਰੋੜ ਦਿੰਦੇ ਨਹੀਂ ਰੱਖਦੇ ਕਰਜ ਤੂਫਾਨ ਬੀਲੇ ਥੋੜੇ ਸਮੇਂ ਚ ਨਿਉਂਦਾ ਸਿੰਘ ਮੋੜ ਦਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਨਰਲ ਸੁਰੇਸ਼ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਇਹਨਾਂ ਨੇ ਕਰਕੇ ਅਰਦਾਸ ਇੰਨੀ ਜ਼ੋਰ ਦਾ ਘਾਲਾ ਚੜਕੇ ਆਈਆਂ ਫੌਜਾਂ ਦੇ ਉੱਤੇ ਬੋਲਿਆ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਪਲਾਂ ਦੇ ਵਿੱਚ ਉਹਨਾਂ ਫੌਜਾਂ ਨੂੰ ਢੇਰੀ ਕਰਕੇ ਰੱਖ ਦਿੱਤਾ ਜੂਝਦੇ ਹੋਇਆ ਮੈਦਾਨ ਦੇ ਜੰਗ ਦੇ ਅੰਦਰ ਪਹਿਲਾਂ ਜਨਰਲ ਸੁਰੇਸ਼ ਸਿੰਘ ਜਿਨ੍ਹਾਂ ਤੇ ਗੋਲੀ ਲੱਗੀ ਸਿੱਕ ਦੇ ਵਿੱਚ ਫਾਇਰ ਹੋਇਆ ਬ੍ਰਸ਼ ਲੱਗਿਆ ਉਹ ਸ਼ਹੀਦੀ ਪਾ ਗਏ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ 20ਵੀਂ ਸਦੀ ਦੇ ਮਹਾਨ ਜਰਨੈਲ ਜਿਨ੍ਹਾਂ ਦੇ ਬਾਬਤ ਇੱਕ ਵਿਦਵਾਨ ਨੇ ਲਿਖਿਆ ਵੀ 20ਵੀਂ ਸਦੀ ਦਾ ਅਮਰ ਸ਼ਹੀਦ ਯੋਧਾ 20ਵੀਂ ਸਦੀ ਦਾ ਅਮਰ ਸ਼ਹੀਦ ਯੋਧਾ ਸੁੱਤੀ ਕੌਮ ਨੂੰ ਜਿਹਨੇ ਜਗਾ ਦਿੱਤਾ ਆਪਣੇ ਧਰਮ ਚ ਰਹੋ ਪਰਿਪੱਕ ਹੋ ਕੇ ਹਰ ਇੱਕ ਨੂੰ ਸਬਕ ਪੜ੍ਹਾ ਦਿੱਤਾ ਜਿੰਦ ਜਾਨ ਅਮਾਨਤ ਹੈ ਗੁਰੂ ਜੀ ਦੀ ਜੋ ਵੀ ਆਖਿਆ ਸੋਈ ਤਗਾ ਦਿੱਤਾ ਅੰਤ ਉਹਨਾਂ ਆਪਣਾ ਸਰੀਰ ਜਿਹੜਾ ਲੈ ਕੇ ਗੁਰੂ ਦਰਬਾਰ ਤੇ ਲਾ ਦਿੱਤਾ ਗੁਰੂ ਦੀ ਅਮਾਨਤ ਗੁਰੂ ਨੂੰ ਸੌਂਪਦਿਆਂ ਹੋਇਆਂ ਧਰਮ ਦੀ ਰਾਖੀ ਕਰਦਿਆਂ ਹੋਇਆਂ ਆਪਣਾ ਆਪ ਮਹਾਨ ਯੋਧਿਆਂ ਨੇ ਕੌਮ ਦੇ ਉੱਤੇ ਕੁਰਬਾਨ ਕੀਤਾ ਔਰ ਇੱਕ ਵਾਰ ਸਮੁੱਚੀਆਂ ਸੰਗਤਾਂ ਉਹਨਾਂ ਮਹਾਨ ਯੋਧਿਆਂ ਦਾ ਆਪਣੇ ਹਿਰਦੇ ਦੇ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਉਹ ਮਹਾਨ ਯੋਧਿਆਂ ਨੇ ਆਪਣੇ ਜਿਉਂਦੇ ਜੀ ਫੌਜਾਂ ਨੂੰ ਪਰਿਕਰਮਾ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿੰਨੀ ਦੇਰ ਪ੍ਰਾਣ ਚੱਲਦੇ ਰਹੇ ਸਵਾਦ ਚੱਲਦੇ ਰਹੇ ਤਾਂ ਜ਼ਾਲਮ ਦੀਆਂ ਫੌਜਾਂ ਦਾ ਡਟ ਕੇ ਟਾਕਰਾ ਕੀਤਾ ਇੱਕ ਇੱਥੇ ਗੱਲ ਆ ਜਾਂਦੀ ਹੈ ਜੇਕਰ ਸਮੇਂ ਦੀ ਹਕੂਮਤ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਚਾਹੀਦੇ ਸਨ ਉਹਨਾਂ ਦੇ ਕੋਲ ਸਾਲ ਦੇ ਬਾਕੀ ਬੜੇ ਦਿਨ ਸੀ ਉਹਨਾਂ ਨੇ ਦਿਨ ਚੁਣਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਦਿਨ ਤੇ ਘਿਰਦਿਆਂ ਨੂੰ ਠੇਸ ਪਹੁੰਚਾਉਣ ਦੀ ਖਾਤਰ ਜੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਗ੍ਰਿਫਤਾਰ ਕਰਨੇ ਸਨ ਉਹਨਾਂ ਕੋਲ ਬੜਾ ਸਮਾਂ ਸੀ ਉਹ ਸੰਤਾਂ ਨੂੰ ਗ੍ਰਿਫਤਾਰ ਕਰਦੇ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਅੰਦਰ ਸ਼ਹੀਦੀਆਂ ਹੋਈਆਂ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਬੇਕਸੂਰ ਨਿਰਦੋਸ਼ ਸਿੰਘਾਂ ਦੀ ਰੱਤ ਦੁੱਲੀ ਉਹ ਕਾਹਦੇ ਕਰਕੇ ਜੇ ਉਹਨਾਂ ਨੇ ਸੰਤਾਂ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਫਿਰ ਉਹ ਤੋਪਾ ਕਾਨਾ ਲੈ ਦੇਰੀ ਜਿਹਦੇ ਵਿੱਚ ਸਿੱਖ ਪੰਥ ਦਾ ਸਰਮਾਇਆ ਉਹ ਬੜਮੁੱਲਾ ਇਤਿਹਾਸ ਉਹ ਬੜਮੁੱਲੀ ਕੀਮਤ ਦੇ ਗ੍ਰੰਥ ਜਿਹਦੀ ਕੋਈ ਕੀਮਤ ਨਹੀਂ ਕੋਈ ਦੇ ਸਕਦਾ ਉਹਨਾਂ ਦੇ ਉੱਤੇ ਕਿਉਂ ਬੰਬ ਸੁੱਟੇ ਗਏ ਉਹਨਾਂ ਨੂੰ ਕਿਉਂ ਖਤਮ ਕੀਤਾ ਗਿਆ ਪਰ ਉਸ ਮਹਾਨ ਯੋਧਿਆਂ ਨੇ ਜੋ ਜ਼ਾਲਮ ਦੀਆਂ ਚੱਲੀਆਂ ਹੋਈਆਂ ਚਾਲਾਂ ਉਹਨਾਂ ਦਾ ਮੂੰਹ ਤੋੜ ਮੈਂ ਜਵਾਬ ਦਿੱਤਾ ਜਿਹੜੇ ਵੱਡੇ ਵੱਡੇ ਜਰਨਲ ਇਹ ਵਾਅਦੇ ਕਰਕੇ ਆਏ ਸੀ ਕਿ 3 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾ ਦੇਵਾਂਗੇ ਉਹਨਾਂ ਦੀਆਂ ਉਮੀਦਾਂ ਉੱਤੇ ਪਾਣੀ ਭਰਿਆ ਲਗਾਤਾਰ 72 ਘੰਟੇ ਗੋਲੀ ਚੱਲੀ ਮੁੱਠੀ ਭਰ ਗੁਰੂ ਕੇ ਸਿੰਘਾਂ ਨੇ ਚੜਕੇ ਆਏ ਜਾਲਮਾਂ ਦੀਆਂ ਉਹਨਾਂ ਦਾ ਨੱਕ ਮੋੜ ਕੇ ਰੱਖ ਦਿੱਤਾ ਜਿਵੇਂ ਮਹਾਨ ਯੋਧਿਆਂ ਨੇ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਕੌਮ ਅਤੇ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸਿੱਖ ਕੌਮ ਦੇ ਉੱਤੋਂ ਆਪਣੀਆਂ ਜਾਨਾਂ ਆਪਣੇ ਪ੍ਰਾਣਾਂ ਦੀ ਹੁਤੀ ਦੇ ਕੇ ਕੌਮ ਧਰਮ ਦੀ ਰਾਖੀ ਕੀਤੀ ਉਹਨਾਂ ਮਹਾਨ ਯੋਧਿਆਂ ਦੇ ਪਵਿੱਤਰ ਚਰਨਾਂ ਦੇ ਵਿੱਚ ਸਜਦਾ ਬਲਵੰਤ ਸਿੰਘ ਰਪਾਲੋਂ ਅਤੇ ਮਾਸੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਕਰ ਰਿਹਾ।

ਕੌਮ ਹੈ ਕੌਮ ਕੁਰਬਾਨੀਆਂ ਦੀ ਇੱਥੇ ਹੋਏ ਨੇ ਲੱਖਾਂ ਸ਼ਹੀਦ ਯੋਧੇ ਬੂਟਾ ਸਿੱਖੀ ਦਾ ਸਿੰਧਿਆ ਖੂਨ ਪਾ ਕੇ ਇਸ ਕੌਮ ਲਈ ਹੱਸ ਕੇ ਦੁੱਖ ਭੋਗੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕੱਲ ਦੇ ਦੀਵਾਨ ਅੰਦਰ ਸੰਗਤਾਂ ਦੇ ਫਿਰ ਦਰਸ਼ਨ ਕਰਾਂਗੇ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੈਨੂੰ ਅਨੋਖਾ ਹੈ ਰੂਪ ਦਿੱਤਾ ਪਹਿਲਾਂ ਹੋਈ ਕੁਰਬਾਨ ਹੈ ਜਾਨ ਤੇਰੀ ਕੇਸ ਕੰਘਾ ਕਸਹਿਰਾ ਤੇ ਕੜਾ ਤੇਰਾ ਪਾਈ ਗਾਤਰੇ ਸਜੇ ਕਿਰਪਾਨ ਤੇਰੀ ਤੇਰੀ ਜੱਗ ਤੋਂ ਵੱਖਰੀ ਨੁਹਾਰ ਤੱਕ ਕੇ ਸਿਫਤ ਕਰਦਾ ਏ ਸਾਰਾ ਜਹਾਨ ਤੇਰੀ ਸੋਹਣੀ ਸੀਸ ਤੇ ਸਜੇ ਤੂਫਾਨ ਬੀਲੇ ਉੱਚੀ ਸੁੱਚੀ ਦਸਤਾਰ ਦੀ ਸ਼ਾਨ ਤੇਰੀ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਵਕਤੀ ਹੋਈ ਫਤਿਹ ਕਰੀਏ ਪ੍ਰਵਾਨ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਗੁਜ਼ਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਦੀਆਂ ਸੰਗਤਾਂ ਨੂੰ ਗੁਰਮਤ ਦੀਆਂ ਵਿਚਾਰਾਂ ਦੁਆਰਾ ਸਤਿਗੁਰਾਂ ਦੇ ਲੜਨ ਲੱਗਣ ਦਾ ਉਪਦੇਸ਼ ਦਿੱਤਾ। ਔਕੁਝ ਸਮਾਂ ਇਹ ਸਨਮਾਨੇ ਜੇ ਯਤਨ ਪ੍ਰਾਪਤ ਹੋਇਆ ਆਪ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ, ਜਿੰਨਾ ਸਮਾਂ ਪ੍ਰਾਪਤ ਹੋਇਆ ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਕੁਝ ਕਹਿਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਬਾਣੀ ਅੰਦਰ ਫਰਮਾਨ ਕਰਦੇ ਨੇ, ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨੂੰ ਸੰਤ ਆਖਿਆ ਜਾਂਦਾ ਜਿਹੜੇ ਸਵਾਸ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਨੇ। ਜਿਸ ਸਮੇਂ ਭਾਈ ਮਤੀ ਦਾਸ ਜਿਨ੍ਹਾਂ ਨੂੰ ਦਿੱਲੀ ਦੀ ਧਰਤੀ ਉੱਤੇ ਆਰੇ ਦੇ ਨਾਲ ਦਫਾਰ ਕਰ ਦਿੱਤਾ ਗਿਆ, ਭਾਈ ਮਤੀ ਦਾਸ ਦਾ ਤਨ ਆਰੇ ਦੇ ਨਾਲ ਫੱਟੀਆਂ ਦੇ ਵਿੱਚ ਜਕੜ ਕੇ ਦਫਾਰ ਕਰ ਦਿੱਤਾ ਗਿਆ, ਖੂਨ ਦੇ ਫੁਆਰੇ ਵਗੇ। ਪਰ ਗੁਰੂ ਦਾ ਸਿੱਖ ਜਦੋਂ ਸੀਸ ਉੱਤੇ ਆਰਾ ਚੱਲ ਰਿਹਾ ਸੀ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ, ਰੋਮ ਰੋਮ ਵਿੱਚ ਰਚੀ ਹੋਈ ਬਾਣੀ ਤਨ ਆਰੇ ਦੇ ਨਾਲ ਦਫਾਰ ਹੋਇਆ, ਦਫਾਰ ਹੋਏ ਤਨ ਦੇ ਵਿੱਚੋਂ ਬਾਣੀ ਦੀ ਧੁਨ ਆਉਂਦੀ ਰਹੀ ਜਿੰਨਾ ਚਿਰ ਸਰੀਰ ਗਰਮ ਰਿਹਾ। ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਪਾਈ ਉਹਨਾਂ ਨੇ ਸਿੱਖੀ ਵੀ ਜ਼ਿੰਦਗੀ ਦੇ ਵਿੱਚ ਕਮਾਈ। ਗੁਰੂ ਦੇ ਨਾਲ ਪ੍ਰੀਤ ਪਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣਾ ਜਮੂਰਾਂ ਦੇ ਨਾਲ ਮਾਸ ਵੀ ਕਢਾਇਆ, ਆਪਣੇ ਪੁੱਤਰ ਦਾ ਕਾਲਜਾ ਮੁੱਖ ਵਿੱਚ ਵੀ ਪਵਾਇਆ, ਗੁਰੂ ਨਾਲ ਪ੍ਰੀਤ ਪਾਈ। ਭਾਈ ਤਾਰੂ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੇ ਸਿਰ ਦਾ ਖੋਪਰ ਵੀ ਤਰਵਾਇਆ, ਗੁਰੂ ਨਾਲ ਪ੍ਰੀਤ ਪਾਈ। ਭਾਈ ਮਨੀ ਸਿੰਘ ਜੀ ਨੇ ਜਿਨ੍ਹਾਂ ਨੇ ਆਪਣਾ ਬੰਦ ਕਟਵਾਇਆ, ਗੁਰੂ ਨਾਲ ਪ੍ਰੀਤ ਪਾਈ। ਉਹਨਾਂ ਮਹਾਨ ਜੁਝਾਰੂ ਸਿੰਘਾਂ ਨੇ ਜਿਨ੍ਹਾਂ ਨੇ ਗੂੰਜ 84 ਦੇ ਵਿੱਚ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਹੋਸੀ ਦੇ ਕੇ ਆਪਣੀ ਸਾਰਾ ਦਾ ਖੂਨ ਪਾ ਕੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕੀਤੀ। ਉਸ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਨੂੰ ਕਮਾਇਆ, ਜਿਨ੍ਹਾਂ ਦੀ ਇੱਕ ਆਵਾਜ਼ ਦੇ ਉੱਤੇ ਮੁਰਦਾ ਵਾਲੀ ਕੌਮ ਦੇ ਵਿੱਚ ਮੁੜ ਕੇ ਫਿਰ ਅਣਖ ਪੈਦਾ ਹੋਈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੀਵਨ ਨੂੰ ਕਮਾਇਆ ਹੁੰਦਾ, ਜਿਨ੍ਹਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ, ਉਹਨਾਂ ਦੀ ਰਸਨਾ ਉੱਤੇ ਪਰਮਾਤਮਾ ਦਾ ਆਪ ਪਾਸ ਹੋ ਜਾਇਆ ਕਰਦਾ। ਜੇ ਇੱਕ ਵੀ ਆਪਣੀ ਰਸਨਾ ਵਿੱਚੋਂ ਲਫ਼ਜ਼ ਕਹਿ ਦੇਣ ਉਹ ਅਟਲ ਸੱਚ ਹੋਇਆ ਕਰਦੇ ਨੇ। ਪਰ ਬੜੇ ਦੁਖਾਂਤ ਦੇ ਨਾਲ ਕਹਿਣਾ ਪੈਂਦਾ ਉਹ ਯੋਧਿਆਂ ਦੀ ਕੌਮ, ਬਹਾਦਰਾਂ ਦੀ ਕੌਮ ਅੱਜ ਪਤਕ ਪਣੇ ਵੱਲ ਵੱਧਦੀ ਜਾ ਰਹੀ ਹੈ। ਅਸੀਂ ਆਪਣੇ ਸਿਰਾਂ ਦੇ ਉੱਪਰ ਦਸਤਾਰਾਂ ਲਾਉਂਦੇ ਜਾ ਰਹੇ ਹਾਂ। ਜਿਹੜੀ ਸਾਡੀ ਵੱਖਰੀ ਪਹਿਚਾਣ, ਜਿਹੜੇ ਵਚਨ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਭਾਈ ਜੈਤਾ ਜੀ ਦੇ ਨਾਲ ਕੀਤੇ ਕਿ ਜੈਤਾ ਜੀ ਮੈਂ ਆਪਣੇ ਸਿੱਖ ਨੂੰ ਇਹੋ ਜਿਹਾ ਸਰੂਪ ਦੇਵਾਂਗਾ ਕਿ ਗੁਰੂ ਕਾ ਖਾਲਸਾ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਖੜਾ ਹੋਵੇ ਉਹਦੀ ਪਹਿਚਾਣ ਵੱਖਰੀ ਹੋਵੇਗੀ। ਉਸ ਗੁਰੂ ਕੇ ਖਾਲਸੇ ਦੀ ਰਹਿਣੀ, ਉਹਦੀ ਬਹਿਣੀ, ਉਹਦੀ ਕਹਿਣੀ ਦੁਨਿਆਵੀ ਲੋਕਾਂ ਦੇ ਨਾਲ ਵੱਖਰੀ ਹੋਵੇਗੀ। ਪਹਿਲਾਂ ਉਹ ਕਿਸੇ ਉੱਤੇ ਜ਼ੁਲਮ ਕਰੂਗਾ ਨਹੀਂ, ਦੁਖੀ ਮਜਲੂਮਾਂ ਨਿਰਦੋਸ਼ਾਂ ਉੱਤੇ ਹੁੰਦਾ ਜ਼ੁਲਮ, ਆਪਣੀ ਅੱਖਾਂ ਦੇ ਸਾਹਮਣੇ ਉਹ ਗੁਰੂ ਕਾ ਖਾਲਸਾ ਕਦੇ ਜਰੂਗਾ ਨਹੀਂ। ਅੱਜ ਅਸੀਂ ਬਾਣੀ ਅਤੇ ਬਾਣੇ ਦੇ ਸਿਧਾਂਤ ਤੋਂ ਦੂਰ ਦੇ
ਨਜ਼ਰ ਆ ਰਹੇ ਹਾਂ, ਸਿਰਾਂ ਦੇ ਉੱਪਰ ਦਸਤਾਰਾ ਲਾਉਂਦੇ ਜਾ ਰਹੇ ਹਾਂ, ਆਪਣੇ ਰੋਮਾਂ ਦੀ ਬੇਅਦਬੀ ਕਰਦੇ ਜਾ ਰਹੇ ਹਾਂ। ਮਹਿੰਗੇ ਮੁੱਲ ਮਿਲੀ ਸਰਦਾਰੀ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀਵਾਲਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਕਰਵਾ ਰਿਹਾ।

ਜੇਕਰ ਸਾਡੇ ਵੱਡਿਆਂ ਨੇ ਇਸ ਸਿੱਖੀ ਨੂੰ ਕਮਾਉਣ ਖਾਤਰ ਅਨੇਕਾਂ ਦੁੱਖਾਂ ਨੂੰ ਖੜੇ ਮੱਥੇ ਪ੍ਰਵਾਨ ਕੀਤਾ, ਮਹਾਨ ਯੋਧਿਆਂ ਨੇ ਖੂਨ ਦੇ ਸਾਗਰਾਂ ਦੇ ਵਿੱਚ ਤਾਰੀਆਂ ਲਾਈਆਂ, ਤਾਂ ਅੱਜ ਸਾਡੀਆਂ ਸਰਦਾਰੀਆਂ ਬਰਕਰਾਰ ਨੇ। ਜੇਕਰ ਇਸ ਦੁਨੀਆਂ ਦੇ ਉੱਤੇ ਕੋਈ ਚੜਕੇ ਆਇਆ, ਹਿੰਦੁਸਤਾਨ ਦੀ ਧਰਤੀ ਉੱਤੇ ਕੋਈ ਚੜਕੇ ਆਇਆ, ਭਾਵੇਂ ਇੱਥੇ ਸਮੇਂ ਦੀਆਂ ਹਕੂਮਤਾਂ ਹੋਈਆਂ, ਪਰ ਚੜਕਿਆ ਜ਼ਾਲਮ ਦੇ ਨਾਲ ਮੱਥਾ ਕੇਵਲ ਤਾਂ ਕੇਵਲ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ, ਇਸ ਗੁਰੂ ਕੇ ਖਾਲਸੇ ਨੇ ਲਾਇਆ। ਇਹ ਹਿੰਦੁਸਤਾਨ ਦੇ ਉੱਤੇ ਚੜ ਚੜ ਕੇ ਜਰਵਾਣੇ ਲੋਕ ਆਉਂਦੇ ਰਹੇ, ਇਸ ਹਿੰਦੁਸਤਾਨ ਸੋਨੇ ਦੀ ਕੜੀ ਲੁੱਟ ਲੁੱਟ ਕੇ ਵਾਪਸ ਜਾਂਦੇ ਰਹੇ, ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਚੜ ਕੇ ਆਉਂਦੇ ਉਹਨਾਂ ਹਮਲਾਵਰਾਂ ਦੇ ਉੱਤੇ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ। ਇਸ ਹਿੰਦੁਸਤਾਨ ਦੀ ਧਰਤੀ ਉੱਤੇ ਜਦ ਕੋਈ ਜ਼ਾਲਮ ਚੜ ਕੇ ਆਇਆ, ਉਸ ਨੂੰ ਕੇਵਲ ਤਾਂ ਕੇਵਲ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇੱਥੇ ਨਾਦਰ ਸਾਹਿਬ ਚੜ ਕੇ ਆਇਆ, ਜੇਕਰ ਉਹਦਾ ਪਿਛਲਾ ਜੀਵਨ ਨਾਦਰ ਸਾਹਿਬ ਦਾ ਪੜ੍ਹ ਕੇ ਵੇਖੀਏ, ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ, ਉਹ ਬੱਕਰੀਆਂ ਭੇਡਾਂ ਚਾਰਦਾ ਚਾਰਦਾ ਜੰਗਲਾਂ ਦੇ ਵਿੱਚ ਉਹਨੂੰ ਕੁਝ ਲਟੇਰੇ ਮਿਲੇ, ਉਹ ਲਟੇਰਿਆਂ ਦੇ ਨਾਲ ਰਹਿੰਦਾ ਹੋਇਆ ਬੜਾ ਬਹਾਦਰ ਅਤੇ ਦਲੇਰ ਬਣ ਗਿਆ। ਥੋੜ੍ਹਾ ਹੀ ਸਮੇਂ ਦੇ ਵਿੱਚ ਦਲੇਰੀ ਕਾਰਨ ਉਹਨਾਂ ਚੋਰਾਂ ਦਾ ਬਦਮਾਸ਼ਾਂ ਦਾ ਆਗੂ ਬਣਿਆ। ਆਗੂ ਬਣਨ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਮੁਲਕ ਤਾਂ ਕੀ ਦੂਸਰੇ ਮੁਲਕਾਂ ਦੇ ਉੱਤੇ ਵੀ ਰਾਜ ਕੀਤਾ। ਜਦੋਂ ਉਸਨੇ ਈਰਾਨ ਦੇ ਵਿੱਚ ਪੈਦਾ ਹੋਇਆ, ਉਸਨੇ ਇਰਾਕ ਨੂੰ ਜਿੱਤਿਆ, ਕਈ ਮੁਲਕਾਂ ਦੇ ਲੋਕ ਨਾਦਰ ਦਾ ਨਾਂ ਸੁਣ ਕੇ ਘਬਰਾਉਣ ਲੱਗੇ। ਉਹਨੂੰ ਪਤਾ ਲੱਗਿਆ ਕਿ ਹਿੰਦੁਸਤਾਨ ਉਹ ਸੋਨੇ ਦੀ ਚਿੜੀ ਹੈ ਜਿੱਥੇ ਧਨ ਦੌਲਤ ਦੀ ਕੋਈ ਤਾਦਾਦ ਨਹੀਂ। ਤਾਂ ਨਾਦਰ ਸਾਹਿਬ ਆਪਣੀਆਂ ਲੈ ਕੇ ਫੌਜਾਂ ਨੂੰ ਉਹ ਲਾਹੌਰ ਦੀ ਧਰਤੀ ਉੱਤੇ ਆਇਆ। ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਉਹ ਤਾਂ ਭੈ ਮੰਨਦੇ ਹੋਇਆ ਉਹਦੇ ਅੱਗੇ ਆਪਣੀ ਈਨ ਮੰਨ ਲਈ। ਈਨ ਮੰਨ ਕੇ ਉਸ ਨੂੰ 50,000 ਰੁਪਇਆ ਦੇਣ ਦਾ ਵਾਅਦਾ ਕੀਤਾ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ। ਜਦੋਂ ਈਨ ਮੰਨੀ, ਉਸ ਤੋਂ ਬਾਅਦ ਉਹ ਹੋਇਆ ਦਾਖਲ ਪੰਜਾਬ ਦੇ ਵਿੱਚ। ਉਹ ਦਿੱਲੀ ਦੇ ਤਖ਼ਤ ਉੱਤੇ ਪਹੁੰਚਿਆ। ਦਿੱਲੀ ਦੇ ਤਖ਼ਤ ਦੇ ਉੱਤੇ ਉਸ ਸਮੇਂ ਮੁਹੰਮਦ ਸ਼ਾਹ ਰੰਗੀਲਾ ਉਹ ਤਖ਼ਤ ਉੱਤੇ ਬੈਠਾ, ਜਿਹੜਾ ਪਰਜਾ ਦਾ ਮਾਲਕ, ਜਿਹੜੇ ਇਲਾਕੇ ਦਾ ਮਾਲਕ ਕਮਜ਼ੋਰ ਹੋਵੇ, ਜਿਹੜਾ ਨਲਾਇਕ ਹੋਵੇ, ਆਪਣੇ ਪਰਜਾ ਪ੍ਰਤੀ ਆਪਣੇ ਰਾਜ ਪ੍ਰਤੀ ਪੂਰਾ ਵਫ਼ਾਦਾਰ ਨਾ ਹੋਵੇ, ਉਹ ਬਹੁਤੀ ਦੇਰ ਆਪਣੇ ਰਾਜ ਭਾਗ ਨੂੰ ਸਾਂਭ ਕੇ ਨਹੀਂ ਰੱਖ ਸਕਦਾ। ਤਾਂ ਜਦੋਂ ਮੁਹੰਮਦ ਰੰਗੀਲਾ ਉਹਦਾ ਜੀਵਨ ਕੀ ਹੈ, ਉਹਨੇ ਸਾਰਾ ਦਿਨ ਨਫ਼ਾ ਕਰਨਾ, ਜੂਆ ਖੇਡਣਾ, ਜਦੋਂ ਸਮਾਂ ਮਿਲਣਾ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਵਿੱਚ ਤੁਰ ਜਾਣਾ, ਆਪਣੇ ਇਲਾਕੇ ਆਪਣੇ ਰਾਜ ਭਾਗ ਦੀ ਅਸਾ ਪਰ ਪ੍ਰਵਾਹ ਨਾ ਕੀਤੀ, ਉਹਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਨਾਦਰ ਸ਼ਾਹ ਨੇ। ਔਰ ਇਹ ਦਿੱਲੀ ਨੂੰ ਵੀ ਰੱਦ ਕੇ ਲੁੱਟਿਆ, ਦਿੱਲੀ ਨੂੰ ਲੁੱਟ ਕੇ ਉੱਥੋਂ ਕੋਹੇ ਨੂਰ ਹੀਰਾ ਲੈ ਕੇ ਕਰੋੜਾਂ ਰੁਪਏ ਦਾ ਧਨ ਮਾਲ ਲੁੱਟ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਅਤੇ ਧਨ ਦੌਲਤ ਲੁੱਟ ਕੇ ਆਪਣੇ ਘੋੜਿਆਂ ਤੇ ਊਠਾਂ ਦੇ ਉੱਤੇ ਲੱਦ ਕੇ ਉਹ ਵਾਪਸ ਮੁੜਿਆ। ਜਦੋਂ ਉਸ ਦੀ ਲੁੱਟ, ਉਸ ਦੇ ਅਤਿਆਚਾਰ ਦਾ ਗੁਰੂ ਕੇ ਖਾਲਸੇ ਨੂੰ ਪਤਾ ਲੱਗਿਆ, ਤਾਂ ਗੁਰੂ ਕੇ ਖਾਲਸੇ ਨੇ ਇਕੱਤਰ ਹੋ ਕੇ ਇੱਕ ਵਿਚਾਰ ਕੀਤੀ, ਚੜ ਕੇ ਆਏ ਨਾਦਰ ਨੂੰ ਸਭ ਕੁਛ ਸਿਖਾਇਆ ਜਾਏ।
ਜਦੋਂ ਨਾਦਰ ਦੀਆਂ ਫੌਜਾਂ ਦਿੱਲੀ ਤੋਂ ਵਾਪਸ ਮੁੜੀਆਂ, ਕਰਨਾਲ ਪਾਰ ਕੀਤਾ ਤਾਂ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਰਾਤ ਨੂੰ ਗੁਰੂ ਕੇ ਖਾਲਸੇ ਨੇ ਹੱਲਾ ਬੋਲਣਾ, ਉਹਦਾ ਲੁੱਟਿਆ ਹੋਇਆ ਮਾਲ ਅਤੇ ਬਹੁ ਬੇਟੀਆਂ ਜੋ ਬੰਦੀ ਬਣਾਈਆਂ ਹੋਈਆਂ ਉਹਨਾਂ ਨੂੰ ਦਰਾਨੀਆਂ ਦੇ ਕੋਲੋਂ, ਨਾਦਰ ਦੀਆਂ ਫੌਜਾਂ ਦੇ ਕੋਲੋਂ ਆਜ਼ਾਦ ਕਰਵਾਉਣਾ, ਉਹਨਾਂ ਨੂੰ ਉਹਨਾਂ ਦੇ ਘਰ ਸਹੀ ਸਲਾਮਤ ਪਹੁੰਚਾਉਣਾ। ਇਹ ਸਿਲਸਿਲਾ ਲਗਾਤਾਰ ਲੰਮਾ ਸਮਾਂ ਚੱਲਿਆ। ਲੈ ਕੇ ਕਰਨਾਲ ਤੋਂ ਲਾਹੌਰ ਤੱਕ ਜਾਂਦਿਆਂ ਜਾਂਦਿਆਂ ਲੁੱਟਿਆ ਹੋਇਆ ਨਾਦਰ ਦਾ ਮਾਲ, ਉਹਦਾ ਬਹੁਤ ਸਾਰਾ ਭਾਰ ਹੌਲਾ ਕਰ ਦਿੱਤਾ ਗੁਰੂ ਕੇ ਖਾਲਸੇ ਨੇ। ਤਾਂ ਜਦੋਂ ਲਾਹੌਰ ਪਹੁੰਚਿਆ, ਲਾਹੌਰ ਪਹੁੰਚ ਕੇ ਬੜਾ ਹੈਰਾਨ ਹੋਇਆ। ਉਹ ਆਖਣ ਲੱਗਿਆ ਕਿ ਮੇਰੇ ਘੋੜਿਆਂ ਦੀ ਪੌੜਾਂ ਦੀ ਪੌੜ ਸੁਣ ਕੇ, ਆਵਾਜ਼ ਸੁਣ ਕੇ ਪੌੜਾਂ ਦੀ, ਹਿੰਦੁਸਤਾਨ ਦੇ ਲੋਕ ਸਰ ਸਰ ਕੰਬਣ ਲੱਗ ਪੈਂਦੇ ਸੀ। ਇਹ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਕਿਹੜੀ ਕੌਮ ਪੈਦਾ ਹੋ ਗਈ ਜਿਹਨੇ ਸ਼ੇਰ ਦੇ ਜਵਾਨੇ ਦੇ ਵਿੱਚੋਂ ਮਾਸ ਲੁੱਟਿਆ ਹੋਵੇ। ਬੜਾ ਹੈਰਾਨ ਹੋਇਆ, ਬੜਾ ਕ੍ਰੋਧਵਾਨ ਹੋਇਆ। ਜਦੋਂ ਇਸ ਨੇ ਸਵਾਲ ਕੀਤਾ ਤਾਂ ਖਾਨ ਬਹਾਦਰ ਜੱਕ ਦੀ ਅੱਖਾਂ ਨੂੰ ਆਖਣ ਲੱਗਿਆ, ਇਹ ਕੌਮ ਹੈ ਸਿੱਖ ਕੌਮ, ਜਿਨ੍ਹਾਂ ਦੇ ਆਗੂ ਹੋਏ ਨੇ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਇਹਨਾਂ ਨੂੰ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਵਾਟੇ ਦਾ ਅੰਮ੍ਰਿਤ ਪਾਨ ਕਰਵਾਇਆ, ਇਸ ਕੌਮ ਦੇ ਵਿੱਚ ਇਹੋ ਜਿਹੀ ਸਪਿਰਟ ਪੈਦਾ ਕਰ ਦਿੱਤੀ, ਇਹੋ ਜਿਹੀ ਸ਼ਕਤੀ ਪੈਦਾ ਕਰ ਦਿੱਤੀ, ਅਸੀਂ ਇਹਨਾਂ ਨੂੰ ਇਸ ਕੌਮ ਨੂੰ ਖਤਮ ਕਰਨ ਦੀ ਖਾਤਰ ਬੜੇ ਤੋਂ ਬੜੇ ਯਤਨ ਕੀਤੇ। ਇਹਨਾਂ ਦੇਗਾਂ ਵਿੱਚ ਕਰਿਆ ਗਿਆ, ਇਹਨਾਂ ਦੇ ਤਨ ਉੱਤੇ ਰੂਹੀ ਲਪੇਟ ਕੇ ਇਹਨਾਂ ਨੂੰ ਸਾੜਿਆ ਗਿਆ, ਇਹਨਾਂ ਦੇ ਸਿਰਾਂ ਦੇ ਖੋਪੜੇ ਉਤਾਏ ਗਏ, ਇਹਨਾਂ ਦੇ ਬੰਧ ਬੰਧ ਕੱਟੇ ਗਏ। ਪਤਾ ਨਹੀਂ ਇਹੋ ਕਿਹੋ ਜਿਹੀ ਕੌਮ ਹੈ, ਇਹ ਕਿਸੇ ਦੇ ਝੁਕਾਇਆਂ ਝੁਕਦੀ ਨਹੀਂ। ਇੱਕ ਇੱਕ ਗੁਰੂ ਕਾ ਸਿੰਘ ਹਜ਼ਾਰਾਂ ਮੁਗਲਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੰਦਾ, ਪਤਾ ਨਹੀਂ ਇਹ ਕੌਮ ਕਿਹੋ ਜਿਹੀ ਹੈ। ਤਾਂ ਜਦੋਂ ਇਹ ਗੱਲਾਂ ਖਾਨ ਬਹਾਦਰ ਜੱਟ ਜੀ ਅੱਖਾਂ ਨੇ ਨਾਦਰ ਸ਼ਾਮ ਦੱਸੀਆਂ ਕੀਤੀਆਂ ਤਾਂ ਨਾਦਰ ਤਾਂ ਜਾਣ ਲੱਗਿਆ, ਕਹਿਣ ਲੱਗਿਆ ਜਕਰੀਆ ਖਾਂ, ਇਹ ਕੌਮ ਦਾ ਉਤਾਰਾ ਕਿੱਥੇ ਹੈ, ਕੌਮ ਰਹਿੰਦੀ ਕਿੱਥੇ ਆ, ਮੈਂ ਚਾਹੁੰਦਾ ਇਸ ਕੌਮ ਦਾ ਮਰੀਆ ਮੇਟ ਕਰ ਦੇਵਾਂ, ਇਸ ਦਾ ਖੁਰਾ ਖੁਦ ਮਿਟਾ ਦੇਵਾਂ, ਜਿਨ੍ਹਾਂ ਨੇ ਮੇਰਾ ਲੁੱਟਿਆ ਹੋਇਆ ਮਾਲ ਮੇਰੇ ਕੋਲ ਖੋਇਆ। ਤਾਂ ਜਕਰੀਆ ਖਾਂ ਨੇ ਦੱਸਣਾ ਕੀਤਾ, ਇਹ ਘੋੜਿਆਂ ਦੀਆਂ ਕਾਠੀਆਂ ਉੱਤੇ ਰਾਤਾਂ ਗੁਜ਼ਾਰਦੇ ਨੇ, ਇਹ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ, ਪਰ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਕੇ ਵੀ ਅੰਤ ਵਿੱਚ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦਾ ਆਸਰਾ, ਇਹਨਾਂ ਦੇ ਅੰਦਰ ਇਹੋ ਜਿਹੀ ਕਿਹੜੀ ਚੀਜ਼ ਇਹਨਾਂ ਦੇ ਗੁਰੂ ਨੇ ਪੈਦਾ ਕਰ ਦਿੱਤੀ ਹੈ। ਤਾਂ ਨਾਦਰ ਤਾਂ ਆਖਣ ਲੱਗਿਆ ਜਕਰੀਆ ਖਾਂ, ਜੇ ਇੰਨੀ ਬਹਾਦਰ ਕੌਮ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਹਿੰਦੁਸਤਾਨ ਦੇ ਮਾਲਕ ਬਣ ਕੇ ਬਹਿ ਜਾਣਗੇ। ਇਹ ਗੱਲ ਸੁਣਦਿਆਂ ਸਾਰ ਖਾਨ ਬਹਾਦਰ ਜਕਰੀਆ ਖਾਂ ਦੇ ਸੱਤੀ ਕੱਪੜੀ ਅੱਗ ਲੱਗ ਗਈ, ਫੜ ਕੇ ਕੋਲੇ ਹੋਇਆ। ਤਾਂ ਲਾਹੌਰ ਦਰਬਾਰ ਦੇ ਵਿੱਚ ਬੈਠਿਆ ਹੋਇਆ ਉਸ ਨੇ ਇਲਾਕੇ ਦੇ ਚੌਧਰੀ ਬੁਲਾਏ, ਜਿਨ੍ਹਾਂ ਦੇ ਵਿੱਚੋਂ ਮਰਿਆਲੇ ਦਾ ਚੌਧਰੀ ਅਤੇ ਇਲਾਕੇ ਦੇ ਚੌਧਰੀ ਬੁਲਾ ਕੇ ਭਰੇ ਦਰਬਾਰ ਦੇ ਅੰਦਰ ਲਾਹੌਰ ਦੀ ਧਰਤੀ ਉੱਤੇ ਖਾਨ ਬਹਾਦਰ ਜਕਰੀਆ ਖਾਨ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੀ ਖਾਤਰ ਜੋ ਇੱਕ ਭਰੇ ਦਰਬਾਰ ਦੇ ਵਿੱਚ ਤਕਰੀਰ ਕਰ ਰਿਹਾ, ਜੋ ਸਿੰਘਾਂ ਨੂੰ ਆਖ ਰਿਹਾ, ਉਹਨਾਂ ਸਿੰਘਾਂ ਦੇ ਖਿਲਾਫ ਸਿੰਘਾਂ ਨੂੰ ਖਤਮ ਕਰਨ ਦੇ ਬਾਬਤ ਮੁਗਲ ਪਠਾਣਾ ਨੂੰ ਇਕੱਤਰ ਕਰਕੇ ਜੋ ਕੁਝ ਆਖ ਰਿਹਾ, ਉਹਨਾਂ ਲਈਆਂ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਜਾਣੂ ਕਰਵਾਇਆ।

ਬਹਾਦਰ ਜਕਰੀਆ ਖਾਨ ਨੇ ਲਾਹੌਰ ਦਰਬਾਰ ਦੇ ਅੰਦਰ ਇਲਾਕੇ ਦੇ ਚੌਧਰੀਆਂ ਨੂੰ ਬੁਲਾਇਆ, ਬੁਲਾ ਕੇ ਆਖਣ ਲੱਗਿਆ, ਤੁਹਾਡੇ ਵਿੱਚੋਂ ਹੈ ਕੋਈ ਯੋਧਾ ਜਿਹੜਾ ਹਰਿਮੰਦਰ ਸਾਹਿਬ ਦੀ ਧਰਤੀ ਉੱਤੇ ਚੜ ਕੇ ਜਾਵੇ, ਜਿਸ ਸਰੋਵਰ ਦੇ ਵਿੱਚ ਚੁੱਕ ਕੇ ਇਸ਼ਨਾਨ ਕਰਕੇ ਉੱਥੋਂ ਸ਼ਕਤੀ ਪ੍ਰਾਪਤ ਕਰਦੇ ਨੇ, ਜਿਸ ਗੁਰੂ ਦਰਬਾਰ ਦੇ ਵਿੱਚ ਸੀਸ ਝੁਕਾ ਕੇ ਉੱਥੋਂ ਬਲ ਪ੍ਰਾਪਤ ਕਰਦੇ ਨੇ, ਉਸ ਨੂੰ ਜੋ ਖਤਮ ਕਰ ਸਕੇ, ਸਰੋਵਰ ਨੂੰ ਪੂਰ ਸਕੇ, ਦਰਬਾਰ ਸਾਹਿਬ ਨੂੰ ਢਾਹ ਸਕੇ, ਤਾਂ ਭਰੇ ਦਰਬਾਰ ਦੇ ਵਿੱਚ ਉਸ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਸਿੱਖਾਂ ਨੂੰ ਪੜ ਕੇ ਲੈ ਕੇ ਆਵੇ ਜਾਂ ਫਿਰ ਕਿਤੇ ਸਿੱਖ ਦੀ ਦੱਸ ਪਾਵੇ, ਸਿੱਖਾਂ ਦੇ ਸਿਰਾਂ ਦੇ ਉੱਤੇ ਇਨਾਮ ਰੱਖ ਦਿੱਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਵਿਦਵਾਨ ਨੇ ਲਿਖਿਆ ਵੀ ਖਾਨ ਜਕਰੀਏ ਸਖ਼ਤ ਐਲਾਨ ਕੀਤਾ, ਭਾਈ ਖਾਨ ਜਕਰੀਏ ਸਖ਼ਤ ਐਲਾਨ ਕੀਤਾ, ਜੋ ਵੀ ਹੁਕਮ ਵਜਾਵੇ ਇਨਾਮ ਲੈ ਜਾਏ, ਜਿਉਂਦਾ ਸਿੱਖ ਨਾ ਕਿਤੇ ਵੀ ਨਜ਼ਰ ਆਵੇ, ਕੋਈ ਦੱਸ ਪਾਵੇ ਇਨਾਮ ਲੈ ਜਾਏ, ਰੁਤਬਾ ਦਿਉਂ ਜਾਂ ਜਿਉਂਦੇ ਸਿੱਖ ਤਾਈਂ ਮੁਸਕਾ ਬੰਨ ਕੇ ਲਿਆਵੇ ਇਨਾਮ ਲੈ ਜਾਏ, ਖੁੱਲ ਜਾਲਮਾ ਦਿੱਤੀ ਤੂਫਾਨ ਵਿਦੇ ਸਿਰ ਵੱਢ ਕੇ ਲਿਆਵੇ ਇਨਾਮ ਲੈ ਜਾਏ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਤਾਂ ਉਹ ਸਮੇਂ ਬਹੁਤ ਸਾਰੇ ਇਲਾਕੇ ਦੇ ਚੌਧਰੀਆਂ ਨੇ ਧਨ ਦੌਲਤ ਦੀ ਖਾਤਰ, ਆਪਣੇ ਸਵਾਰਥਾਂ ਖਾਤਰ, ਜ਼ਮੀਨਾਂ ਦੀ ਖਾਤਰ ਗੁਰੂ ਪੰਥ ਦੇ ਨਾਲ ਗੁਦਾਰੀ ਕੀਤੀ, ਜਿਨ੍ਹਾਂ ਦੇ ਵਿੱਚੋਂ ਕਰਮਾ ਸੀਮਾ, ਰਾਮਾ ਰੰਧਾਵੇ ਵਾਲਾ, ਧਰਮਦਾਸ, ਜੋਧਪੁਰੀਆ, ਹਰਭਗਤ ਨਿਰੰਜਣੀਆ, ਜਿਨ੍ਹਾਂ ਦੇ ਵਿੱਚੋਂ ਮੰਡਿਆਲੇ ਦਾ ਚੌਧਰੀ ਮੱਸਾ ਰੰਗੜੇ, ਇਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਨਾਂ ਲੈ ਕੇ ਲਾਹੌਰ ਦਰਬਾਰ ਦੀ ਫੌਜ ਸਿੱਖ ਪਰਿਵਾਰਾਂ ਦੇ ਘਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਹਮਲੇ ਕੀਤੇ, ਚੁਣ ਚੁਣ ਕੇ ਘਰਾਂ ਦੇ ਵਿੱਚੋਂ, ਸਿੱਖ ਪਰਿਵਾਰਾਂ ਦੇ ਵਿੱਚੋਂ ਨੌਜਵਾਨ ਸਿੱਖਾਂ ਨੂੰ ਲਿਆ ਕੇ ਉਹਨਾਂ ਨੂੰ ਕਤਲ ਕਰਵਾਇਆ। ਲਾਹੌਰ ਦਰਬਾਰ ਦੇ ਕੋਲੋਂ ਇਹਨਾਂ ਨੇ ਬੜਾ ਇਨਾਮ ਪਾਇਆ, ਬਹੁਤ ਲੋਕਾਂ ਨੇ ਇਹਨਾਂ ਦੇ ਵਿੱਚੋਂ ਸਤਿਕਾਰਯੋਗ ਭੈਣਾਂ ਜਿਨ੍ਹਾਂ ਦੇ ਸਿਰ ਕਤਲ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਸਜਾ ਕੇ ਉਹਨਾਂ ਨੇ ਵੀ ਇਹ ਗੱਲ ਆਖਿਆ ਕਿ ਚੜ੍ਹਦੀ ਉਮਰ ਦਾ ਅੱਲਰ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੱਚਾ, ਜਿਹਦੇ ਮੁੱਖ ਦੇ ਉੱਤੇ ਅਜੇ ਦਾੜੀ ਮੁੱਸ ਨਹੀਂ ਆਈ, ਬਹੁਤ ਸਤਿਕਾਰਯੋਗ ਭੈਣਾਂ ਦਾ ਵੀ ਸਿਰ ਵੱਢ ਕੇ ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚੋਂ ਮਾਣ ਪ੍ਰਾਪਤ ਕੀਤਾ, ਇਨਾਮ ਪੜਾਇਆ। ਇਹ ਸਮਾਂ ਸਿੱਖ ਕੌਮ ਉੱਤੇ ਇੱਕ ਵਾਰ ਨਹੀਂ ਆਇਆ, ਅਨੇਕਾਂ ਵਾਰ ਆਇਆ। ਇਹੋ ਜਿਹਾ ਭਿਆਨਕ ਸਮਾਂ ਜੂਨ 84 ਤੋਂ ਬਾਅਦ ਵੀ ਸਿੱਖ ਕੌਮ ਉੱਤੇ ਆਇਆ, ਜਦੋਂ ਬਹੁਤ ਅਕਿਰਤ ਘਣ ਲੋਕਾਂ ਨੇ ਕੌਮ ਧਰਮ ਲਈ ਕੀਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਿਲਾਂ ਵਿੱਚੋਂ ਭੁਲਵਾਇਆ, ਸਿੱਖ ਕੌਮ ਦੇ ਮਹਾਨ ਹੀਰਿਆਂ ਨੂੰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰਵਾਇਆ, ਗੁਦਾਰੀ ਕਰਕੇ, ਮੁਕਬਰੀ ਕਰਕੇ ਸਿੰਘਾਂ ਨੂੰ ਫੜਵਾਇਆ, ਉਸ ਸਮੇਂ ਦੀਆਂ ਧਾਰਮ ਸਰਕਾਰਾਂ ਨੂੰ ਗ੍ਰਿਫਤਾਰ ਕਰਵਾਇਆ ਜਿਨ੍ਹਾਂ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਸਿੰਘਾਂ ਨੂੰ ਖਤਮ ਕਰਕੇ ਤਰੱਕੀਆਂ ਦਾ ਰਾਹ ਅਪਣਾਇਆ। ਜਦੋਂ ਇਹ ਸਮਾਂ ਆਇਆ ਤਾਂ ਇੱਧਰੋਂ ਮੰਡਿਆਲੇ ਦੇ ਚੌਧਰੀ ਨੇ ਸਭ ਤੋਂ ਵੱਧ ਆਪਣੇ ਇਲਾਕੇ ਦੇ ਵਿੱਚ ਜੁਰਮ ਕੀਤਾ, ਜਿਹਦਾ ਇਲਾਕਾ ਮੰਡਿਆਲਾ ਪਿੰਡ ਦਰਬਾਰ ਸਾਹਿਬ ਤੋਂ ਤਕਰੀਬਨ 5-7 ਕਿਲੋਮੀਟਰ ਦੀ ਵਿੱਥ ਦੇ ਉੱਤੇ ਹੈ। ਇਹਨੇ ਸਭ ਤੋਂ ਵੱਧ ਸਿੱਖ ਕੌਮ ਦਾ ਨੁਕਸਾਨ ਕੀਤਾ, ਇਸ ਬਦਲੇ ਇਸ ਨੂੰ ਦਰਬਾਰ ਸਾਹਿਬ ਦੇ ਉੱਤੇ ਕਾਬਜ਼ ਕਰਵਾ ਦਿੱਤਾ ਗਿਆ। ਲਾਹੌਰ ਦਰਬਾਰ ਦੀ ਸਾਹਿਬ ਦੇ ਉੱਤੇ ਜਕਰੀਆ ਖਾਨ ਦੇ ਹੁਕਮ ਦੇ ਅਨੁਸਾਰ ਇਹ ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਆ ਕੇ ਕਾਬਜ਼ ਹੋਇਆ, ਇਸ ਨੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ। ਜਿਸ ਜਗ੍ਹਾ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕੀਤੇ ਹੋਏ ਸਨ, ਉਸ ਜਗ੍ਹਾ ਉੱਤੇ ਉਸਨੇ ਆ ਕੇ ਭੰਗ ਡਾਇਆ, ਹੁੱਕਾ ਪੀਣ ਲੱਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਅੰਦਰ ਇਸ ਨੇ ਵੇਸਵਾ ਦਾ ਨਾਸ਼ ਕਰਵਾਇਆ, ਦਾਰੂ ਪੀਤੀ,
ਜਿਵੇਂ ਇਸ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਨਿਰਾਦਨ ਕੀਤਾ, ਮਨਾਹੀਆਂ ਕੀਤੀਆਂ, ਇਸ ਮੱਸੇ ਜਾਲਵੇ ਨੇ ਜੋ ਕੋਈ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜੁਰਮ ਕਮਾਇਆ, ਉਸ ਸਮੇਂ ਦੀ ਦਰਦਨਾਕ ਝਲਕ ਨੂੰ ਢਾਡੀ ਜਥਾ ਆਪਣੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

ਤਰੱਕੇ ਢੰਗ ਦੇ ਨਾਲ ਤਰੀਕੇ ਦੇ ਨਾਲ ਜਾਲਮਾਂ ਨੇ ਉਸ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਤੇ ਤੇਰਾ ਜ਼ੁਲਮ ਕਮਾਇਆ। ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਰਜਾਇਆ ਕਰਦੀਆਂ ਨੇ। ਆਪਣੇ ਅਣਜਾਣ ਬੱਚੇ ਸੁਣ ਕੇ ਮਾਫ਼ ਕਰਨਾ, ਇੰਨੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ ਹੈ। ਆਹੋ ਅਨੰਦ ਸਾਹਿਬ ਦੇ ਜਾਪ ਹੋਣ ਗਏ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਤੁਹਾਡੀ ਜਿੱਤ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।